ਜਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਕਮ ਅਗਮ ਅਪਾਰ ਸਭ ਧਿਆਵਹਿ ਸਭ ਧਿਆਵਹਿ ਤੁਰ ਜੀ ਹਰ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਰਜ ਤਾਰ ਹਰ ਧਿਆਵੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਉ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਪ ਨਿਰੰਤਰ ਜੀ ਹਰਿ ਕੋ ਪੁਰਖ ਸਮਾਨ

ਖਾਣਾ। ਜੋ ਸੇਵਾ ਹੈ ਜੋ ਸੇਵਾ ਤੁਰਜੀ ਚੰਨ ਨਾਨਕ ਤਿਨ ਕੁਰਪਾਣਾ। ਹਰ ਧਿਆਵੇ ਤੁਰਜੀ ਸੇ ਚੰਨ ਜੁਖ ਮੈਂ ਸੁਖਵਾਸੀ। ਸੇ ਮੁਕਤ ਸੇ ਮੋਤ ਭੈਜਨ ਹਰ ਧਿਆਇਆ ਜੀ। ਤਨ ਤੂਟੀ ਜਮਕੀ ਫਾਸੀ ਦਿਨ ਨਿਰਪਉ ਦਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਵਾਸੀ ਜਿਨ ਸੇ ਪਿਆ ਜਿਨ ਸੇ ਪਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਰ ਜਾਸੀ ਤੇਰੀ ਭਗਤ ਤੇਰੀ ਪਦ ਭੰਡਾਰ ਜੀ। ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤਿਰਪਾ ਸਲਾਹਨ ਤੁਰ ਜੀ। ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ। ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ। ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੈ ਜਨ ਨਾਨਕ ਜੀ। ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਰ ਪੁਰਖ ਪਰੰਪਰ ਕਰਤਾ ਜੀ। ਤੁਰ ਜੇ ਵਡਿਅਵ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ। ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਕਾਵੇ ਕਰਤੇ ਖੇ ਜੀ। ਜੋ ਸਭਸੇ ਕਾ ਜਾਣ ਹੋਈ ਅਸ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਪੈਂਡਾ ਸਾਈ ਜੋ ਤੋ ਪਾਵੇ ਸੋਈ ਥੀ ਸੀ। ਜੋ ਤੂੰ ਦੇਹੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ। ਗੁਰਮੁਖ ਲਾਦਾ ਮਨ ਮੁਖਵਾਇਆ ਤੁਧ ਆਪ ਵਿਛੂੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੜਪਨ ਦੂਜਾ ਕੋਈ ਨਾਏ। ਜੀ ਜੰਤ ਸਭ ਤੇਰਾ ਖੇਲ ਵੀ ਜੋਖ ਮਿਲ ਵਿਛੜਿਆ ਸੰਜੋ ਕੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਕੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੋ ਪਾਇਆ ਸਹਿਜ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰਪਨ ਦੂਜਾ ਨ ਕੋਏ। ਤੂੰ ਕਰ ਕਰ ਵਿਖ ਹੈ ਜਾਣ ਹੈ ਸੋਏ। ਜਨ ਨਾਨਕ ਗੁਰਮੁਖ ਪਾਰਗਟ ਹੋਇਆ ਸ ਮਹੱਲਾ ਪਹਿਲਾ। ਤਿਤ ਸਾਰ ਵਰੜੇ ਭੈਣ ਵਾਸਾ ਪਾਣੀ ਭਗਤ ਨੇ ਕੀਆ। ਪੰਕਜ ਮੋਹ ਫਗਨੀ ਚਾਲੈ ਹਮ ਦੇਖਾ ਤੈ ਡੂਬਿਆ ਲੇ। ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਕੁਣ ਕਰਿਆ ਰਹਾ। ਨਾ ਹੋ ਜਤੀ ਸਤੀ ਨੀ ਫੜਿਆ ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੇ ਸਰਣਾ ਜਿਨ ਤੂੰ ਨਾਹੀ ਵਿਸਰਿਆ ਸ ਮਹੱਲਾ ਪੰਜਵਾਂ। ਕਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਪਿਨ ਮਿਰਨ ਕੀਏ ਤ੍ਰਿਵਰੀਆ। ਅਵਰ ਕਾਜ ਤਿਰ ਕਿਤਨਾ ਕਾਮ ਮਿਰ ਸਾਧ ਸੰਗਤ ਭਜ ਕੇ ਵਰਨਾ। ਸਰੰਜ ਜਾਮਲਾ ਪਵਜਰ ਤਣ ਕੈ ਜਨਮ ਬਿਰਥਾ ਜਾਤ ਰੰਗ ਮੈ ਕੇ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰਿ ਰਾਇਆ।

ਵਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਖਚ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾ ਪੇ ਨਾਮ ਜਿਨ ਕੇ ਮਨ ਵਸਿਆ ਭਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਖਵਾਈਆ ਕਰ ਸ਼ਾਂਤ ਸੁਖ ਮਨੈ ਵਸਿਆ ਜਿਨ ਸ਼ਾਂਤ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ

ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਖ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਜਿਨ੍ਹਾਂ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠਣ ਸੇਵਾ ਲਈ ਗਈ ਹੈ, ਉਹਨਾਂ ਬੇਨਤੀ ਹੈ ਕਿ ਹੁਣ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣ ਲੱਗੇ ਨੇ। ਆਪ ਜੀ ਨੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਇਨ ਮੈਂ, ਜੁਖਾਦ ਗੁਰ ਇਨ ਮੈਂ, ਸਤਿਗੁਰ ਇਨ ਮੈਂ, ਸ੍ਰੀ ਗੁਰਦੇਵ ਨਮਹਿ ਅਠਪਦੀ। ਸਿਮਰੋ ਸਿਮਰ ਸਿਮਰ ਸੁਭਾਵ, ਕਲ ਕਲੇਸ਼ ਤਨ ਮਾਇ ਮਿਟਾਓ। ਸਿਮਰੋ ਜਾਪ ਸਿਮਰੇਕੈ, ਨਾਮ ਜਪਤ ਗੰਤ ਅਨੇਕੈ। ਵੇਦ ਪੁਰਾਣ ਸਿਮਰ ਸਦਾਖਿਰ, ਕੀਨੇ ਰਾਮ ਨਾਮ ਕੇ ਆਖਿਰ। ਕਿਨਕਾ ਇਕ ਜੈ ਜੀ ਵਸਾਵੈ, ਤਾਂ ਕੀ ਮਹਿਮਾ ਗਰੀਨ ਆਪੇ। ਕੰਕੀ ਇਕ ਦਰ ਤੁਹਾਰੂ, ਨਾਨਕ ਕੁਨ ਸੰਗ ਮੋਹੇ ਉਦਾਰ। ਸੁਖਮਨੀ ਸੁਖਮ ਪ੍ਰਣਾਮ, ਭਗਤ ਨਾ ਕੇ ਮਨ ਬਿਸਰਾਮ ਰਹਾ। ਪ੍ਰਭ ਕੇ ਸਿਮਣ ਗਰਭ ਨਾ ਬਸੈ, ਪ੍ਰਭ ਕੇ ਸਿਮਣ ਦੁਖ ਚਮ ਨਸੈ। ਪ੍ਰਭ ਕੇ ਸਿਮਣ ਕਾਲ ਪਰ ਹਰੈ, ਪ੍ਰਭ ਕੇ ਸਿਮਣ ਦੁਸ਼ਮਣ ਟਰੈ। ਪ੍ਰਭ ਕੇ ਸਿਮਣ ਕਛ ਬਿਨ ਲਾਗੇ, ਪ੍ਰਭ ਕੇ ਸਿਮਣ ਅੰਦਰ ਜਾਗੈ। ਪ੍ਰਭ ਕੇ ਸਿਮਣ ਭਉ ਨਾ ਵਿਆਪੈ, ਪ੍ਰਭ ਕੇ ਸਿਮਣ ਦੁਖ ਨਾ ਸੰਤਾਪੇ। ਪ੍ਰਭ ਕਾ ਸਿਮਣ ਸਾਧ ਕੇ ਸੰਗ ਸਰਬ ਨਿਧਾਨ, ਨਾਨਕ ਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੇ ਸੁਣ ਗਿਆਨ ਧਿਆਨ ਤਰਬੁੱਧ। ਪ੍ਰਭ ਕੇ ਸੁਣ ਜਪਤ ਪੂਜਾ, ਪ੍ਰਭ ਕੇ ਸੁਣ ਬਿਨਸੇ ਦੂਜਾ। ਪ੍ਰਭ ਕੇ ਸੁਣ ਤੀਰਥ ਇਸ਼ਨਾਨੀ, ਪ੍ਰਭ ਕੇ ਸੁਣ ਦਰਕੇ ਮਾਨੀ। ਪ੍ਰਭ ਕੇ ਸੁਣ ਹੋਏ ਸੋ ਭਲਾ, ਪ੍ਰਭ ਕੇ ਸੁਣ ਸੁਫਲ ਭਲਾ। ਸੇ ਸਿਮਰੇ ਜਨਿਆਸ ਸਿਮਰਾਏ, ਨਾਨਕ ਤਾ ਕਹਿ ਲੱਖ ਉਪਾਏ। ਪ੍ਰਭ ਕਾ ਸੁਣ ਸਭ ਤੇ ਉੱਚਾ, ਪ੍ਰਭ ਕੇ ਸੁਣ ਦੁਰੇ ਮੂਚਾ। ਪ੍ਰਭ ਕੇ ਸੁਣ ਤ੍ਰਿਸ਼ਨਾ ਬੁਝੈ, ਪ੍ਰਭ ਕੇ ਸੁਣ ਸਭ ਕੇ ਸੁਝੈ। ਪ੍ਰਭ ਕੇ ਸੁਣ ਨਾਹੀ ਚਮਤੁਰਾਸਾ, ਪ੍ਰਭ ਕੇ ਸੁਣ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੇ ਮਰ ਜਾਇ, ਅੰਮ੍ਰਿਤ ਨਾਮ ਰਿਧ ਮਾਇ ਸਮਾਇ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਚਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਹੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਹੈ ਸੇ ਪੁਰਖ ਪ੍ਰਧਾਨ। ਪ੍ਰਭ

ਕਹਿ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇਹ ਚਲਿਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਮੇਆ, ਨਾਨਕ ਤਿਨ ਜਨ ਸਰਣੀ ਪਿਆ, ਹਰਿ ਸਿਮਰਨ ਕਰ ਭਗਤ ਪਟਾਏ, ਹਰਿ ਸਿਮਰਨ ਲਾਭੇ ਦਿਉ ਪਾਏ, ਹਰਿ ਸਿਮਰਨ ਭੈ ਸਹਿਜ ਜਤੀ ਦਾਤੇ, ਹਰਿ ਸਿਮਰਨ ਨੀਚ ਚਹੁ ਕੁੰਡ ਜਾਤੇ, ਹਰਿ ਸਿਮਰਨ ਤਾਰੀ ਧਰਣਾ, ਸਿਮਰ ਸਿਮਰਨ ਹਰਿ ਕਾਰਨ ਕਰਣਾ, ਹਰਿ ਸਿਮਰਨ ਕੀਓ ਸਗਲੇ ਕਾਰਾ, ਹਰਿ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪੈ ਸਲੋਕ, ਦੀਨ ਦਰਦ ਭੰਜਨਾ, ਘਟ ਘਟ ਨਾਥੇ ਅਨਾਦ, ਸ਼ਰਨ ਤੁਮਾਰੀ ਆਇਓ, ਨਾਨਕ ਪ੍ਰਸਾਦ ਅਠਪਦੀ, ਜੈ ਮਾਲ ਪਿਤਾ ਸਤਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਪਿਆਨ ਤੂੰ ਜਮ ਤਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਇ ਉਤਾਰੀ, ਅਨਕ ਪੁਨੈ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਪ ਸੁਖ ਕਨੇਰੇ, ਸਭ ਸੇਠ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤ ਸੁਖੀ ਹੈ, ਲਾਖ ਕਰੋਰੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰ ਹੈ, ਅਨਕ ਮਾਇਆ ਰੰਗ ਤੇਖ ਨਾ ਬੁਝਾਵੇ, ਹਰ ਕਾ ਨਾਮ ਜਪ ਤੇ ਖਾਵੇ, ਜੇ ਮਾਲਕ ਇਹੋ ਜਾਤ ਕੇਲਾ, ਤੈ ਹਰ ਨਾਮ ਸੰਗ ਹੋ ਸੇਲਾ, ਸਾ ਨਾਮ ਸਦਾ ਧਿਆਈਐ, ਨਾਨਕ ਕਰਮ ਪਰਮ ਗਤ ਪਾਈਐ, ਛੂਟਤ ਨਹੀਂ ਕੋਲ ਲਗ ਪਾਈ, ਨਾਮ ਜਪਤੇ ਪਾਰ ਪਰਾਹੀ, ਅਨਕ ਪਿਘਨ ਜਿਆ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੇ, ਅਨਕ ਜੋਨ ਜਨਮੇ ਮਰਚਾਮ, ਨਾਮ ਜਪਤ ਪਾਏ ਬਿਸਰਾਮ, ਹੋ ਮੈਲਾ ਮਲ ਕਬਨ ਧੋਵੇ, ਹਰ ਕਾ ਨਾਮ ਕੋਟ ਪਾ ਖੋ ਪੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਰ ਕੇ ਸੰਗ, ਜੇਹ ਮਾਰ ਕੇ ਗਣੇ ਜਾਏ ਨਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜੇਹ ਪੈਡੈ ਮਨ ਕੁਪਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਨ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾ ਪਿਆਨ ਤਤ ਪੋ ਕਾਮ, ਤੈ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੂੰ ਜੇ ਕਰ ਖੈ, ਤੈ ਨਾਨਕ ਹਰ ਹਰ ਅਮਿਤ ਬਰਖੇ, ਭਚਨਾ ਕੀ ਬਰਤਨ ਨਾਮ, ਸੰਚਨਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਉਖ ਸਾਧ ਕੁਮਾਰ, ਹਰ ਜਨ ਕੇ ਹਰ ਨਾਮ ਸਥਾਨ ਪਾਰ, ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਬਵੇ ਕੈ, ਹਰ ਕਾ ਨਾਮ ਜਨ ਕੋ ਮੁਕਤ ਜੋਗਤ, ਹਰ ਕੇ ਨਾਮ ਜਨ ਕੋ ਤੈ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨਪੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਪੂ ਜੋਖ, ਹਰ ਨਾਮ ਜਪਤ ਕਾਸ਼ ਨਾਇ ਬਿਓ ਚਨ ਰਾਤਾ, ਹਰ ਨਾਮ ਕਿਸੇ ਪਾ ਨਾਨਕ ਪੂਜੇ, ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਖ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੇ ਉੜ ਸਤਾਣੀ, ਹਰ ਪ੍ਰਤਾਪ ਜਨੇਵ ਨ ਜਾਣੀ, ਪੋਤ ਪੋਤ ਜਨ ਹਰ ਸਰਾਤੇ, ਸੁਨ ਸਮਾਤ ਨਾਮ ਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰ ਗਟਨੀ ਛਪੈ, ਹਰ ਕੀ ਭਗਤ ਮੁਕਤ ਪੋ ਕਰੇ, ਨਾਨਕ ਜਨ ਸੰਗ ਕੀਤੇ ਤਰੇ, ਪਾਰ ਜਾਤਿਓ ਹਰ ਕੋ ਨਾਮ ਕਾਮ, ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ ਨਾਮ, ਸੁਣਤ ਦਰਦ ਦੁਖ ਰਤਾ ਨਾਮ, ਕੀ ਮੈਂ ਮਨ ਸੰਤ ਵਸੈ, ਸੰਤ ਪ੍ਰਤਾਪ ਦੁਰਸਭ ਨਸੈ, ਸੰਤ ਕਾ ਸਮਡ ਪਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਸ਼ਵ ਨ ਹੋਏ, ਨਾਨਕ ਮੁਖ ਨਾ ਪਾਵੇ ਜਨ ਕੋਈ ਸਲੋਕ, ਬਹੁ ਸਾਹਿਤ ਤ੍ਰਿਭੁਵ ਸਿਮ੍ਰਤੀ, ਪੇਖੇ ਸਭ ਟੰਡੋਲ, ਪੂਛਨਾ ਹੀ ਹਰ ਹਰੇ, ਨਾਨਕ ਨਾਮ ਬੋਲਾ ਅਠਪਦੀ, ਜਾਪ ਤਾਪ ਗਿਆਨ ਸਵਤਿਆਨ, ਖਟ ਸਾਹਿਤ ਰਸਿਮਰਤ ਵਖਿਆਨ, ਜੋਕ ਅਭਿਆਸ ਕਰਮ ਧਰਮ ਕਿਰਿਆ, ਸਗਤਿਆ ਪਨਬਦੇ ਫਿਰਿਆ, ਅਨਕ ਪ੍ਰਕਾਰ ਕੀ ਬੋਚਤਨਾ, ਪੁਨਦਾਨ ਹੋਮੇ ਬੋਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤਨੇ ਕਰੈ ਬੋ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇਕ ਬਾਰ, ਨੌ ਖੰਡ ਪ੍ਰਥਮੀ ਪ੍ਰੈ ਚਰਚੀ ਪੈ, ਮਹਾਉਦਾਸ ਪੀਸਰ ਥੀ ਪੈ, ਅਗਨ ਮਾਇ ਹੋਮਤ ਪ੍ਰਾਨ, ਕਨਕ ਅਸਭ ਹੈਵਰ ਪੂਦਾਨ, ਨਿਵਰੀ ਕਰਮ ਕਰੇ ਭਵਾ ਸੰਜੈਨ, ਮਾਰ ਸੰਜਮਿਆ

ਨਿਮਕ ਨਿਮਕਾ ਸੀ ਕਟਾਇ ਤੋ ਪੀਹੁ ਮੈਂ ਮੈਲ ਨ ਜਾਵੇ। ਹਰ ਕੇ ਨਾਮ ਸੰਸਰ ਕਛ ਨਾਇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਇ। ਮਨ ਕਾਮਨਾ ਤੀਰ ਦੇ ਛੁਟੈ, ਗਰਭ ਕੁਮਾਨ ਮਨ ਤੇ ਹੁਟੈ। ਸੋਚ ਕਰੇ ਦਿਨ ਸਰਾਤ, ਮਨ ਕੀ ਮੈ ਨਾ ਤਨ ਤੇ ਜਾਰ। ਇਸ ਦੇਹੀ ਕਬੋ ਸਾਧਨਾ ਕਰੈ, ਮਨ ਤੇ ਕਬਹੂ ਨ ਭਿਖਿਆ ਟਰੈ। ਜਲ ਧੋਵੇ ਬੋਧੇ ਅਨੀਤ, ਸੁਧ ਕਾਹਾਂ ਹੋਏ ਕਾਚੀ ਪੀਤ। ਮਨ ਹਰ ਕੇ ਨਾਮ ਕੀ ਮਹਿਮਾ ਉੱਚ, ਨਾਨਕ ਨਾ ਉਦਰੇ ਪਤਤ ਬਹੁਮੂਚ। ਬਹੁਤ ਸਿਆਣਪ ਜਮਕਾ ਭੋਬੇ ਆਪੇ, ਅਨਕ ਜਤਨ ਕਰ ਤਿਸ ਨ ਧਰਾਪੈ। ਭੇਖ ਅਨੇਕ ਅਗਨੀ ਬੁੱਝੈ, ਕੋਟ ਉਪਾਵ ਦਰਕਨ ਸਿਜੈ। ਛੂਟ ਸੁਨਾਈ ਉਪਿਆਰ, ਮੁਝ ਪਿਆਪੇ ਮਾਇਆ ਜਾਲ। ਅਬਰ ਕਰਤੂਤ ਸਗਲੀ ਜਮ ਡਾਨੈ, ਗੋਪਨ ਭਜਨ ਬਿੰਤਰਲੀ ਮਾਨੈ। ਹਰ ਕਾ ਨਾਮ ਜਬ ਦੁਖ ਚਾਏ, ਨਾਨਕ ਪੂਰੇ ਸਹਿ ਸਪਾਏ। ਚਾਰ ਪਦਾਰਥ ਜੇ ਕੋ ਮੰਗੇ, ਸਾਚਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੇ, ਹਰ ਹਰ ਨਾਮ ਹਿਰਦੈ ਸਾਧ ਕਾਪੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹੋ ਮੈਂ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਦਾਸ ਪਿਆਸਾ, ਨਾਨਕ ਤਾਕੈ ਬਰ ਪ੍ਰਜਾਸਾ। ਸਰ ਪੁਰਖ ਮੈਂ ਪੁਰ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਬਿਮਾਨ। ਆਪਸ ਕੋ ਜੋ ਜਾਣੇ ਨੀਚਾ, ਸੋ ਕਨੀਏ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕਰੀਨਾ, ਹਰ ਹਰ ਨਾਮ ਤਿਨ ਖੜਕਾ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੇ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟਿਤਾ, ਨਾਨਕ ਪਾਪ ਪੁੰਨੀ ਨਿਪਾ। ਨਿਰਤਨ ਕੋ ਤਨ ਤੇਰੋ ਨਾਮ, ਨਿਤਾ ਵੀ ਕੋ ਨਾਮ ਤੇਰਾ ਥਾ। ਅਨੁਮਾਨੀ ਕੋ ਪ੍ਰਾ ਤੇਰੋ ਮਾਨ, ਸਗਲ ਕਟਾਕੁ ਦੇਵੋ ਦਾਨ। ਕਰਨ ਕਰਾਵਨ ਹਰ ਸਵਾਮੀ, ਸਗਲ ਕਟਾਕੇ ਅੰਤਰ ਜਾਮੀ। ਆਪਣੀ ਗਤ ਮਿਤ ਜਨ ਹੋ ਆਪੇ, ਆਪਣ ਸੰਗ ਆਪ ਰਾਤੇ। ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਕਵਨ ਜਾਣ ਸਕੋਏ। ਸਰਬ ਧਰਮ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਉਤ ਪਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉੱਤਮ ਥਾਨ, ਨਾਨਕ ਦੇਹ ਘਟ ਵਸੇ ਹਰ ਨਾਮ ਸਲੋਕ। ਨਿਰਗੁਣ ਯਾਰ ਆਣਿਆ, ਸੁਪ੍ਰਸ ਦਾ ਸੰਭਾਲ ਜਿਨ ਕੀ ਆਤ ਚੀਤ ਰੱਖ। ਨਾਨਕ ਨਿਭ ਹੀ ਨਾਲ ਅਠਪਦੇ, ਰਮਈਆ ਕੇ ਗੁਣ ਚੇਤ ਪ੍ਰਾਣੀ। ਕਵਨ ਬੂਤੇ ਕਵਨ ਦ੍ਰਿਸ਼ਟਾਨੀ, ਜੰਤੂ ਸਾਜ ਸਵਾਰ ਸਿੰਗਾਰਿਆ। ਗਰਭ ਗਨਮੈ ਜਿਨੇ ਉਪਾਰਿਆ, ਬਾਹਰ ਪਿਸਤਾ ਤੁਝੇ ਪਿਆਰੇ ਦੂਧ। ਭਰ ਚੋਵਨ ਭੋਜਨ ਸਸੂਦ, ਬਿਰਧ ਪਿਆਉ ਪੁਰ ਸਾਖ ਸੈਨ। ਮੁਖ ਅਪਿਆਉ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਸ਼ਨ ਬੂਝੈ। ਬਖਸ਼ ਲਿਉ ਤੋ ਨਾਨਕ ਸੀਜੈ, ਜੇ ਪ੍ਰਸਾਦ ਧਾਰੀ ਉਪਰ ਸੁਖ ਵਸੈ। ਸੁਤ ਭਰਾਤ ਮੀਤ ਬੰਤਾ ਸੰਗ ਹਸੈ, ਜੇ ਪ੍ਰਸਾਦ ਪੀਵੈ ਸੀਤਰ ਜਦਾ। ਸੁਖਦਾਈ ਪਵਨ ਪਾਵਕ ਮੁਲਾ, ਜੇ ਪ੍ਰਸਾਦ ਭੁਗੇ ਸਵਰਸਾ। ਸਗਲ ਸਮਗਰੀ ਸੰਸਾਤ ਬਸਾ, ਦਿਨੇ ਹਸਤ ਪਾਪ ਕਰਨੇ ਤਰਸਨਾ। ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜਨ ਪਿਆਪੇ। ਨਾਨਕ ਕਾਲ ਲਿਓ ਪ੍ਰਯਾਪੇ, ਆਦਾਨ ਚੋ ਰਾਖਣ ਹਾ। ਤਿਸੋ ਪ੍ਰੀਤ ਨਖਰੇਖ ਪਾ, ਜਾ ਕੇ ਸੇਵਾ ਆਨੰਦ ਪਾਏ। ਤਾਂ ਸੋ ਮੂੜਾ ਮਨੀ ਲਾ ਪੈ, ਜੋ ਠਾਕੁਰ ਸਤਸਾਂ ਜੂਰੇ। ਤਾਂ ਖੋਂਦਾ ਜਾਂਤ ਦੂਰੇ, ਜਾ ਕੇ ਟਹਿਲ ਪਾਵੇ ਦਰਕੇ ਮਾਂ। ਤਸੇ ਵਸਾਰੇ ਮੁਕਤੇ ਜਾਨ, ਸਦਾ ਸਦਾਇ ਪੂਰਨ ਹਾਰ। ਨਾਨਕ ਰਾਖਣ ਹਾਰ ਪਾਰ, ਰਤਨ ਤਿਆ ਕੌਡੀ ਸੰਰਚੈ। ਸਾ ਛੋਟ ਝੂਠ ਸਮਚੈ, ਜੋ ਸਰਣਾ ਸੋ ਅਸਰ ਕਰਮਾਨੈ। ਜੋ ਹੋਪਨ ਸੋ ਦੂਰ ਪ੍ਰਾਨੈ, ਛੋਟ ਜਾਏ ਤਿਸ ਕਾ ਸ਼ਰਮ ਕਰੈ। ਸੰਸਾਈ ਤਿਸ ਪਰ ਹਰੈ, ਚੰਦਨ ਦੇ ਪੋਤਾਰੇ ਤੋਏ। ਕਰਤਾ ਪ੍ਰੀ ਭਾਸਮ ਸੰਗ ਹੋਏ, ਅੰਧਕੂਪ ਮੈਂ ਪਤਤ ਬੇਕਰਾਰ। ਨਾਨਕ ਕਾਢ ਦਿਹੁ ਪ੍ਰਭ ਦਿਆਲ, ਕਰਤੂ ਪਸੂ ਕੀ ਮਾਨ ਚਾਰ। ਲੋਕ ਪਚਾਰਾ ਕਰੇ ਦਿਨ ਰਾ, ਬਾਹਰ ਭੇਖ ਅੰਤਰ ਮਨਮਾਇ। ਸ਼ਬ ਸੁਨਾਇ ਕਰ ਕਰੇ ਛਪਾ, ਬਾਹਰ ਗਿਆਨ ਧਿਆਨ ਇਸ਼ਨਾਨ। ਅੰਤਰ ਵਿਆਪੇ ਲੋ ਸਵਾਨ, ਅੰਤਰ ਅੰਤਰ ਅਗਨ ਬਾਤ ਅਨੁਸਾਰ ਗਲ ਪਾਥ। ਛਪਸ਼ ਨਾਹੀ ਕਰ ਕਰੇ ਛਪਾ, ਬਾਹਰ ਗਿਆਨ ਬਾਹਰ ਗਿਆਨ ਧਿਆਨ ਇਸ਼ਨਾਨ। ਅੰਤਰ ਵਿਆਪੇ ਲੋ ਸਵਾਨ, ਅੰਤਰ ਅਗਨ ਬਾਹਰ ਤਨ ਸੁਆਹ। ਗਲ ਪਾਥਰ ਕੈਸੇ ਤ੍ਰਿਅਥਾ,
ਜਾ ਕੇ ਅੰਤਰ ਬਸੇ ਪ੍ਰਯਾਪ ਨਾਨਕ ਤੇ ਜਨ ਸਹਿ ਸਮਾਜ ਸੁਨੰਦਾ ਕੈਸੇ ਮਾਰਗ ਪਾਵੇ ਕਰ ਗਹਿ ਲੇਹੋ ਓੜ ਨਿਭਾਵੈ ਕਾਂ ਬੁਝਾਰਤ ਬੂਝੇ ਡੋਰਾ ਨਿਖੇ ਤੋ ਸਮਝੇ ਪੂਰਾ ਕਾਂ ਬਿਸਨ ਪਦ ਗਾਵੇ ਕੁੰਗ ਜਤਨ ਕਰੈ ਤੋ ਪੀਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਅਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾ ਤੁਮਰੀ ਕਿਰਪਾ ਤਰੈ ਸੰਸਾਰ ਸੁਆਵੇ ਨ ਜੀਤ ਜੋ ਪੈ ਰਾਇ ਤਾਂ ਸੋ ਪ੍ਰੀਤ ਬਰੁਆ ਕੇ ਗ੍ਰਹਿ ਭੀਤਰ ਵਸੈ ਅਨਦ ਕੇਰ ਮੈ ਰੰਗ ਰਸੈ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨੇ ਆਪੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਤਰੋ

ਦੀਨ ਹਰ ਪਰ ਛੁਟ ਕੈ ਲਾਕੇ ਅਨਸਵਾਏ ਨਾਨਕ ਕਉ ਨ ਸਿਜਾਈ ਬਿਨਾਇ ਪਰ ਚੈਠ ਪਦੇ ਦਸ ਬਾ ਤੂ ਦੇ ਪਾਛੇ ਪਾਵੇ ਇਕ ਬਸਤ ਕਾਲਣ ਬਿਖੁਟ ਪਾਵੇ ਇਕ ਪੀਨਾ ਦੇ ਦਸ ਫਿਰ ਦੇ ਤੋ ਮੂੜਾ ਕੋ ਕਾਂ ਕਰੇ ਜਿਸਟਾ ਕੁਰਸੋ ਨਾਈ ਚਾਰਾ।

ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਦੁਲਾਸ ਆਪਣੇ ਮਾਨ ਕਛ ਬਾਹਰ ਸਾਹੁ ਲੇ ਅਕਿਆਨੀ ਮਨ ਰੁਸ ਕਰੇ ਆਪਣੀ ਪ੍ਰਤੀਤਾਪੀ ਖੂਬੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਦੇਖੀ ਬਾਤ ਸਿਆਗੇ ਰਾਖੇ ਪੱਕੀ ਆਗਿਆ ਮਾਨੇ ਮਾਥੇ ਉੱਤੇ ਚੌਕਨ ਕਰੇ ਨਿਹਾਰ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇ ਕਹੇ ਤਾ ਸਰ ਪਰ ਹੋਵ ਜਾਨ ਅਨੇਤ ਬਿਰਖ ਕੀ ਛਾਇਆ ਸੋ ਰਾਂਦਾ ਪਿਉ ਬਿਨ ਸੇਵ ਮਨ ਪਛਤਾਏ ਜੂ ਦੀਸੇ ਸੋ ਚਰਨ ਹਾਰ ਲਪਟ ਰਹਿਓ ਤੈਨ ਦਿੰਦਾ ਪਟਾਉ ਸੋ ਜੋ ਲਾਫੇ ਨੇ ਤਾ ਕੂ ਹੱਥ ਨਿਆ ਵੇਖੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਿਆ ਫਲੇ ਲਾਈ ਮਿਥਿਆ ਤਨ ਤਨ ਕੁਟੰਬ ਸੁਭਾ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜ ਜੋਪਨ ਧਨ ਮਾਲ ਮਿਥਿਆ ਕਾਮ ਕਰੋਰ ਬਿਖਰਾਲ ਮਿਥਿਆ ਰਥ ਹਸਤੀ ਅਸਪ ਬਸਤਰਾ ਮਿਥਿਆ ਰੰਗ ਸਮੈ ਪੇਖਸਤਾ ਮਿਥਿਆ ਤ੍ਰੋਮ ਬਹੁਪਾਨ ਮਿਥਿਆ ਸੁਪਰ ਕਲਕਮਾ ਅਸਤਰ ਭਗਸਾਤ ਕੀ ਸਰਣ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਣ ਪਨਿੰਦਾ ਸੁਨਹਿ ਮਿਥਿਆ ਹਥ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਡੋਲ ਪਾਵੈ ਮਿਥਿਆ ਤਨਿ ਪਰ ਪੁਕਾਰਾ ਮਿਥਿਆ ਬਾਸ ਲੇਤ ਵਿਕਾਰਾ ਪਿੰਨ ਪੂਜੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਕਰ ਨਾਮ ਲੇ ਬਿਰਤੀ ਸਾਧ ਕੀ ਅਰਜਾ ਸਾਸ ਬਿਨਾ ਕੇ ਹੋ ਸੂਚਾ ਬਿਰਥਾ ਨਾਮ ਬਿਨਾ ਤਨਿਅੰਦ ਮੁਖਿਆ ਤਾਂ ਕੇ ਦੁਰਗੰਧ ਬਿਨ ਸਿਉਣ ਦਿਨ ਰਣ ਬਿਰਥਾ ਬਿਹਾਇ ਮੇਕ ਬਿਨਾ ਜੋ ਖੇਤੀ ਜਾਇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਤਾ ਧਨ ਧਨ ਤੇ ਜਨ ਜੇ ਕਟ ਵਸਵਰ ਨਾਮ ਨਾਨਕ ਤਾ ਕੇ ਬਰ ਪਚਾਵ ਰਹਿਤ ਅਵਰ ਕਸ਼ਵਰ ਕਮਾਵਤ ਮਨੀ ਪ੍ਰੀਤ ਮੁਖੋਗਣ ਲਾਵਤ ਜਾਨਣ ਹਾਪ ਪ੍ਰਬੀਨ ਬਾਰ ਪੇਖ ਨਾ ਕਾਹੂ ਪੀਨ ਅਵਰ ਉਪਦੇਸੇ ਆਪ ਨ ਕਰੇ ਆਪਤ ਜਾਪਤ ਜਨਮੇ ਮਰੈ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋਤਮ ਭਾਣੇ ਤਿਨ ਪ੍ਰਜਾਤਾ ਨਾਨਕ ਕਿਉਂ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰ ਤਿਨ ਬੇਰਾ ਕਿਸੈ ਦੂਰ ਜਨਾਬਤ ਕਿਸੇ ਬਜਾਵਤ ਨੇਰਾ ਉਪਾਪ ਸਿਆਣ ਸਗਲ ਤੇਰਾ ਸਭ ਖਜਾਨਿਆ ਤੁਮ ਕੀਰਾ ਜਿਸ ਭਾਗ ਤਸਰੇ ਲੜਾਏ ਥਾਨ ਤਨਾ ਤਰਿਆ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮ ਜਪ ਨਾਨ ਕਰੀ ਸਲੋਕ ਕਾਮ ਕ੍ਰੋਧ ਲੋਭ ਮੋਹ ਬਿਰਸ ਚਾਇ ਅੰਗੇਵ ਨਾਨ ਪ੍ਰਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਠਪਦੇ ਜੇਹ ਪ੍ਰਸਾਦ ਸ਼ਤੀ ਅਮਦ ਖਾਇ ਤਿਸ ਠਾਕਰ ਕੋ ਰਾਖਵਨ ਬਾਇ ਜੇ ਪ੍ਰਸਾਦ ਸੁਗੰਧ ਤਨ ਲਾਇ ਤਿਸ ਕੋ ਸਿਮਰਤ ਪਰਮ ਗੁਰ ਪਾਏ ਜੇਹ ਪ੍ਰਸਾਦ ਬਸੇ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਪੈ ਸਿਮਰੁ ਤਸਨਾ ਜੇ ਪ੍ਰਸਾਦ ਨਾਨਕ ਪੂਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇਹ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਗ ਕਤਲਵਾਏ ਜੇਹ ਪ੍ਰਸਾਦ ਸੁਖ ਸੇ ਸੁਈਜੈ ਮਨ ਆੜ ਪੈਰ ਤਾਂ ਕਾ ਜਸ ਗਾਵੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਖ ਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇ ਰੂਪਾ ਬ੍ਰਹਮ ਪ੍ਰਭ ਜੀ ਜਬ ਤਰਕੇ ਮਾਨ ਪਾਵਹਿ ਨਾਨਕ ਪਰ ਸਿਤੀ ਕਰ ਜਾਇ ਜੇ ਪ੍ਰਸਾਦ ਅਰੋਖ ਕੰਚਨ ਦੇਹਿ ਲਵਲਾਵ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾਰੈ ਤ ਮਨ ਸੁ ਪਾਵੇ ਹਰ ਹਰ ਜਸ ਕੈ ਜੇ ਪ੍ਰਸਾਦ ਤੇਰੇ ਸਗਲ ਸ਼ਿਦ ਢਾਕੇ ਮਨ ਸਰਣੀ ਪਰ ਠਾਕਰ ਪਤਾ ਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰ ਪਾਉ ਤੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਪਾਤ ਕਰੇ ਹੇ ਜੇ ਪ੍ਰਸਾਦ ਅਭੁਖਨ ਪੈਰੀ ਜੈ ਮਨ ਤਿਸ ਸਿਮਰ ਕੋ ਆਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਸਪਾਰੀ ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਪਣ ਪਣਾਈ ਉਠ ਪੈਠ ਸਾ ਤਿਸੈ ਧਿਆਇ ਤਿਸੈ ਧਿਆਇ ਜੋ ਇਕ ਲਖੈ ਈਹਾਂ ਉਹਾਂ ਨਾਨਕ ਤੇਰੀ ਰਖੈ ਜੇਹ ਪ੍ਰਸਾਦ ਕਰੇ ਪੁਨ ਬੋਦਾਨ ਮਨ ਆਠ ਪੈਰ ਕਸ ਕਾ ਧਿਆਨ ਜੇ ਪ੍ਰਸਾਦ ਤੂੰ ਅਚਾਰ ਪਿਹਾਰੀ ਤੇ ਪ੍ਰਭ ਕੋ ਸਾਹ ਸਾ ਛਤਾਰੀ
जेहे प्रसाद तेरा सुंदर रूपा सो प्रा सिमर सदान रूपा जे प्रसाद तेनी की जा सो प्रा सिमर सदान दरला जे प्रसाद तेरी पतरा गुर प्रसाद नानक जस कहे जेहे प्रसाद सुने करना जे प्रसाद पेखे विस्माद जेहे प्रसाद बोले अमृत रसना जे प्रसाद सुसा जे वसना जे प्रसाद हस कर चढ़ाए जे प्रसाद संपूर्ण फलाए जेहे प्रसाद परम गुर पाए जे प्रसाद सुसा समावे सब प्रत्याग अवर खत लग गुर प्रसाद नानक मन जागो जे प्रसाद तू प्रगट संसार तिस प्रभु को मूला मनो बसार जे प्रसाद तेरा प्रताप पूरे मन बूढ़ तू ताको जाप जे प्रसाद त्रिकार पूरे तिस जान मन सदा हजूरे जे प्रसाद तू पावे सा तेरे मन मेरे तू तासुरा जे प्रसाद सब की गत होए नानक जाप जपै जप सोए आप जपाए जपे सोना आप गावाए सुहर गुण का प्रभु कृपा ते हो प्रकाश प्रभु दया ते कमल बिगाड़ प्रभु सो प्रसन्न बसै मन सोए प्रभु दया ते मत उत्तम होए सर पुनदान प्रभु तेरी मया पो कछु न किन्हु लिया जित जित लाभ तित लखे अरनाथ नानक केन कह कछु न हार सलोक अगम अगार पाप ब्रह्म सोए जो जो कह समुक्ता होए सुन बीता नानक पिनवंता साजना के अचरज कथा अठ पदे साध के संग मुख उजल हो साध समर सरीख हो साध के संग मिटे अपमान साध के संग प्रगटे सो ज्ञान

ਸੁਭ ਪ੍ਰਮਾ ਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪ੍ਰਫੁਲਾਇ ਸਾਧਕ ਸੰਗ ਆਪੇ ਬਪੁੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਪੈਣ ਸਾਧਕ ਸੰਗ ਨਾ ਕਤੂ ਤਾਵੇ ਸਾਧ ਸੰਗ ਅਸਤ ਮਨ ਪਾਏ ਸਾਧਕ ਸੰਗ ਮਾਤੇ ਪੈਨ ਸਾਧ ਸੰਗ ਨਾਨਕ ਪ੍ਰਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸਮਾ ਪਨੀਤ ਸਾਧ ਸੰਗ ਕਸਨੀ ਪੈਰ ਸਾਧਕ ਸੰਗ ਨ ਬੀਂਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜੈ ਸਭ ਆਪੇ ਆਪੇ ਜਾਣੇ ਸਾਹਿਬ ਡਾਈ ਨਾਨ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨ ਕਬਹੂ ਤਾਵੇ ਸਾਧਕ ਸੰਗ ਸਦਾ ਸੁਪਾਇ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਖ ਸੰਭ ਸੇ ਤਨੂਚੈ ਸਾਧੂ ਕੇ ਸੰਭ ਪਹੁੰਚੈ ਸਾਖ ਸੰਗ ਦ੍ਰਿੜੈ ਸਭ ਧਰਮ ਸਾਖ ਸੰਗ ਕੇਵਲ ਪਾ ਬ੍ਰਹਮ ਸਾਧਕ ਸੰਗ ਪਾਇ ਨਾਮ ਤਾਨ ਨਾਨ ਸਾਧੂ ਕੇ ਕਿਰਪਾਨ ਸਾਧਕ ਸੰਗ ਸਭ ਕੁਲ ਉਦਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੋ ਧਨ ਪਾਏ ਸਾਧ ਜਿਸ ਧਨ ਤੇ ਸਭ ਕੋ ਵਰਸਾਏ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਪਾ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਕਾਇਨ ਸਾਧਕ ਸੰਗ ਸਰਬਥਾਨ ਗਮ ਨਾਨ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨੇ ਕਿਰਕਾਰ ਦਰਸ਼ਨ ਪੀੜਤ ਹੋ ਤਨਿਹਾਰ ਸਾਧਕ ਸੰਗ ਕਰੂ ਖਤਰ ਸਾਧਕ ਸੰਗ ਨਰਕ ਪਰਹਰੈ ਸਾਧਕ ਸੰਗ ਇਹਾਂ ਉਹਾਂ ਸੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਏ ਸਾਧਕ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋਹ ਨਾਨ ਸਾਧ ਸੰਗਰ ਕੇ ਖੁਨ ਗਾ ਸਾਧਕ ਸੰਗ ਮੰਤੇ ਬਿਸਰੈ ਸਾਧ ਸੰਗ ਸਰਪ ਨਿਸਤਰੈ ਸਾਧਕ ਸੰਗ ਰੁਗੇ ਪੈ ਮੀਠਾ ਸਾਧੂ ਕੇ ਸੰਗ ਘਟ ਘਟ ਡੀਠਾ ਸਾਧ ਸੰਗ ਪੇ ਆਗਿਆਕਾਰੀ ਸਾਧ ਸੰਗ ਭਈ ਹਮਾਰੀ ਸਾਧਕ ਸੰਗ ਮਿੱਟੇ ਸਾਰੂਖ ਨਾਨਕ ਸਾਧ ਪੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆ ਨਹਿ ਸਾਧ ਕੀ ਉਪਾਂ ਤੇ ਗੁਣ ਤੇ ਦੂਰ ਸਾਧ ਕੀ ਉਪਾਂ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਤਾ ਬੇਅੰਤ ਸਾਧ ਕੀ ਸੋਭਾ ਉਤੀ ਉੱਚੀ ਸਾਧ ਕੀ ਸੋਭਾ ਮੁਕਤੀ ਮੂਚੀ ਸਾਧ ਕੀ ਸੋਭਾ ਸਾਧ ਪੁਨਿਆਈ ਨਾਨਕ ਸਾਧ ਪ੍ਰਭੇ ਨ ਪਾਏ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਠ ਪਦੇ ਬ੍ਰਹਮ ਗਿਆਨੀ ਸਦਾ ਨਿਰਦੇਵ ਜੈਸੇ ਜਨਮੇ ਕਰੁਣਾਦੇਵ ਬ੍ਰਹਮ ਗਿਆਨੀ ਸਦਾ ਨਿਰਤੂਖ ਜੈਸੇ ਸੁਰ ਸਰਬ ਕੋ ਸੁਖ ਬ੍ਰਹਮ ਗਿਆਨੀ ਕਹਿ ਦੇ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਰਪਾ ਬ੍ਰਹਮ ਗਿਆਨੀ ਕਹਿ ਤੀਜੇ ਕ ਜਮ ਬਸਤਾ ਕੋ ਖੁਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਕ ਨਾਮ ਨਾਨਕ ਜੋ ਭਾਵ ਕਾ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਤਰੁ ਉਪਰਿ ਅਕਾ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾ ਬ੍ਰਹਮ ਗਿਆਨੀ ਕੈ ਨਾਹੀ ਬਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਿਨ ਭਏ ਨਾਨਕ ਜਿਨ ਭਏ ਆਪ ਕਰੇ ਬ੍ਰਹਮ ਗਿਆਨੀ ਸਰ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਹਿ ਉਪਰਮਿਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਮਰ ਜੁਗਤਾ ਬ੍ਰਹਮ ਗਿਆਨੀ ਕਾ ਪੂਜਨ ਗਿਆਨ ਨਾਨ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੁਪ੍ਰਿਆ ਬ੍ਰਹਮ ਗਿਆਨੀ ਕਾ ਨਿਪਨਾ ਬ੍ਰਹਮ ਗਿਆਨੀ ਕੇ ਗਰੀਬੀ ਸਮਾ ਬ੍ਰਹਮ ਗਿਆਨੀ ਪਰਪਕਾਰ ਮਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇਤਾ ਉਤਬੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਸਾਰ ਉਦਾਰ ਨਾਨ ਬ੍ਰਹਮ ਗਿਆਨੀ ਜਪੈ ਸ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਸੰਗ ਬ੍ਰਹਮ ਗਿਆਨੀ ਕੈ ਨਾਮ ਉਦਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਰਜਾਗਤ ਬ੍ਰਹਮ ਗਿਆਨੀ ਅੰਗ ਪੁੱਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾਨੰਦ ਬ੍ਰਹਮ ਗਿਆਨੀ ਸੁਸਾਜਨਵਾਸ ਨਾਨ ਬ੍ਰਹਮ ਗਿਆਨੀ ਕਾ ਨਿਪਨਾ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕੇ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਯਾਪ ਬ੍ਰਹਮ ਗਿਆਨੀ ਕਾ ਬੜਪ੍ਰਤਾ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਏ ਬ੍ਰਹਮ ਗਿਆਨੀ ਕੋ ਬਾਲ ਬਰ ਜਾਈਐ
ब्रह्म ज्ञानी को खोज महेश्वर नार ब्रह्म ज्ञानी आ परमेश्वर ब्रह्म ज्ञानी की कीमत नाय ब्रह्म ज्ञानी का सगल मन भाए ब्रह्म ज्ञानी का कौन जाने भेद ब्रह्म ज्ञानी को सदा देश ब्रह्म ज्ञानी का कथिया न जाय अदाखिर ब्रह्म ज्ञानी सर्व का ठाकुर ब्रह्म ज्ञानी की मृत कौन बखाने ब्रह्म ज्ञानी की गल ब्रह्म ज्ञानी जाने ब्रह्म ज्ञानी का अंतर पाप नानक ब्रह्म ज्ञानी को सदा नमस्कार ब्रह्म ज्ञानी स सृष्ट का करता ब्रह्म ज्ञानी स जी पे नहीं मरता ब्रह्म ज्ञानी मुक्त जुक्त जी का दाता ब्रह्म ज्ञानी पूर्ण पुरुख बदाता ब्रह्म ज्ञानी अनाथ का नाथ ब्रह्म ज्ञानी का सभी उपहास ब्रह्म ज्ञानी का सर का ब्रह्म ज्ञानी आप निरंकार ब्रह्म ज्ञानी की शोभा ब्रह्म ज्ञानी पनी नानक ब्रह्म ज्ञानी सर्व का तनि सलोक गुरतारे जवंत्र नाम सर्व मैं भिखे भगवान निमुख निमुख ठाक नमस्कार नानक ओ परस निस्तारे अट पदे मिथ्या नाही रसना परस मन में प्रीत निरंजन दर पर रूप न भिख नेत्र साध की टर संसंग हेत करण सुने काव की निंदा सब ते जाने आपको मंदा गुर प्रसाद विख्या पर हरे मन की वासना मन ते डलै इंद्री जित पंच दो तेरा हित नानकोट मदे कुआसा परस वैष्णो सो जिस उपर सो प्रसान बिसन की मार त्यो पहन कर्म करत होवे नेह कर्म तिस वैष्णो कर निर्तरन काहू फल की शानी बच है केवल भक्त कीर्तन सदाच है मन तन अंतर सुन गोपाल सब उपर होव कृपाल आप दृढ़ नाम पाए नानको वैष्णो परम कर पाए भगवती भगवंत पद कर त्याग दुख का संग मन ते बिनसे सोला परम कर पूजे सर पा ब्रह्म सार संग पापा मर खोवे तस भगवती की मत उत्तम होवे भगवंत की टहल करे नतनीत मन तन अर्पय विष्णु प्रीत हर के चरण हृदय बसावे नानक ऐसा भगवती भगवंत को पाए सो पंडित जो मन पर बुद्ध है राम नाम आत्म में सुध है राम नाम सरस पीवै उस पंडित कै उपदे जा जी पै हर की कथा हृदय बसाए सो पंडित फिर जो न आवै वेद प्राण सिमरत बूझे मूल सुख मैं जाने अस्तूल चवरणा को दे उपदेश नानक उस पंडित को सदा देस बीज मंत्र सर्व को ज्ञान चवरणा मैं जपे को ना जो जो जपै तकी गत होए सत्संग पावि जन कोई कार कृपा अंतर उतारे पास प्रेद मुख पात्र को तारे सर्व रूप का खुद राम कल्याण रूप मंगल गुण काम काहू जुगत कते न पाई धर्म नानक तस मिलाय जिस लिखिया तुर कर्म जिसके मन पा ब्रह्म का निपात का नाम सत राम दास आत्म राम तिस नदरिया दास दसंतन भाई तन पार सदा निकट निकट जान सु दास दर के परवान अपने दास को आप कृपा करे तिस दास को सब सो जी परे सर संग आत्म दास ऐसी जुक्त नानक राम दास प्रभु की आज्ञा तुम हिता वह जीवन मुक्त सो कहा बेता सहारक तैसा सो सदा आनंद तै नहीं वियोग तैसा सुवर्ण तैसी सुमाटी तैसा अमृत तैसी विखाटी तैसा मान तैसा अपमान तैसा रंग तैसा राजान जो वरताय साई जुगत नानक पुरख कहिए जीवन मुक्त पार ब्रह्म के सले ठाव जित जित कर राखे तैसा तेनाव आपे कण खराब जो प्रपाय सोई पन हो गए पसरु आप हुए अंतरंग रखे न जाए पार ब्रह्म के रंग जैसी मत दे तैसा प्रगाय पार ब्रह्म करता बना सदा सदा सदा दयाल सिमर सिमर नान पै निहाल सलोक उस्तत करे अनेक जन अंतर पारा पा नान रचना प्रवृति बहु प्रद्यान प्रकार अटपदी कई कोट हो पुजारी कई कोट चार प्यारी कई कोट पै तीर्थवासी कई कोट ब्रह्म ब्रह्मे उदासी कई कोट वेद के स्रोते कई कोट तपिश्र होते कई कोट आत्म त्यान तारे कई कोट कव का विचारे कई कोट नवत नवते आपे नानक करते कंतन पाए कई कोट पैभिमानी कई कोट अंध अज्ञानी कई कोट कृपन कठोर कई कोट अपेग आत्म निकोर कई कोट पर दर को हिराय कई कोट पर दुख न करहे कई कोट मश्रमाय कई कोट प्रदेश प्रमाय जित जित लाभ तित तुलना
ਨਾ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਰਜਤੀ ਜੋਗੀ ਕਈ ਕੋਟ ਰਾਜੇ ਭੋਗੇ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਣ ਪਾਣੀ ਬਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸੱਸੀ ਅਰ ਸੂਰ ਨਿਖਤਿਰ ਕਈ ਕੋਟ ਦੇਵ ਦਾਨ ਮਿੰਦਰ ਸਰਸ਼ਤਰ ਸਰ ਸਮਰੀ ਆਪਣੇ ਸੋ ਤਾਰੇ ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਸਤਾਮ ਸਾਧਕ ਕਈ ਕੋਟ ਬੇਦ ਪ੍ਰਾਣ ਸਿਮਰਤਰ ਸਾਧ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜਨ ਕਈ ਕੋਟ ਕੀ ਅਚਰ ਜੀ ਪੈ ਕਈ ਕੋਟ ਗਿਰੀ ਕਈ ਕੋਟ ਗਿਰੀ ਮੇਰ ਸਵਰਨ ਥੀ ਪੈ ਕਈ ਕੋਟ ਜਖ ਕਿਨਰ ਪਚਾਸ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ ਸਭ ਤੇ ਨੇਰੇ ਸਭ ਹੁੰਦੇ ਦੂਰ ਨਾਨਕ ਆਪਲੇ ਤ੍ਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸਵਰਗ ਨਿਵਾਸੀ ਕਈ ਕੋਟ ਜਨਮੈ ਜੀ ਪੈ ਮਰੈ ਕਈ ਕੋਟ ਪੋਜੋ ਨੀ ਫਿਰਾਏ ਕਈ ਕੋਟ ਬੈਠ ਤੀ ਖਾਏ ਕਈ ਕੋਟ ਕਾਲੇ ਥਰ ਪਾਏ ਕਈ ਕੋਟ ਮੈਂ ਕਈ ਕੋਟ ਕੀਏ ਧਨਵੰਤ ਕਈ ਕੋਟ ਮੈਂ ਚਿੰਤ ਜਹਿ ਜਹਿ ਪਾਣਾ ਤਹਿ ਤੈ ਰਾਖੇ ਨਾਨਕ ਸਭ ਕਿਰਪਾ ਕੇ ਹਾਥੇ ਕਈ ਕੋਟ ਪੈ ਬੈਰਾਕੀ ਰਾਮ ਨਾਮ ਸੰਗਤ ਨਵ ਰਾਖੀ ਕਈ ਕੋਟ ਪ੍ਰਾਖੋ ਖੋਜੰਤੇ ਆਤਮ ਮੈਂ ਪਾਰ ਪ੍ਰਭ ਰਹੰਤੇ ਕਈ ਕੋਟ ਦਰਸ਼ਨ ਪ੍ਰਪਿਆ ਤਿਨਕੋ ਮਿਲੋ ਪ੍ਰਭ ਨਾਲ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਰਾਖਾ ਰੰਗ ਜਿਨ ਕੋ ਹੋਏ ਆਸੋ ਪ੍ਰਸਾਦ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀਆਂ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੋਗਤਾ ਕੀਨੋ ਵਿਸਤਾਰ ਕਈ ਪਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਪਾ ਪ੍ਰਭ ਤੇ ਹੋਏ ਪ੍ਰਮਾ ਸੰਵਾਦ ਤਾ ਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨ ਪ੍ਰਸ ਹੋਏ ਕਈ ਕੋਟ ਪਾ ਬ੍ਰਹਮ ਕੇ ਦਾਤ ਨਹੂ ਤਿਆਤਮ ਪ੍ਰਗਾਲ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਾਸਾ ਦੇ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸੋ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰ ਸਲੋਕ ਹੈ ਕਰਨ ਕਾਰਨ ਪ੍ਰਵੇ ਕਹੈ ਦੂਸਰ ਨਾਈ ਕੋਈ ਨਾਨਕ ਤਿਸ ਪ੍ਰਹਾਰਣੇ ਜਸ ਥਰਮਈ ਰਸੋਈ ਅਠ ਪਦੀ ਕਰਨ ਕਰਾਵਨ ਕਰਨੇ ਜੋਕ ਜੋਤ ਪਾਵੇ ਸੋਈ ਹੋਕ ਖਿਰਮੇ ਥਾਪੂ ਥਾਪਣ ਹਾਰਾ ਅੰਤਨੀ ਕਿਰਪਾ ਰਾਬਾਰਾ ਹੁਕਮੇ ਤਾਰ ਕਥਾ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਉਚਨੀ ਪਿਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨ ਸਭ ਮੇਰੇ ਅਸਮਾਏ ਪ੍ਰਭਾਵੇ ਮਾਨਕ ਕਰ ਪਾਏ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨਸਾ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਾਤਤ ਉਦਾਰੇ ਆਪ ਕਰੇ ਆਪਨ ਵਿਚਾਰੈ ਦੋਹਾਂ ਸ੍ਰੀਆਂ ਕਾ ਆਪ ਸੁਆਮੀ ਖੇਡੇ ਬਖਸੇ ਅੰਤਰ ਜਾਮੀ ਜੋ ਪਾਏ ਸੋ ਕਾਲ ਖਰਾਵੇ ਨਾਨਕ ਤ੍ਰਿਸ਼ਟੀ ਅਵਨ ਆਪੇ ਕਹੋ ਮਾਨਕ ਤੇ ਕਿਆ ਹੋਇਆ ਆਪੇ ਜੋ ਤੇ ਪਾਏ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਸਿਰੇ ਜੋ ਤੇ ਪਾਏ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣੇ ਆਪ ਬਚੈ ਭਰਮੇ ਫੂਲਾ ਦਹਿ ਦਿੱਤਾ ਨਿਮ ਖਮਾਏ ਚਾਰ ਕੁੰਟ ਫਿਰਿਆ ਬੈ ਕਰ ਕਿਰਪਾ ਸਿ ਆਪਣੀ ਭਗਤੇ ਨਾਨਕ ਤੇ ਜਾਨਾ ਮਿਲੈ ਖਿਨਮੈ ਨੀਚ ਕੀਟ ਕੁਰਾਰ ਪਾ ਬ੍ਰਹਮ ਗਰੀ ਪਨਵਾਜ ਜਾ ਕਾ ਦ੍ਰਿਸ਼ਟ ਕਛੂ ਨਿਆ ਫੇ ਤਿਸ ਤਤਕਾਰ ਦਹਿ ਦਿਸਪਟਾਏ ਜਾ ਕੋ ਆਪਣੀ ਕਰੇ ਬਖਸ਼ੀ ਤਾ ਕਾ ਰੇਖਾ ਨਾ ਕਨੇ ਜਗਦੀਸ਼ ਜਿਉ ਪਿੰਡ ਸਭ ਸਖੀਰਾ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬੰਤੇ ਆਪਣਾਈ ਨਾਨਕ ਜੀਵੈ ਦੇਖ ਪੜਾਈ ਇਸ ਕਾ ਬਲ ਨਾਈ ਸਾਥ ਕਰਨ ਕਰਾਵਨ ਸਰਕੋ ਨਾਥ ਆਗਿਆਕਾਰੀ ਬਪਰਾ ਜਿਉ ਜੋਤ ਪਾਵੇ ਸੋਈ ਪਨਥੀਓ ਕਬਹੂ ਊਚ ਨੀਚ ਮੈਂ ਵਸੈ ਕਬਹੂ ਸੋਗ ਹਰਖ ਰੰਗ ਸਹਿ ਕਬਹੂ ਨਿੰਦ ਚਿੰਨ ਪਿਹਾਰ ਕਬੂ ਉਪਕਾਰ ਪਿਆ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨਹਾਰ ਕਬਹੂ ਨਿਰਤ ਕਰੇ ਬਪਾਂਤ ਕਬੂ ਸੋਏ ਰਹੇ ਦਿਨ ਰਾਤ ਕਬਹੂ ਮਹਾਂ ਕਰੋ ਬਿਕਰਾ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹੇ ਪ੍ਰਰਾਜਾ ਕਬਹੂ ਪੇਖਾਰੀ ਨੀਕਾ ਸਾਜਾ ਕਬਹੂ ਅਪਕੀਰਤ ਮੈਂ ਆਪੇ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੇ ਤਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹ ਧਾਰੀ ਦਾ ਵਿਤਿਆਨ ਕਬੂ ਤੱਟ ਤੀਰਥ ਇਸ਼ਨਾਨ ਕਬੂ ਸਿਰ ਸਾਧਕ ਮੁਕਿਆਨ ਕਬੂ ਕੀਟ ਹਰ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ
ਨਾਨਾ ਰੂਪ ਜੋ ਸੁਹਾਗੇ ਦਿਖਾਵੇ, ਜੋ ਪ੍ਰਭਾਵੇ ਤਿਵਨ ਚਾਵੇ, ਜੋਤ ਪਾਵੇ ਸੋਈ ਹੋਏ, ਨਾਨਕ ਤੂੰ ਜਾਵ ਨ ਕੋਏ। ਕਬਹੂ ਸਾਧ ਸੰਗ ਦਿਉ ਪਾਵੇ, ਉਸ ਅਸਥਾਨ ਦੇ ਬਹੁਨੇ ਆਪੇ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਅਸਥਾਨ ਕਾ ਨਹੀਂ ਬਿਨਾਸ। ਮਨ ਤਨ ਨਾਮ ਤੇ ਕਰਾਂ ਸਦਾ, ਬਸੇ ਹੈ ਪਾਪ ਬ੍ਰਹਮ ਕੇ ਸੰਗ, ਜੋ ਚਰਮੇ ਦਰਿਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਿਆ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰਪਾਨ ਸਰੋਕ। ਸੁਖੀ ਬਸੈ ਮਸਕੀਨੀ ਆਏ ਆਪਨ ਵਾਰ ਤਲੇ, ਵੱਡੇ ਵੱਡੇ ਅਹੰਕਾਰੀਆ, ਨਾਨਕ ਕਰਮ ਕਰੇ ਅਟ ਪਦੇ, ਜਿਸ ਕੇ ਅੰਤਰ ਰਾਜ ਪਾਨ ਸੋ ਨਰ ਪਾਤੀ ਹੋ ਸਵਾਨ, ਜੋ ਜਾਣੈ ਮੈਂ ਚੋਰ ਪਾਨ ਸੋ ਹੁਤ ਪੇਟਾ ਕਾ ਜਾਨ, ਆਪ ਸਕੋ ਕਰਮਵੰਤ ਕਾ ਜਨ ਮਰੇ ਭੋਜਨ ਪਰਮਾਏ, ਧਨ ਭੂਮ ਕਾ ਜੋ ਕਰੇ ਕਮਾਨ, ਸੋ ਮੂਰਖੰਦਾ ਗਿਆਨ ਕਰ ਕਿਰਪਾ, ਜਿਸ ਕੇ ਹਿਰਦੇ ਗਰੀਬੀ ਵਸਾਏ, ਨਾਨਕੀਆਂ ਮੁਕਿਆ ਨਾਨਕੀਆਂ ਮੁਕਤ ਆਗੇ ਸੋ ਪਾਵੇ, ਧਨਵੰਤਾ ਹੋਏ ਕਰ ਗਰਬਾਵੇ, ਤ੍ਰਿਣ ਸਮਾਨ ਕਿਸਾ ਨ ਜਾਏ, ਬੋਲਾ ਕਰਮਾਨ ਕੋ ਉਪਰ ਕਰਿਆ, ਪਰ ਪੀਤਰ ਤਾਂ ਕਾ ਹੋਏ ਬਿਨਾ, ਸਭ ਤੇ ਆਪ ਜਾਣੇ ਬਲਵੰਤ, ਕਿਰਮੇ ਹੋਏ ਜਾਏ ਪਸਮੰਤ, ਕਿਸੇ ਨ ਬਦਿਆ ਪੰਕਾਰੀ, ਧਰਮ ਰਾਜ ਕਰੇ ਖੁਆਰੀ, ਗੁਰ ਪ੍ਰਸਾਦ ਜਾ ਕਾ ਮਿਟੇ ਅਪਮਾਨ, ਸੋ ਜਨ ਨਾਨਕ ਦਰਕੇ ਪ੍ਰਵਾਨ, ਕੋਟ ਕਰਮ ਕਰੇ ਹੋ ਧਾਰੇ, ਸ਼ਰਮ ਪਾਵੇ ਸਗਲੇ ਬਿਰਤਾਰੇ, ਅਨਕ ਤਪੱਸਿਆ ਕਰੇ ਅੰਕਾਰ, ਨਰਕ ਸੁਰਕ ਫਿਰ ਫਿਰ ਅਵਤਾਰ, ਅਨਕ ਜਤਨ ਕਰ ਆਤਮਨੀ ਦ੍ਰਪੈ, ਹਦਰ ਕੇ ਕੋ ਕੈਸੇ ਗਵੈ, ਆਪਸ ਗੋਜ ਭਲਾ ਕਹਾਵੇ ਤਿਸੇ ਭਲਾਈ, ਨਿਕਟ ਨ ਆਵੇ ਸਰਬ ਕਿਰੇ, ਜਾ ਕਾ ਮਨ ਹੋਏ ਕਉ ਨਾਨਕ, ਤਾ ਕੀ ਨਿਮਰ ਸੋਏ, ਜਪ ਲਗ ਜਾਣੈ ਮੁਝਤੇ ਕਛ ਹੋਏ, ਤਬ ਸਕੋ ਸੁਖ ਨਾਹੀ ਕੋਈ, ਜਾਪੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਚੋਣ ਮੈਂ ਫਿਰਤਾ, ਜਪ ਤਾਰੇ ਖੁ ਬੈਰੀ ਮੀਤ, ਤਬ ਲਖ ਨਿਚਰ ਨਾਹੀ ਚੀਤ, ਜਪ ਲਗ ਮੋਹ ਮਗਨ ਸਮਾਏ, ਤਬ ਲਗ ਧਰਮ ਰਾਜ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋ ਛੁਟੈ, ਸਹਿਸ ਖਟੇਲਾ ਕੁੜਤਾਏ, ਤ੍ਰਿਪਤ ਨੇ ਆਵੇ ਮਾਇਆ ਪਾਛੇ ਪਾਵੈ, ਅਨਕ ਭੂਖ ਭਿਖਿਆ ਕੇ ਕਰੈ, ਨੈ ਤ੍ਰਿਪਤਾ ਵੇ ਖਪ ਖਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਫਿਰਤੇ ਸਭ ਕਾ ਜੈ, ਨਾਮ ਰੰਗ ਸਰ ਸੁਖ ਹੋਏ, ਵਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਤਾ ਨਾਨਕ ਕਰ ਜਾਪ, ਕਰਨ ਕਰਾਵਨ ਕਰਨੇ ਹਾਰ, ਉਸਕੇ ਹਾਥ ਕਾ ਵਿਚਾਰ, ਜੈਸੀ ਦ੍ਰਿਸ਼ਟ ਕ੍ਰਿਤਾ ਸਾ ਹੋਏ, ਆਪੇ ਆਪੇ ਆਪ ਰਸ ਹੋਏ, ਜੋ ਕਿਛ ਕੀਨੋ ਸਵਪਨੇ ਰੰਗ, ਸਭ ਤੇ ਦੂਰ ਸਭ ਹੋ ਕੇ ਸੰਗ, ਬੂਝੈ ਦੇਖੇ ਕਰੇ ਬਵੇਕ, ਆਪੇ ਕਾਪੇ ਅਨੇਕ, ਮਰੇ ਨ ਵਸੇ ਆਪ ਨ ਜਾਏ, ਨਾਨ ਸਤੀ ਰਿਆ ਸਮਾਏ, ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਧ, ਆਪ ਕੀਨੋ ਆਪਨ ਵਿਸਤਾਰ, ਸਭ ਕਛ ਉਸਕਾ ਕਰਨੇ ਹਾਸਤੇ ਪਿੰਨ, ਕਹੋ ਹੋ ਕਿਛ ਹੋਏ ਥਾਂ ਤਰਾਂ ਤਰੇ ਕੈ ਸੋਏ, ਆਪਣੇ ਚਲਤੇ ਆਪ ਕਰਨੇ ਹਾਰ, ਕਉਤ ਕਰੇ ਰੰਗ ਪਾਰ, ਮਨ ਮੇ ਆਪ ਮਨ ਆਪਣੇ ਮਾਏ, ਨਾਨਕ ਕੀਮਤ ਕਹਿਣ ਜਾਏ, ਸਤ ਸਤ ਸਤ ਪ੍ਰਸਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ, ਸੱਚ ਸੱਚ ਸਤ ਸਭ ਕੀਨਾ, ਕੋਠ ਮਦੇ ਕਿਨ ਵੇਲੇ ਜੀਨਾ, ਭਲਾ ਭਲਾ ਭਲਾ ਤੇ ਰੂਪ, ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਵਰਤਰੀ ਪਾਣੀ, ਘੱਟ ਘੱਟ ਸੁਣੀ ਸਰਵਣ ਬਖਿਆਣੀ,

0: ਡਟ ਪਦੇ। ਸੰਤ ਕੈ ਦੁਖ ਨਿਆਰ ਜਾ ਕਟੈ, ਸੰਤ ਕੈ ਦੁਖਨ ਜਮ ਤਿਨੀ ਛੁਟੈ, ਸੰਤ ਕੈ ਦੁਖਨ ਸੁਸਤ ਜਾਇ। ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਰੀ, ਸੰਤ ਕੈ ਦੁਖਨ ਸੁਭਾ ਤਿਹੀਨ। ਸੰਤ ਕੈ ਤੇ ਕੋ ਰੱਖੇ ਨਾ ਕੋਈ, ਸੰਤ ਕੈ ਦੁਖਨ ਥਾਨ ਭ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨ, ਸੰਤ ਸੰਗ ਨਿੰਦਕ ਪਿਤਰੈ। ਸੰਤ ਕੈ ਦੁਖਨ ਤੇ ਮੁਫ ਪਵੈ, ਸੰਤਨ ਕੈ ਦੁਖਨ ਕਾ ਜੁਲ ਪੈ, ਸੰਤ ਕੈ ਦੁਖਨ ਸਭ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕੈ ਦੁਖਨ ਤਿਸਨਾ ਮੈਂ ਜਲਾਏ, ਸੰਤ ਕੈ ਦੁਖਨ ਸਭ ਕੁਛ ਹਲਾਏ। ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚਨ ਚਾਏ, ਸੰਤ ਦੁਖੀ ਕਾ ਥਾਉ ਕੋ ਨਾਏ। ਨਾਨਕ ਸੰਤ ਪਾਏ ਤਾਂ ਪਿਗਲ ਪਾਏ, ਸੰਤ ਕਾ ਨਿੰਦਕ ਮਹਾਂ ਅਤਤਾਏ। ਸੰਤ ਕਾ ਨਿੰਦਕ ਖਿਣ ਟਿਕ ਨ ਪਾਏ, ਸੰਤ ਕਾ ਨਿੰਦਕ ਮਹਾਂ ਤਿਆਰ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤਿਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕੇ ਨਿੰਦਕੋ ਸਰਬਰੂ, ਸੰਤ ਕੇ ਨਿੰਦਕੋ ਸਦਾ ਬਿਜੋਗ। ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨ, ਸੰਤ ਪਾਵੇ ਤਾਂ ਸਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਿਮਿਤ। ਸੰਤ ਕੇ ਦੁਖੀ ਕੋ ਡਾਨ ਲਾਕੇ, ਸੰਤ ਕੇ ਦੁਖੀ ਕੋ ਸਭ ਤਿਆਗੇ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਵ। ਨਾਨਕ ਸੰਤ ਪਾਵੇ ਤਾਂ ਰੇ ਮਿਲਾਏ, ਸੰਤ ਕਾ ਦੁਖੀ ਆਦਿ ਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜਨ ਪਹੁੰਚੈ, ਸੰਤ ਕੇ ਦੁਖੀ ਕੋ ਦਿਆਨ ਭਰਮਾਈਏ, ਸੰਤ ਕਾ ਦੁਖੀ ਉਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤ ਕੀ ਲੋਥਾ। ਸੰਤ ਕੇ ਦੁਖ ਸੰਤ ਕੇ ਦੁਖੀ ਕੀ ਜੜ ਕਿਸ਼ਨਾ, ਆਪਣ ਬੀਜ ਆਪੇ ਖਾਏ। ਸੰਤ ਕੇ ਦੁਖੀ ਕੋਵਨ ਰਾਖਣ ਹਾਰ, ਨਾਨ ਸੰਤ ਪਾਵੇ ਤਾਂ ਲੈ ਉਪਾਰ। ਸੰਤ ਕਾ ਦੁਖੀ ਉਬਲ ਲਾਏ, ਜੋ ਜਲ ਪਿਹੋਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੂਖਾ ਨੇ ਰਾਜੈ, ਜੋ ਭਾਵ ਕੀ ਦਨੀ ਧਰਾਪੈ। ਸੰਤ ਕਾ ਦੁਖੀ ਛੁੱਟੇ ਅਕੇਲਾ, ਜੋ ਬੁਆੜ ਤਿਰ ਖੇਤ ਮੈਂ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕਾ ਤੁਰੀ ਪਿਆ, ਨਾਨਕ ਤੂੰ ਤੇ ਪਾਇ ਸੋਈ ਥਿਆ। ਸੰਤ ਕਾ ਦੁਖੀ ਬਿਲ ਰੂਪ ਜਾਏ, ਸੰਤ ਕੇ ਦੁਖੀ ਕੋ ਦਰ ਕੇ ਮਿਰੇ ਸਜਾਏ, ਸੰਤ ਕਾ ਦੁਖੀ ਸਤਾ ਸਿਕਾਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੂਜਨ ਆਸਾ, ਸੰਤ ਕਾ ਦੁਖੀ ਉੜ ਚਲੇ ਨਿਰਾਸਾ। ਸੰਤ ਕੇ ਦੁਖ ਨਾ ਤਿੱਠੇ ਕੋਈ, ਜੈਸਾ ਭਾਵੇ ਤੈਸਾ ਕੋਈ ਹੋਏ। ਪਿਆ ਕਿਰਤ ਨਾ ਮਿਟੇ ਕੋਈ, ਨਾਨਕ ਜਾਣੇ ਸੱਚਾ ਸੋਏ। ਸਭ ਘਟ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਸੇ ਧਿਆਵੋ ਸਾਧ ਕਰਾਸ। ਸਭ ਕਛ ਵਰਤੇ ਧਿਕਾ ਕੀਆ, ਜੈਸਾ ਕਰੇ ਤੈਸਾ ਕੁਤੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ। ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਪਟਪਾਗੀ, ਨਾਨਕ ਜਨ ਸੇ ਸਲੋਕ। ਤਜੋ ਸਿਆਨ ਸੁਰਜਨੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰਖੋ, ਨਾਨਕ ਦੂ ਪਰਮ ਪੂਜਾਇਠ ਪਦੇ। ਮਾਨੁਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋਈ ਕਹਿ ਭਗਵਾਨ। ਜਿਸ ਕੈ ਦੀਆ ਰਹੇ ਕਾਏ, ਬਹੁ ਨਥ ਸੰਡਾਕੇ ਆਏ। ਮਾਰੇ ਰਾਖੇ ਕੁ ਆਪ, ਮਾਨਕ ਕਹਿ ਕਿਛ ਨਾਈ ਹਾ। ਤਿਸ ਕਾ ਹੁਕਮ ਬੂ ਸੁਖ ਹੋਏ, ਤਿਸ ਕਾ ਨਾਮ ਰਾਖਣ ਪੁਰੋਏ। ਸਿਮਰ ਸਿਮਰ ਸਿਮਰ ਪ੍ਰਸ ਹੋਏ, ਨਾਨਕ ਬਿਨ ਲਾਗੇ ਕੋਏ। ਉਸਤਤ ਮਨ ਮੈਂ ਕਾ ਨਿਰੰਕਾਰ, ਕਰ ਮਨ ਮੇਰੇ ਸਤ ਪਿਹਾਰ। ਨਿਰਮਲ ਸੁਨਾਮ ਪੀਓ ਸਦਾ, ਸਹੇਲਾ ਕਰ ਲਹਿ ਜੀਓ। ਨੈਨੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਰਸੇ ਸਭ ਸੰਗ। ਚਰਨ ਚਰੋ ਮਾਰਖ ਪਿੰਡ ਮਿੱਟੀ ਪਾ, ਜਪੀ ਅਰਬਿੰਦ। ਕਰ ਹਰ ਕਰਮ ਸ੍ਰਵਣ ਹਰ ਕਥਾ, ਦਰਕੇ ਨਾਨਕੂ ਜਨਮਤਾ। ਬੜਭਾਗੀ ਤੇ ਜੰਤ ਗੁਮਾਏ, ਸਦਾ ਸਦਾਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਕਰੇ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੇ, ਸਦਾ ਸਦਾ ਜਾਣੋ ਤੇ ਸੁਖੇ। ਏਕ ਏਕੀ ਪੀ ਪਛਾਣੈ, ਘਟ ਘਟ ਕੇ ਪੜ ਪੜ ਕੇ ਜਾਣ। ਏਕ ਏਕੋ ਏਕੇ ਪਛਾਣੈ, ਇਤੁਸ ਕੀਓ ਸੋਜੀ ਜਾਣੇ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨੇ ਨਿਰੰਜਨ ਜਾਣਿਆ। ਗੌਰ ਪ੍ਰਸਾਦ ਆਪਣੇ ਆਪ ਸੁਝੈ, ਤਿਸ ਕੀ ਜਾਣੋ ਤਿਸ ਨਾ ਬੁਝੈ। ਸਾਧ ਸੰਗ ਹਰ ਹਰ ਜਿਸ ਕਹਿਤਾ, ਸਰਬ ਰੋਗ ਤੇ ਹਰ ਜਨ ਰਹਿਤੋ। ਆਂਦਨ ਕੀਰਤਨ ਖੇਵਲ ਵਖਿਆਣ, ਦਿਸ ਮੈਂ ਸੋਈ ਨਿਰਵਾਣ। ਏਕ ਉੱਪਰ ਜਿਹ ਜਨ ਕੀ ਆਸਾ,
1: ਤਿਸ ਕੀ ਕਟ ਗਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੈ ਦੂਖ ਜਿਸ ਕੋ ਹਰ ਪ੍ਰਮਨ ਚਿਤ ਆਵੈ ਸੋ ਸੰਤ ਸਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸ ਤੇ ਡਰੈ ਜੈਸਾ ਸਤ ਸੰਤੁਸ਼ਟ ਆਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧ ਸੋਧ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੂ ਤਬ ਸਭ ਕਿਛ ਮੂਲ ਨਾਨਕ ਸੋ ਸੁਖ ਸੋਈ ਅਸ ਥੂਲ ਨ ਕਿਸ ਜਨਮੈ ਨ ਕਿਸ ਮਰੈ ਆਪਣ ਚਲਤਾਪ ਹੀ ਕਰੈ ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਿਆ ਪਉ ਅਨਕ ਜੁਗ ਤੋ ਰਜਥਾਪੋ ਥਾਪੋ ਅਵਨਾਸੀ ਨਾਹੀ ਕਿਛ ਖੰਡੋ ਧਾਰਨੋ ਧਾਰੇ ਹੋ ਬ੍ਰਹਿਮੰਡਾ ਵਾਲਖੋ ਭੇਵੋ ਪੁਰਖ ਪ੍ਰਤਾਪੋ ਆਪ ਜਪਾਇ ਨਾਨਕ ਜਾਪੋ ਜਿਨ ਪ੍ਰਭ ਜਾਤਾ ਸੋ ਸੋਭਾਵੰਤਾ ਸਗਲ ਸੰਸਾਰ ਉਦਰੇ ਤਨ ਮੰਤੋ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨਾ ਆਪੇ ਮੈਂ ਲਏ ਕਿਰਪਾਲ ਗੁਰ ਕਾ ਸ਼ਬਦ ਜੋ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਵਡਭਾਗੈ ਨਾਮ ਜਤ ਪਾਵੈ ਬਸਰਾਮ ਨਾਨਕ ਤਨ ਪੁਰਖ ਕੋ ਉਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸਾਨਾ ਜਿਸ ਦੇ ਉਪਜੇ ਤਿਸ ਮਹਿ ਸਮਾਏ ਉਸ ਅਖਨ ਦਾਨੋ ਨੂੰ ਬਣਾਏ ਆਪਸ ਕੋ ਆਪ ਦੀਨੋ ਮਾਣ ਨਾਨਕ ਪ੍ਰਭ ਜਨ ਏਕੋ ਜਾਣ ਸਲੋਕਾ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰੋ ਜਾਂ ਕੈ ਸਿਮਨ ਉਦਰੀ ਗੈ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਡਣ ਹਾਰ ਕਪਾਲੋ ਸਰਬ ਜੀਆਂ ਪੇ ਪ੍ਰਤ ਪਾਲੋ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਅਰੇ ਮਨ ਮੇਰੇ ਸਦਾ ਹਰ ਜਾਪੋ ਅਵਨਾਸੀ ਪ੍ਰਭ ਆਪੇ ਆਪੋ ਆਪਣ ਕੀਆ ਕਛੂ ਨ ਹੋਏ ਹੰਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਅੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਕਟ ਸੋਹੈ ਤਨ ਮੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਛ ਤਿਸਕਾਂ ਦੀਆਂ ਦਰਬੈ ਅਸੂਰਾ ਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾ ਖੈਂਤਾਵੈ ਜੇ ਕਉ ਹੋਏ ਬਹਿਦ ਤਾਰ ਤਿਸ ਦੇਨ ਹਰ ਜਾਨੇ ਗਵਾਰ ਜਿਸ ਗੁਰ ਪ੍ਰਸਾਦ ਤੂਠੇ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਣੇ ਅਸ ਥੰਮਣ ਜਿਉ ਬਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਸਤਰੈ ਜਿਉ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ ਜਿਉ ਮਹਾ ਉਦਿਆਨ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕੀ ਹਰ ਲੋਚਾ ਪੂਰਾ ਮਨ ਮੋਰ ਕਾਹੇ ਬਲਾਈਐ ਪੁਰਬ ਲਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਬਣਹਾਰ ਅਵਰ ਤਿਆਗ ਤੂੰ ਕਿਸੇ ਚਤਾਰ ਜੋ ਕੁਛ ਕਰੇ ਸੋਈ ਸੁਖ ਮਾਣ ਭੂਲਾ ਕਾਹੇ ਫਿਰੇ ਅਜਾਣ ਕੌਣ ਬਸ ਤੋ ਆਈ ਤੇਰਾ ਸੰਗ ਲਾਉਟ ਰਿਹੋ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਬਸੇਤੀ ਕਰ ਜਾਹੇ ਜੈਸਾ ਬਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਵਮਾਨ ਲਿਹੋ ਮਨ ਮੋਲਾ ਰਾਮ ਨਾਮ ਹਿਰਦੇ ਮੈਂ ਤੋਲਾ ਲਾਦ ਖੇ ਪਉ ਸੰਤਨ ਸਗ ਚਾਲੋ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰ ਕੈ ਸੋਏ ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਤਬਲ ਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਬ ਸਾਧਕੋ ਆਪਣਾ ਜੀਓ ਸਾਧਕੇ ਧੂਰ ਕਰੋ ਇਸਨਾਨ ਸਾਧੂ ਉਪਰ ਜਾਈਏ ਕੁਰਬਾਨ ਸਾਧੋ ਸੇਵਾ ਬੜਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਹੋ ਰਸ ਚਾਖੈ ਓਟ ਗਈ ਸੰਤੈ ਦਰ ਆਇਆ ਸਰਵ ਸੁਖ ਨ ਤੈ ਨਾਨਕ ਤੈ ਪਾਇਓ ਅੰਮ੍ਰਿਤ ਕੋ ਜਿਵਾਲਣ ਹਾਰ ਭੁੱਖੇ ਕੋ ਦੇਵਥਾਂ ਧਾਰਾ ਸਰਬ ਨਿਧਾਨ ਜਾਂਖੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕੁਛ ਤਿਸ ਕਾਉ ਕਰਨੇ ਜੋਗਾ ਤਿਸ ਬਣ ਦੂਸਰ ਹੋਆ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਹੈ ਕਰਨੇ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਂ ਕੇ ਮਨ ਗੁਰਖੀ ਪਰਤੀ ਤੋ ਤਿਸ ਜਨ ਆਵੈ ਹਰ ਪ੍ਰਭ ਛੀਟਾ ਭਗਤੋ ਭਗਤ ਸੁਣੀਏ ਤੈ ਲੋਏ ਜਾਂ ਕੈ ਹਿਰਦੈ ਇੱਕੋ ਹੋਏ ਸਚਗਾਨੀ ਸਚਤਾ ਕੀ ਰਹਿ ਤੋ ਸਾਚੋ ਹਿਰਦੇ ਸਤਮੁਖ ਕਹਿਤਾ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤੈ ਸਾਚਾ ਪਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕਾ ਅਰੂਪ ਨਰੇਖਨ ਰੰਕਿਸ਼ੋ ਤ੍ਰੈ ਗੁਣ ਤੇ ਪ੍ਰਭ ਭੈਣਾ ਤਸੇ ਭਜਾਏ ਨਾਨਕਾ ਜਿਸ ਹੋਵੇ ਸੋ ਪਰਸਾਨਾ ਅਸ਼ਵਦੇ ਅਵਨਾਸੀ ਬ੍ਰਹਮਨ ਮੈਂ ਰਾਖੋ ਮਨ ਖੋਖੀ ਤੂੰ ਪ੍ਰੀਤਿ ਆਗੋ ਤਿਸ ਤੇ ਪਰੇ ਨਾਹੀਂ ਕਿਛ ਹੋਏ ਸਰਵ ਨਿਰੰਤਰ ਇੱਕੋ ਸੋਏ

ਜੋ ਕਰ ਪਾਇਆ ਸਾਈ ਹੋ ਗਉ ਹਰਨ ਭਰਨ ਜਾਂ ਕਾ ਨੇਤਰ ਹੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾਂ ਕੈ ਸਰਵ ਥੋਖ ਸੁਣੀਏ ਕਰ ਤਾਂ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਵੀਸਰ ਗ੍ਰਸਤ ਮੈਂ ਭੋਗੇ ਧਿਆਏ ਧਿਆਏ ਭਗਤ ਨੇ ਸੁਖ ਪਾਇਆ ਨਾਨਕ ਤਿਸ ਪੁਰਖ ਕਾਖਿ ਨਿਅੰਤ ਨ ਪਾਇਆ ਜਾਖੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕਾ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਪੈਸੇ ਤੈ ਗੁਣ ਜੈ ਮੈਂ ਜਾਂ ਕੋ ਪਰਮਾਏ ਜਨ ਮਰੇ ਫਿਰ ਆਵੈ ਜਾਏ ਊਚ ਨੀਸ ਦਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾਂ ਕੇ ਰੰਗ ਨਾਨਾ ਵੇ ਕਰੇ ਅਕਰੰਗਾ

ਹਕੀਮ ਤੇ ਆਪੇ ਪਾਈ। ਸਭ ਘਟੋ ਦਿਸਕੇ ਸਭ ਦਿਸਕੇ ਠਾਓ, ਜਬ ਜਬ ਜੀਵੈ ਨਾਨਕ ਹਰਿ ਨਾਉ, ਨਾਮ ਕੇ ਧੌਰੇ ਸਗਲੇ ਜਨਤਾ। ਨਾਮ ਕੇ ਧੌਰੇ ਖੰਡ ਬ੍ਰਹਿਮੰਡੋ, ਨਾਮ ਕੇ ਧੌਰੇ ਸਿਮਰਤ ਬੇਦ ਪੁਰਾਣ, ਨਾਮ ਕੇ ਧੌਰੇ ਸੁਣਨ ਗਿਆਨ ਧਿਆਨ, ਨਾਮ ਕੇ ਧੌਰੇ ਆਕਾਸ ਪਤਾਲ, ਨਾਮ ਕੇ ਧੌਰੇ ਸਗਲ ਆਕਾਰ, ਨਾਮ ਕੇ ਧੌਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸਰਵਣ। ਕਰ ਕਰ ਪਾ ਜਿਸ ਆਪਣੇ ਨਾਮ ਲੋਏ, ਨਾਨਕ ਚੌਥਾ ਪਦ ਮੈਂ ਸੋਜਨ ਗਤ ਪਾਏ। ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਹਿ ਸਮਾਣੀ, ਸਤ ਕਰਮ ਜਾਂ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੇ, ਜਿਸੇ ਬੁਝਾਏ ਤਿਸੇ ਸੰਭਲੀ, ਸਤਿ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਥ ਨਾਨਕ ਗੁਰ ਤੇ ਪਾਈ।

ਆਪੋ ਸਤੁ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸਤਿ ਸਤਿ ਪ੍ਰਭਗਤਾ ਸੁਰਤ ਸਤਿ ਸਤਿ ਜਸ ਸੁਣਤਾ ਬੂਜਨ ਹਾਰ ਕੋ ਸਤਿ ਸੰਭ ਹੋਏ ਨਾਨਕ ਸਤਿ ਸਤਿ ਪ੍ਰਭ ਸੋਏ ਸਤਿ ਸਰੂਪ ਹਿਰਦੇ ਛਨ ਮਾਨਿਆ ਕਰਨ ਕਰਾਵਣਾ ਤਿਨ ਮੂਲ ਪਛਾਨਿਆ ਜਾਂ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਦਸਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਜਿਸ ਮਹਿ ਸਮਾਨਾ ਵਸਤ ਮੈ ਲੈ ਵਸਤ ਗੜਾਈ ਤਾਂ ਕੋ ਭੈਣ ਨਾ ਕਹਿਣਾ ਜਾਈ ਬੂਜੇ ਬੂਜਨ ਹਾਰ ਵਵੇਕ ਨਰੈਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ

ਅਹੰਕਾਰਾ ਸੋ ਸੇਵਕਾ ਜਿਸਨੇ ਆਪਣਾ ਧਾਰਾ ਨਾਨਕ ਸੋ ਸੇਵਕ ਸਾ ਸਾ ਸਮਾਰਾ ਆਪਣੇ ਜਨ ਕਾ ਪਰਦਾ ਢਾਕਾ ਹੈ ਆਪਣੇ ਸੇਵਕੀ ਸਰ ਪਰ ਰਾਖਾ ਆਪਣੇ ਦਾਸ ਕੋ ਦੇਹ ਬੜਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪਤ ਰਾਖਾ ਤਾਂ ਕਿ ਗਤਮੰਦ ਕੋਈ ਨਾ ਲਾਖਾ

ਕੋਟ ਲੱਖ ਹੈ। ਜਿਸ ਕਾ ਸਾਸਨ ਕਰਤ ਆਪੋ ਤਾਂ ਕੋ ਰੱਖਤ, ਦੇਖਣ ਹਾਥੋ ਮਾਨਸ ਜਤਨ ਕਰਤ ਵੋ ਪਾਤਾ।

ਪ੍ਰਭ ਲਖ ਵਡਾਣੀ ਬਾਰੰਗੋ ਬਾਰੋ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤ੍ਰਪੀਐ ਨਾਮ ਰਥਨ ਜਿਨ ਗੁਰਮੁਖ ਪਾਇਆ।

ਮਟਾਵੈ। ਆਵਰ ਸਿਆਨਵ ਸਗਲੀ ਛਾੜੋ ਤੇ ਜਨ ਕੀ ਤੂੰ ਸੇਵਾ ਲਾਗੋ, ਆਵਣ ਜਨ ਹੋਵੀ ਤੇਰਾ। ਨਾਨਕ ਤੇ ਜਨ ਕੇ ਪੂਜੋ ਸਦ ਪੈਰਾ, ਸਲੋਕ ਸਤਪੁਰਖ ਜਨ ਜਾਣਿਆ, ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ। ਨਾਨਕ ਹਰ ਗੁਣ ਗਾਓ ਅਸ਼ਟਪਦੀ, ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਖ ਗੁਰੋ ਸਦਾ ਦਿਆਲ, ਸੇਖੀ ਗੁਰੋ ਦੁਰਮਥ ਮਲ ਹਰੈ, ਗੁਰ ਵਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖੀ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ।

ਨਾਸੇ ਤਪਤੋ ਮੈਂ ਠਾਣ ਵਰਤਾਈ ਅਨੰਦ ਭਿਆ ਦੁਖ ਨਾਠੇ ਭਾਈ ਜਨਮ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ।

ਕਲੀ ਮੋਹੇ ਆਪਣੇ ਚਰਤਨ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਇੱਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਥ ਸਾਧਕੈ ਸੰਗ ਰਚ ਰਚਨਾ ਆਪਣੀ ਕਲ ਧਾਰੇ ਅਣਕ ਬਾਰ ਨਾਨਕ ਬਲਹਾਰੀ ਸਲੋਕ ਸਾਥਨ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰੋ ਹਰ ਹਰ ਨਾਮ ਕਮਾਵਣਾ ਨਾਨਕਿਓ ਤਨ ਸਾਰ ਅਸ਼ਟਪਦੇ ਸੰਤ ਜਨਾਮਲ ਕਰੋ ਵਿਚਾਰੋ ਏਕ ਸਿਮਰ ਨਾਮ ਆਧਾਰੋ ਅਵਰ ਪਾਵ ਸਮੀ

ਅਣਕ ਭਾਵੀ ਰੋਕ ਨ ਜਾਏ, ਰੋਕ ਮਟੇ ਹਰਾ ਵਖਣ ਲਾਏ। ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ। ਮਨ ਪ੍ਰਭੋ ਦੋ ਹਰ ਕੈ ਨਾਏ, ਦੈਦ ਧਾਵਥ ਆਵੈ ਠਾਏ। ਤਾਂ ਕੋ ਵਿਖਨ ਲਾਗੈ ਕੋਏ, ਜਾਂ ਕਿ ਹਿਰਦੇ ਵਸੈ ਹਰ ਸੋਏ। ਕਲ ਤਾਤੀ ਠੰਡਾ ਹਰ ਨਾਉ, ਸਿਮਨ ਸਿਮਨ ਸਦਾ ਸੁਖ ਪਾਉ। ਭਉ ਬਿਨ ਸੇ ਪੂਰਨ ਹੋਇ ਆਸਾ, ਭਗਤ ਭਾਏ ਆਤਮ ਪ੍ਰਕਾਸ। ਤਿਤ ਕਰ ਜਾਇ ਵਸੈ ਅਵਨਾਸੀ, ਕਹੁ ਨਾਨਕ ਕਾਟੀ ਜਮ ਫਾਸੇ। ਤਤ ਵਿਚਾਰ ਕਹੇ ਜਨ ਸਾਚਾ, ਜਨ ਮਰੇ ਸੋ ਕਾਚੋ ਕਾਚਾ। ਆਵਾ ਗਮਨ ਮਟੇ ਪ੍ਰਭ ਸੇਵ, ਆਵ ਤਿਆਗ ਸਨ ਗੁਰਦੇਵਾ। ਇਉ ਰਤਨ ਜਨਮ ਕਾ ਹੋਏ ਉਧਾਰੋ, ਹਰ ਹਰ ਸਿਮਰ ਪ੍ਰਾਣ ਉਧਾਰੋ। ਅਣਕ ਪਾਵਨ ਛੂਠਣ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਖਨੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗਨ ਚਾਲਸ ਤੇਰੇ ਧਨਾ, ਤੂੰ ਕਹਿ ਲਪਟਾਵੈ ਮੂਰਖ ਮਨਾ। ਸੁਤ ਮੀਤ ਕੁਟੁੰਬੁਰ ਬਣਤਾ, ਇੰਤੇ ਕਹੋ ਤੁਮ ਕਵਨ ਸੁਨਾਥਾ। ਰਾਜਨੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ। ਹਸੋ ਹਸਨੀ ਰਥ ਸਵਾਰੀ, ਝੂਠਾ ਡੰਭ ਝੂਠ ਪਸਾਰੀ। ਜਨ ਦੀਏ ਤੇ ਸਭ ਬੁਝੇ ਨਾ ਬਗਾਨਾ, ਨਾਮ ਸਾਰ ਨਾਨਕ ਪਛਤਾਨਾ।

ਰਾਮ ਪ੍ਰਭ ਕੀ ਦ੍ਰਿਸ਼ਨ ਮਹਾਂ ਸਕੋਏ ਹਰਸ ਪਾਵੈ ਬਰਲਾ ਕੋਏ ਜਿਨ ਚਾਖੈ ਸੇ ਜਨ ਤ੍ਰਿਵਥਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਾਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧਕ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪਰਗਾਸ ਅੰਧ ਨਿਵਲਾਗਾ ਵੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸਕੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਏ

ਗਿਆ। ਅਛਾਪ ਮੁੰਨੀ ਸਰਦਾ ਸਾ ਪੂਰੀ, ਰਬ ਰਿਹਾ ਸਾ ਸੰਗ ਹਜੂਰੀ, ਜਿਸ ਕਾ ਸਾਥਨ ਲੀਆ ਮਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਵਿਸਰਾਏ ਜੇ ਕਾਲ ਨ ਪਾਨੈ, ਸੋ ਕੋ ਵਿਸਨੇ ਜੇ ਕੀ ਆ ਜਾਨੈ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਸੋ ਕੋ ਵਿਸਨੇ ਜੇ ਵਿਖਤੇ ਕਾਢਾ, ਜਨਮ ਜਨਮ ਕਾ ਟੂਟਾ ਗੰਢਾ, ਗੁਰਪੁਰੇ ਦਾ ਤੇ ਵਜਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰੋ ਸਿਮ ਸਿਮ ਸੁਖ ਪਾ।

ਉਪਜੀ ਪ੍ਰੀਤ ਆਪਣੇ ਅਮਰਾ ਚਾਓ ਮੰਦਨ ਅੰਦਰੇ ਹਿੰਸਵਾਓ ਨੇਤਰੋ ਪੇਖ ਦਰਸ਼ਕ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਖੂ ਪਾਵੈ ਸੰਗ ਏਕ ਵਾਸਨਾ ਦੀਜੇ ਕਰਮੈ ਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਚਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲੋ ਸਰਵ ਕਟਾ ਕਰਤ ਪਤ ਪਾਲੋ ਆਦਿ ਪੁਰਖਾਂ ਨ ਕਰਤਾਰੋ ਨਾ ਭਗਤੋ ਜਨਾ ਕੇ ਪ੍ਰਾਣ ਆਧਾਰਾ

ਪਾਰਾ ਅਵਨਾਸੀ ਸੁਖ ਆਪਣੇ ਆਸਣ ਤੈ ਜਨਮ ਮਰਨ ਕੋ ਕਹ ਬਣਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹ ਕਿਸ ਹੋਏ।

ਆਪਣ ਖੇਲੋ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ, ਜੇ ਅਵਗਤੋ ਭਗਤ ਆਪੋ, ਜੇ ਪਸਰੇ ਪਸਾਰੋ ਸੰਤ ਪ੍ਰਤਾਪ।

ਪ੍ਰਿਤ ਪਾਲੇ ਜੀਅਨ ਬੋ ਭਾਤ ਜੋ ਜੋ ਰਚ ਤਿਸੇ ਧਿਆਤ ਜਿਸ ਭਾਵੇ ਤਿਸ ਲਈ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸਨ ਬਿਰਥੀ ਜਾਏ ਸੇਵਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾਂ ਕੇ ਮਨ ਵਸਿਆ ਨਿਰੰਕਾਰ

0: ਅੰਤਾ ਧਰਨ ਮੈਂ ਆਕਾਸ਼ ਪਿਆਲੋ ਸਰਬ ਲੋਕ ਪੂਰਨ ਪ੍ਰਤਪਾਲੋ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮਾ ਪੌਣ ਪਾਣੀ ਬਸੰਤਰ ਮਾਹੇ ਚਾਰ ਗੁਣ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖੋ ਸਸੇ ਸੋ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ
1: ਆਪ ਡੋਲ ਨਾ ਕਬਹੁ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣਾ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤਾ ਵਰਤਾਰਾ ਸਰਬ ਨੈਣ ਆਪੇ ਖਣਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਨਾਵਨ ਜਾ ਨੇ ਖੇਲ ਬਨਾਇਆ ਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂੰ ਤਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਇਆ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨਾਵਨ ਕਾ ਇਹ ਸੁਭਾਉ ਜਨ ਕੈ ਸੰਗ ਚਿਤ ਆਵੈ ਨਾਉ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਕੋ ਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਨ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੈ ਬਚਨ ਮਲੀਕ ਲਾਲੇ ਰਤਨ ਸੁਨਤ ਕਮਾਵਤ ਹੋਤ ਉਧਾਰ ਆਪਤਰੈ ਲੋਕਾਂ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੀ ਨਾਨਕ ਉਦਰੇ ਤਿਨ ਕੈ ਸਾਥੀ ਸ਼ਰਨ ਜੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਬਿਕਾਰ ਤੇਰਾ ਤੇ, ਰਾਮ ਨਾਮ ਸੁਨਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੁਹੂਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉਚ ਪਾਏ ਅਸਥਾਨ, ਬਰ ਨ ਹੋਵੈ ਆਵਣ ਜਾਨ, ਹਰ ਤਨ ਖਾੜ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤਾਂ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ਼, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਾ ਧੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ, ਕੋਟ ਬਰਾਤ ਸਾਹ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾਂ ਕੈ ਮਸਤਕ ਕਰਮ ਪ੍ਰਪਾਏ, ਸਾਹ ਸ਼ਰਨ ਨਾਨਕ ਤੇ ਆਏ, ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾਂ ਕਾ ਦੁਖ ਨਿਵਾਰੇ, ਦੁਲੱਭ ਦੇ ਤਤਕਾਲ ਉਧਾਰੇ, ਨਿਰਮਲ ਸ਼ੋਭਾ ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਾਏ ਸਮਾਣੀ, ਦੁਖ ਰੋਗ ਬਿਨਸੇ ਪੈ ਭਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਭ ਤੇ ਉੱਚ ਤਾਂ ਕੀ ਸ਼ੋਭਾ ਬਣੀ, ਨਾਨਕੇ ਗੁਣ ਨਾਮ ਸੁਖਮਣੀ, ਸਭ ਤੇ ਉੱਚ ਤਾਂ ਕੀ ਸ਼ੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸਪਾਗੈ, ਘਰ ਸਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਾਂ ਸੁਖ ਹੁਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪੁਇ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੋ ਨਿਦਾਵੇ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਤਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ। ਆਪ ਜੀ ਨੇ ਉਦਮ ਬਖਸ਼ੇ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਸੋਦਰ ਕੀ ਅਰਦਾਸ ਆਪ ਜੀ ਨੇ ਮਿਹਰ ਕਰਨੀ ਜੀ ਪੜੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਮਿਹਰ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਜੋਬਨਦੀਪ ਸਿੰਘ ਜਸਕਰਨ ਸਿੰਘ ਸਿਮਰਨਜੀਤ ਸਿੰਘ ਜਸ਼ਨਪ੍ਰੀਤ ਸਿੰਘ ਅਰਮਾਨਪ੍ਰੀਤ ਸਿੰਘ ਅਨੁਪ੍ਰਿਆ ਕੌਰ ਸਤਿਗੁਰ ਸਮੂਹ ਬੱਚਿਆਂ ਵੱਲੋਂ ਆਪ ਜੀ ਕੇ ਚਰਨ ਕਮਲਾਂ ਦਾ ਓਟ ਆਸਰਾ ਪਰਸਦਿਆਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਜੋਦੜੀ ਕਰਦਿਆਂ ਪਾਵਨ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਗੁਰੂ ਕੇ ਲੰਗਰਾਂ ਕੀਰਤਨ ਦੀ ਸੇਵਾ ਹੋ ਰਹੀ ਹੈ। ਆਪ ਜੀ ਨੇ ਕਿਰਪਾ ਕਰਨੀ ਬੱਚਿਆਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਸਿਮਰਨਜੀਤ ਸਿੰਘ ਜਸ਼ਨਪ੍ਰੀਤ ਸਿੰਘ ਵਰਮਾਨਪ੍ਰੀਤ ਸਿੰਘ ਅਨੁਪ੍ਰਿਆ ਕੌਰ ਪੀ ਆਰ ਦੇ ਜਾਚਨਾ ਕਰਦੇ ਨੇ ਸਤਿਗੁਰੂ ਆਪ ਜੀ ਨੇ ਮਿਹਰ ਕਰਨੀ ਆਪ ਅੰਗ ਸੰਗ ਵਰਤਣਾ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਸਮੂਹ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਸਤਿਗੁਰੂ ਮਹਾਰਾਜ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਦਰ ਤੇ ਬੇਅੰਤ ਅਰਦਾਸ ਭੇਟਾਵਾਂ ਸਿਮਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ। ਸੁੰਦਰ ਪਛਾਕੇ ਭੇਟ ਕੀਤੇ ਗਏ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੇ ਮਹਾਰਾਜ ਆਪ ਜੀ ਦੀਆਂ ਬਖਸ਼ੀਆਂ ਕਿਰਤ ਕਮਾਈਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸਿਮਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ

0: ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹੀ ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹੰਪੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਕਿਆ ਤੂੰ ਸੋਇਆ ਜਾਗ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਕਿਆ ਤੂੰ ਸੋਇਆ ਜਾਗ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਰਹਾਉ ਜਿਨ ਜੀਉ ਦੀਆ ਸੋ ਰਿਜਕ ਅੰਬਰ ਆਵੈ, ਸਭ ਘਟ ਭੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸੰਭਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਭਰੀ ਦਾ ਦਿਸ਼ ਅੰਧਿਆਰਾ। ਕਹਿ ਰਵਿਦਾਸ ਨਿਧਾਨ ਦਵਾਨੇ, ਚੇਤਸ ਨਾਹੀ ਦੁਨੀਆ ਫਨਖਾਨੇ। ਕਹਿ ਰਵਿਦਾਸ ਨਿਧਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸ਼ਾਮਾਂ ਵੇਲੇ ਤੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸੇਵਕ ਪਰਿਵਾਰਾਂ ਵੱਲੋਂ ਸਤਿਗੁਰ ਦੇ ਚਰਨ ਕਮਲਾਂ ਦਾ ਉਲਟ ਆਸਰਾ ਪਰਸਦਿਆਂ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਗੁਰੂ ਕੇ ਲੰਗਰਾਂ ਕੀਰਤਨ ਦੁਆਰਾ ਸੇਵਾ ਹੋ ਰਹੀ ਹੈ। ਤੋ ਸਤਿਗੁਰੂ ਸਾਰੇ ਪਰਿਵਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ। ਤੋ ਆਪ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਣੀ ਸਾਹਿਬ ਦੇ ਨਾਲ ਸਾਂਝ ਬਣਾਈ ਹੈ। ਅੱਜ ਦੇ ਪ੍ਰੋਗਰਾਮ ਭਾਈ ਜੋਬਨਦੀਪ ਸਿੰਘ, ਜਸਕਰਨ ਸਿੰਘ, ਸਿਮਰਨਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਅਰਮਾਨਪ੍ਰੀਤ ਸਿੰਘ ਅਤੇ ਅਨੁਪ੍ਰਿਆ ਕੌਰ ਸਮੂਹ ਬੱਚਿਆਂ ਵੱਲੋਂ ਰਲ ਮਿਲ ਕੇ ਕਰਵਾਏ ਗਏ ਨੇ। ਸਤਿਗੁਰੂ ਸਾਰਿਆਂ ਦੀਆਂ ਮਨੋਕਾਮਨਾਵਾਂ, ਸ਼ੁਭ ਭਾਵਨਾਵਾਂ ਪੂਰੀਆਂ ਕਰਨ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤ ਰਹੀ ਹੈ। ਸਮਾਂ ਹੈ ਗੁਰਬਾਣੀ ਕੀਰਤਨ ਦਾ। ਤੋ ਜਿੱਥੇ ਆਪ ਜੀ ਨੇ ਸਤਿਗੁਰ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ, ਉੱਥੇ ਹੁਣ ਸਮਾਂ ਹੈ ਅੰਮ੍ਰਿਤਮਈ ਬਾਣੀ ਦੇ ਕੀਰਤਨ ਦਾ। ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜੱਥਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਾਵੇਗਾ। ਤੋ ਸੰਗਤ ਜੀ, ਜਿੱਥੇ ਆਪਾਂ ਗੁਰੂ ਕੇ ਲੰਗਰਾਂ ਨੂੰ ਛਕਣਾ ਹੈ, ਸੇਵਾਵਾਂ ਕਰਨੀਆਂ ਨੇ, ਉੱਥੇ ਇਹ ਵੀ ਆਪਣਾ ਇੱਕ ਨਾਲ ਯਤਨ ਚਾਹੀਦਾ ਹੈ ਕਿ ਆਪਾਂ ਗੁਰੂ ਦਰਬਾਰ ਵਿੱਚ ਜੁੜ ਬੈਠ ਕੇ ਜਿਹੜੇ ਗੁਰਬਾਣੀ ਦਾ ਜਿਹੜਾ ਕੀਰਤਨ ਹੈ, ਕਥਾ ਹੈ ਢਾਡੀ ਸਿੰਘ ਨੇ, ਤੋ ਉਹਨਾਂ ਦਾ ਵੀ ਮਾਣ ਸਨਮਾਨ ਕਰਿਆ ਕਰੀਏ, ਬੈਠ ਕੇ ਸਰਵਣ ਕਰਿਆ ਕਰੀਏ। ਕਿਉਂਕਿ ਗੁਰਬਾਣੀ ਨੇ ਸਿੱਖ ਦੀ ਜੀਵਨ ਦੀ ਅਗਵਾਈ ਕਰਨੀ ਹੈ। ਗੁਰਬਾਣੀ ਇਕੱਲਾ ਕੋਈ ਪੂਜਾ ਦਾ ਵਿਸ਼ਾ ਨਹੀਂ ਹੈਗੀ, ਮੱਥੇ ਟੇਕਣ ਦਾ ਵਿਸ਼ਾ ਨਹੀਂ ਹੈਗੀ, ਗੁਰਬਾਣੀ ਸਮਝਣ ਅੰਡਰਸਟੈਂਡ ਕਰਨ ਦਾ ਵਿਸ਼ਾ ਹੈ। ਇਹ ਠੀਕ ਹੈ ਵੀ ਸਾਡੀਆਂ ਆਪੋ ਆਪਣੀਆਂ ਮੰਗਾਂ ਮਨੋਕਾਮਨਾਵਾਂ ਹੁੰਦੀਆਂ ਨੇ, ਪਰ ਇਹ ਚੇਤੇ ਰੱਖੋ ਵੀ ਬਾਣੀ ਨੇ ਇਹ ਵੀ ਕਿਹਾ ਹੈ ਵੀ ਮਨੋਕਾਮਨਾਵਾਂ, ਮੰਗਾਂ ਜਿਹੜੀਆਂ, ਡਿਜ਼ਾਇਰ, ਇੱਛਾਵਾਂ ਜਿਹੜੀਆਂ ਨੇ, ਉਹ ਬੰਦੇ ਨੂੰ ਦੁੱਖਾਂ ਵੱਲ ਵੀ ਧੱਕਦੀਆਂ ਨੇ। ਤੋ ਅਸੀਂ ਠੀਕ ਹੈ ਆਪਣੀ ਕੋਈ ਡਿਮਾਂਡ, ਕੋਈ ਮੰਗ ਗੁਰੂ ਸਾਹਿਬ ਦੇ ਅੱਗੇ ਰੱਖਦੇ ਹਾਂ, ਰੱਖਣੀ ਵੀ ਚਾਹੀਦੀ ਹੈ, ਅਕਾਲ ਪੁਰਖ ਕੋਲੋਂ ਮੰਗਣਾ ਹੈ, ਪਰ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਮੱਤ ਦਿੱਤੀ ਹੈ ਗੁਰੂ ਦੇ ਸ਼ਬਦ ਦੇ ਰੂਪ ਦੇ ਵਿੱਚ, ਉਹਦੇ ਨਾਲ ਵੀ ਆਪਾਂ ਸਾਂਝ ਬਣਾਉਣ ਦਾ ਯਤਨ ਕਰੀਏ। ਮੈਂ ਖਿਮਾ ਚਾਹੁੰਦਾ ਕਿਉਂਕਿ ਗੱਲ ਮੈਨੂੰ ਯਾਦ ਆ ਗਈ ਵੀ ਚਲੋ ਬੱਚਿਆਂ ਨੇ ਅਰਦਾਸ ਕੀਤੀ ਹੈ ਪੀ ਆਰ ਦੇ ਸੰਬੰਧ ਵਿੱਚ, ਕਰਨੀ ਵੀ ਚਾਹੀਦੀ ਹੈ, ਅਕਾਲ ਪੁਰਖ ਦੇ ਅੱਗੇ ਅਰਦਾਸ ਕਰਨੀ, ਜੋਦੜੀ ਕਰਨੀ ਕੋਈ ਮਾੜੀ ਨਹੀਂ ਹੈ। ਪਰ ਤੁਸੀਂ ਵੇਖੋ ਵੀ ਪੀ ਆਰ ਦਾ ਇੱਕ ਬੜਾ ਵੱਡਾ ਧੰਦਾ ਗੁਰਦੁਆਰਿਆਂ ਦੇ ਵਿੱਚ ਇੱਦਾਂ ਦਾ ਵੀ ਚੱਲ ਰਿਹਾ, ਕੋਈ ਚਪਹਿਰਿਆਂ ਦੇ ਨਾਂ ਦੇ ਉੱਤੇ ਬਾਬੇ ਆਪੂ ਆਪਣਾ ਪਖੰਡ ਚਲਾ ਕੇ ਬੈਠੇ ਆ ਵੀ ਤੁਸੀਂ ਸਾਡੇ ਆਣ ਕੇ ਚਪਹਿਰੇ ਕੱਢੋ ਤੇ ਤੁਹਾਡੀ ਪੀ ਆਰ ਹੋਵੇਗੀ, ਹਾਲਾਂਕਿ ਉਹਨਾਂ ਦਾ ਮੇਰੇ ਵਰਗਿਆਂ ਦੀ ਆਪਦੀ ਪੀ ਆਰ ਕੋਈ ਵੀ ਨਹੀਂ ਹੈਗੀ ਅਜੇ ਤਾਈਂ। ਤੋ ਇਸ ਕਰਕੇ ਅਸੀਂ ਗੁਰੂ ਦੇ ਅੱਗੇ ਅਰਦਾਸ ਕਰਨੀ, ਪਰ ਪਖੰਡਵਾਦ ਤੋਂ ਵੀ ਆਪਾਂ ਸਾਰਿਆਂ ਨੇ ਬਚ ਕੇ ਰਹਿਣਾ। ਤੋ ਬੜਾ ਵੱਡਾ ਉੱਥੋਂ ਇੱਕ ਚੰਡੀਗੜ੍ਹ ਵਾਲਾ ਕੋਈ ਸਾਧ ਹੈ, ਉਹਦਾ ਬੱਚਾ ਇੱਥੇ ਬੈਠਾ, ਤੋ ਬਾਬਾ ਦੀਪ ਸਿੰਘ ਦੇ ਨਾਂ 'ਤੇ ਉਹਨੇ ਚੰਗਾ ਡੰਬਰ ਕੈਨੇਡਾ ਦੇ ਵਿੱਚ ਚਲਾਇਆ ਹੋਇਆ, ਤੋ ਇਹ ਚਪਹਿਰੇ ਛਪਹਿਰੇ ਕੋਈ ਗੁਰਮਤ ਨਹੀਂ ਹੈਗੀ, ਕੋਈ ਗੁਰਬਾਣੀ ਦੀ ਸਿੱਖਿਆ ਨਹੀਂ ਹੈਗੀ ਇਹਨਾਂ ਦੇ ਵਿੱਚ, ਭਾਵੇਂ ਕਿ ਆਪਾਂ ਨੂੰ ਵੇਖਣ ਨੂੰ ਲੱਗਦਾ ਵੀ ਉਹ ਗੁਰਬਾਣੀ ਪੜ੍ਹਦੇ ਨੇ। ਗੁਰਬਾਣੀ ਤੇ ਹਰ ਰੋਜ਼ ਸਿੱਖ ਨਿਤਨੇਮ ਜਿਹੜਾ ਹੈ ਉਹ ਬਾਣੀ ਦਾ ਪਾਠ ਕਰਦਾ ਹੀ ਹੈ, ਸਵੇਰੇ ਅੰਮ੍ਰਿਤ ਵੇਲੇ ਹੁੰਦਾ ਹੀ ਹੈ, ਹਰ ਸਮੇਂ ਗੁਰੂ ਘਰ ਦੇ ਵਿੱਚ ਕੀਰਤਨ ਵੀ ਚੱਲਦਾ ਹੈ। ਤੋ ਅਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਸਕਦੇ ਹਾਂ ਜਿਹੜੀ ਸਾਡੇ ਮਨ ਦੀ ਵੇਦਨਾ ਹੈ, ਪਰ ਇੱਦਾਂ ਦੀ ਸ਼ਰਤ ਕੋਈ ਨਹੀਂ ਹੁੰਦੀ ਵੀ ਤੁਸੀਂ ਚਪਹਿਰਾ ਕੱਢੋ ਤੇ ਤੁਹਾਡੀ PR ਦਾ ਰਾਹ ਪੱਕਾ ਹੈ। ਤੋ ਇਹ ਇੱਕ ਫਰੌਡ ਹੈ, ਇੱਕ ਧੋਖਾ ਹੈ, ਇੱਕ ਪਖੰਡ ਹੈ, ਤੇ ਸਾਨੂੰ ਇਹ ਤੋਂ ਬਚਣ ਦੀ ਲੋੜ ਹੈ। ਤੋ ਸਤਿਗੁਰ ਕਿਰਪਾ ਕਰੇ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਤੋ ਆਓ ਸਮਾਂ ਹੈ ਗੁਰਬਾਣੀ ਕੀਰਤਨ ਦਾ, ਭਾਈ ਸਾਹਿਬ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਭਾਵ ਸਤਸੰਗ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ ਕੀਰਤਨ ਕਰਦਿਆਂ ਤੋਂ ਹੋਈਆਂ ਫੁੱਲਾਂ ਦੀ ਕਿਆ ਬਖਸ਼ਣੀ ਜਾਵ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਫੁੱਲਾਂ ਨਾਲ ਚਤਾਰਨੀਆਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸੱਜੇ ਦੀਵਾਨਾਂ ਵਿੱਚ ਇਹ ਜਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਅੱਜ ਸ਼ਾਮ ਦੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਚੰਦੀ ਪਰਿਵਾਰ ਵੱਲੋਂ ਹੋ ਰਹੀਆਂ ਨੇ। ਤੋ ਆਈਆਂ ਹੋਈਆਂ ਸੰਗਤਾਂ ਵਾਸਤੇ ਜਿੱਥੇ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਨੇ, ਉੱਥੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਜਿੰਨਾ ਵੀ ਸਮਾਂ ਆਪ ਜੀ ਦੇ ਕੋਲ ਹੋਵੇ, ਕਿਉਂਕਿ

0: ਸਮਾਂ ਦੀਵਾਨ ਵਾਸਤੇ ਵੀ ਕੱਢੀਏ। ਇਹ ਜਿੰਨੇ ਬੁਲਾਰੇ ਨੇ, ਕੀਰਤਨੀ ਜਥੇ ਨੇ, ਕਥਾਵਾਚਕ ਸਾਹਿਬਾਨ ਨੇ, ਢਾਡੀ ਜਥਾ ਹੈ, ਇਹ ਸਾਰੇ ਬੁਲਾਰੇ ਆਪ ਸੰਗਤਾਂ ਵਾਸਤੇ ਹੀ ਉਚੇਚੇ ਤੌਰ 'ਤੇ ਇੰਡੀਆ ਤੋਂ ਸੱਦੇ ਜਾਂਦੇ ਨੇ, ਬੁਲਾਏ ਜਾਂਦੇ ਨੇ, ਤਾਂ ਜ਼ਰੂਰ ਸਰਵਣ ਵੀ ਕਰੀਏ ਔਰ ਇਹਨਾਂ ਦਾ ਮਾਣ ਸਨਮਾਨ ਵੀ ਕਰੀਏ। ਤਾਂ ਆਓ, ਜਿੱਥੇ ਆਪ ਜੀ ਨੇ ਗੁਰੂ ਸਵਾਰਿਆ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਸਮਾਂ ਗੁਰਬਾਣੀ ਕਥਾ ਵਿਚਾਰਦਾ ਹੈ। ਨਾਲ ਦੀ ਨਾਲ ਬੇਨਤੀ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਸੰਥਿਆ ਕਲਾਸਿਸ ਆਰੰਭ ਹੋ ਗਈਆਂ ਨੇ। ਇਹ ਸੰਥਿਆ ਕਲਾਸ ਸ਼ਾਮ 7 ਤੋਂ 8 ਵਜੇ ਤੱਕ ਸੋਮਵਾਰ ਤੋਂ ਵੀਰਵਾਰ ਰੋਜ਼ਾਨਾ ਲੱਗਦੀਆਂ ਨੇ। ਗੁਰਬਾਣੀ ਸਿੱਖਣ ਦੇ ਚਾਹਵਾਨ ਸੱਜਣੇ ਦਾ ਜ਼ਰੂਰ ਲਾਹਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਹੋਵੇਗਾ। ਬੇਨਤੀ ਹੈ, ਦਰਬਾਰ ਦੇ ਵਿੱਚ ਜੇਕਰ ਕੋਈ ਬੱਚਾ ਰੋਂਦਾ ਹੈ ਤਾਂ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਚੁੱਪ ਕਰਾਈਏ, ਅਦਰਵਾਈਜ਼ ਜੇ ਬੱਚਾ ਚੁੱਪ ਨਹੀਂ ਕਰਦਾ ਤਾਂ ਉਹਨੂੰ ਲੈ ਕੇ ਦਰਬਾਰ ਵਿੱਚੋਂ ਬਾਹਰ ਬੈਠਿਆ ਜਾ ਸਕਦਾ ਹੈ, ਤਾਂ ਕਿ ਇਕਾਗਰਤਾ ਬਣੀ ਰਹੇ। ਬੇਨਤੀ ਪ੍ਰਵਾਨ ਕਰਨੀ ਆਓ, ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ, ਸਮਾਂ ਗੁਰਬਾਣੀ ਸ਼ਬਦ ਵਿਚਾਰਦਾ ਹੈ, ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰੀਏ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ।

ਤੋ ਰੱਬੀ ਬਾਣੀ ਦੇ ਕੀਰਤਨ ਹੋਏ। ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਤੇ ਸਾਨੂੰ ਇਹ ਚੀਜ਼ ਬੜੀ ਧਿਆਨ ਗੋਚਰੀ ਸਾਡੀ ਹੋਣੀ ਚਾਹੀਦੀ ਹੈ ਵੀ ਸਿੱਖੀ ਦਾ ਇਹ ਜਿਹੜਾ ਘਰ ਹੈ, ਹਰ ਧਰਮ ਸਥਾਨ ਆਪੋ ਆਪਣੀ ਜਗ੍ਹਾ ਤੇ ਰਿਸਪੈਕਟਫੁੱਲ ਹੈ, ਪਰ ਸਿੱਖੀ ਦੀ ਇੱਕ ਵਿਲੱਖਣਤਾ ਇਹ ਹੈ ਵੀ ਗੁਰਦੁਆਰਾ ਜਿਹੜਾ ਹੈ ਉਹ ਪੂਜਾ ਦਾ ਕੇਂਦਰ ਨਹੀਂ ਹੈਗਾ। ਜਿਵੇਂ ਅਸੀਂ ਹਿੰਦੂ ਵੀਰਾਂ ਵੱਲ ਵੇਖੀਏ ਤੇ ਉਹ ਮੰਦਿਰ ਵਿੱਚ ਜਾਂਦੇ ਨੇ, ਉੱਥੇ ਜਾ ਕੇ ਉਹਨਾਂ ਦਾ ਇੱਕ ਪੁਜਾਰੀ ਹੈ, ਇੱਕ ਪੱਥਰ ਦੀ ਮੂਰਤੀ ਹੈ, ਉਹਨੂੰ ਉਹ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਡੰਡੌਤ ਕਰਦੇ ਨੇ, ਉਹਦੀ ਆਰਤੀ ਕਰਦੇ ਨੇ ਤੇ ਫਿਰ ਭੋਗ ਲੈ ਕੇ, ਜਿਹਨੂੰ ਆਪਾਂ ਪ੍ਰਸ਼ਾਦ ਕਹਿ ਦਿੰਦੇ ਹਾਂ, ਉਹ ਲੈ ਕੇ ਉਹ ਵਾਪਸ ਪਰਤ ਆਉਂਦੇ ਨੇ। ਪਰ ਜਿਹੜਾ ਸਿੱਖੀ ਦਾ ਇਹ ਸਥਾਨ ਹੈ, ਇਹ ਸਿੱਖੀ ਦਾ ਇੱਕ ਸਕੂਲ ਹੈ ਜਿੱਥੇ ਆਪਾਂ ਬੈਠ ਕੇ ਕੁਝ ਸਮਝਣਾ ਤੇ ਵਿਚਾਰਨਾ ਹੈ। ਪਰ ਸਾਡੀ ਬਦਕਿਸਮਤੀ ਕਹਿ ਲਓ ਜਾਂ ਸਾਡੀ ਸੋਚ ਦੀ ਸਮਝ ਦੀ ਘਾਟ ਕਹਿ ਲਓ ਵੀ ਅੱਜ ਤੁਹਾਨੂੰ ਗੁਰਦੁਆਰੇ ਤੇ ਮੰਦਿਰਾਂ ਦੇ ਵਿੱਚ ਬਹੁਤਾ ਕੋਈ ਵੱਡਾ ਅੰਤਰ ਵੇਖਣ ਨੂੰ ਨਜ਼ਰ ਨਹੀਂ ਆਵੇਗਾ। ਇੱਥੇ ਵੀ ਸਾਡਾ ਰੁਝਾਨ ਕਈ ਵਾਰ ਇੱਦਾਂ ਹੀ ਬਣਿਆ ਹੈ ਵੀ ਬੰਦਾ ਭੱਜਾ ਭੱਜਾ ਆਇਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਕਈ ਵਾਰ ਤੇ ਪ੍ਰਸ਼ਾਦ ਵੀ ਬੰਦਾ ਤੁਰਦਾ ਤੁਰਦਾ ਹੀ ਖਾ ਕੇ ਅੱਗੇ ਲੰਘ ਜਾਂਦਾ। ਤੋ ਅਸੀਂ ਸ਼ਬਦ ਦੀ ਜਿਹੜੀ ਵਿਚਾਰ ਸੀ ਨਾ ਉਹਦੇ ਨਾਲੋਂ ਟੁੱਟ ਗਏ ਤੇ ਕਸੂਰ ਤੁਹਾਡਾ ਵੀ ਨਹੀਂ ਹੈ, ਕਿਉਂਕਿ ਪ੍ਰਚਾਰ ਹੀ ਆਲੇ ਦੁਆਲੇ ਵਿੱਚ ਇਹ ਹੁੰਦਾ ਹੈ ਵੀ ਤੁਹਾਨੂੰ ਜਿਹੜਾ ਹੈ ਉਹ ਵਿਚਾਰਨ ਦੀ ਲੋੜ ਨਹੀਂ, ਸਮਝਣ ਦੀ ਲੋੜ ਨਹੀਂ। ਬਸ ਤੁਸੀਂ ਜਿਵੇਂ ਕੋਈ ਤੋਤੇ ਨੂੰ ਰੱਟਾ ਮਰਾ ਕੇ ਗੱਲ ਛੱਡੀ ਹੋਵੇ ਵੀ ਤੁਸੀਂ ਵਾਰ ਵਾਰ ਪੜ੍ਹੀ ਜਾਓ, ਉਹਦੇ ਨਾਲ ਹੀ ਤੁਹਾਡਾ ਭਲਾ ਹੋ ਜਾਣਾ, ਕਲਿਆਣ ਹੋ ਜਾਣਾ। ਪਰ ਨਹੀਂ, ਐਸੀ ਗੱਲ ਨਹੀਂ ਹੈ। ਬਾਣੀ ਕੋਈ ਮੰਤਰ ਜਾਪ ਨਹੀਂ ਹੈ। ਜਿਵੇਂ ਤਿੰਨ ਚੀਜ਼ਾਂ ਹੁੰਦੀਆਂ ਸੀ, ਇੱਕ ਜੰਤਰ ਮੰਤਰ ਤੇ ਤੰਤਰ, ਤਿੰਨ ਚੀਜ਼ਾਂ ਆਮ ਤੁਸੀਂ ਸੁਣਿਆ ਹੋਵੇਗਾ ਵੀ ਫਲਾਣੇ ਬੰਦੇ ਕੋਲ ਮੰਤਰ ਹੈ, ਕਿਸੇ ਨੇ ਜੰਤਰ ਮਾਰਿਆ, ਕਿਸੇ ਨੇ ਤੰਤਰ ਮਾਰਿਆ। ਇਹ ਤਿੰਨ ਚੀਜ਼ਾਂ ਹੁੰਦੀਆਂ, ਤਿੰਨ ਟੂਣੇ ਕਰਨ ਦੇ ਤਰੀਕੇ ਹੁੰਦੇ। ਇੱਕ ਜੰਤਰ ਹੈ, ਜੰਤਰ ਦਾ ਅਰਥ ਹੁੰਦਾ ਵੀ ਕੋਈ ਫਿਜ਼ੀਕਲੀ ਕੋਈ ਚੀਜ਼ ਜਿਹੜੀ ਹੈ ਉਹਨੂੰ ਲੈ ਕੇ ਆਪਣੇ ਦੁੱਖਾਂ ਦਾ ਹੱਲ ਕਰਨਾ। ਮੰਨ ਲਓ ਇਹ ਜੰਤਰ ਕੀ ਹੈ ਵੀ ਕਿਸੇ ਬੰਦੇ ਨੇ ਇੱਕ ਨਾਰੀਅਲ ਲਿਆ, ਉਹਦੇ ਉੱਤੇ ਲਾਲ ਕੱਪੜਾ ਵਲੇਟਿਆ, ਥੋੜੀਆਂ ਬਹੁਤੀਆਂ ਕੋਈ ਮੌਲੀਆਂ ਵਲੇਟੀਆਂ, ਉਹਨੂੰ ਕਿਸੇ ਪੰਡਿਤ ਨੇ ਕਿਹਾ, ਉਹਨੇ ਇਹ ਜੰਤਰ ਇਹ ਉਪਾਅ ਕਰ ਲਿਆ, ਕੋਈ ਜੰਤਰ ਵਰਤ ਲਿਆ, ਉਹਨੇ ਇੱਕ ਵਸਤੂ ਦੀ ਵਰਤੋਂ ਕਰਕੇ ਉਹਨੇ ਆਖਿਆ ਵੀ ਇਹਦੇ ਨਾਲ ਮੇਰੇ ਦੁੱਖਾਂ ਦਾ ਹੱਲ ਹੋ ਜਾਵੇਗਾ, ਇਹ ਹੁੰਦਾ ਹੈ ਜੰਤਰ। ਦੂਜਾ ਹੁੰਦਾ ਹੈ ਮੰਤਰ। ਮੰਤਰ ਦਾ ਅਰਥ ਕੀ ਹੁੰਦਾ ਹੈ ਵੀ ਕੋਈ ਕੰਨ ਵਿੱਚ ਐਸਾ ਸ਼ਬਦ ਪਾ ਦਿੱਤਾ ਵੀ ਤੂੰ ਇਹਦਾ ਵਾਰ ਵਾਰ ਜਾਪ ਜਪੀ ਜਾਣਾ, ਇਹਦੇ ਨਾਲ ਤੇਰਾ ਕੀ ਹੋਵੇਗਾ, ਕਲਿਆਣ ਹੋ ਜਾਵੇਗਾ, ਭਲਾ ਹੋ ਜਾਵੇਗਾ, ਵੀ ਤੂੰ ਇਹ ਮੰਤਰ ਨੂੰ ਵਾਰ ਵਾਰ ਰਟੀ ਜਾਣਾ, ਤੋ ਇਹ ਮੰਤਰ। ਤੀਜਾ ਹੁੰਦਾ ਤੰਤਰ। ਤੰਤਰ ਕਿਹਦੇ ਕੋਲ ਕਰਾਇਆ ਜਾਂਦਾ ਹੈ ਵੀ ਲੋਕ ਤਾਂਤਰਿਕਾਂ ਕੋਲ ਜਾਂਦੇ ਨੇ, ਫਿਰ ਉਹ ਖਾਸ ਵਿਧੀ ਦੇ ਨਾਲ ਕੋਈ ਪੂਜਾ ਪਾਠ ਕਰਦੇ ਨੇ ਤੇ ਉਹਨੂੰ ਆਪਾਂ ਤੰਤਰ ਕਹਿੰਦੇ ਹਾਂ। ਹੁਣ ਗੁਰਬਾਣੀ ਨਾ ਜੰਤਰ ਹੈ, ਨਾ ਮੰਤਰ ਹੈ ਤੇ ਨਾ ਇਹ ਤੰਤਰ ਹੈ। ਗੁਰਬਾਣੀ ਕੋਈ ਟੂਣਾ ਨਹੀਂ ਹੈਗੀ ਵੀ ਬੰਦੇ ਨੇ ਕਰ ਲਿਆ ਤੇ ਉਹਦਾ ਕਲਿਆਣ ਹੋ ਜਾਵੇਗਾ। ਸਤਿਗੁਰ ਦੀ ਬਾਣੀ ਵਿੱਚ ਵੀ ਅਸੀਂ ਟੂਣੇ ਦੀ ਗੱਲ ਆਈ ਹੈ। ਮਹਾਰਾਜ ਨੇ ਬਾਣੀ ਵਿੱਚ ਪਤਾ ਕੀ ਆਖਿਆ, ਟੂਣਾ ਕਰਨਾ ਹੋਵੇ ਨਾ ਜ਼ਿੰਦਗੀ ਦੇ ਵਿੱਚ ਤੇ ਗੁਣਾਂ ਦਾ ਕਰਿਆ ਕਰੋ। ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਬਾਬੇ ਨੇ ਆਖਿਆ ਕਾਮਣ ਦਾ ਅਰਥ ਦਾ ਟੂਣਾ, ਕਾਮਣ ਦਾ ਅਰਥ ਤੀਵੀਂ ਔਰਤ ਵੀ ਹੁੰਦੀ ਹੈ। ਆਖਿਆ ਜੇ ਜੀਵ ਇਸਤਰੀ ਗੁਣਾਂ ਦਾ ਟੂਣਾ ਕਰ ਲਵੇ ਤੇ ਉਹ ਪਿਆਰੇ ਰੱਬ ਨੂੰ ਪਾ ਲੈਂਦੀ ਹੈ। ਤੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਪੈਟਰਨ ਉੱਤੇ ਸਮਝਣਾ ਵੀ ਮੈਂ ਇੰਨੇ ਜਾਪ ਕਰ ਲਏ, ਮੈਂ ਇੰਨੇ ਪਾਠ ਪੜ੍ਹ ਲਏ, ਇਹ ਗੁਰਮਤ ਦਾ ਫਲਸਫਾ ਨਹੀਂ ਹੈਗਾ, ਇਹ ਸਿੱਖੀ ਦਾ ਫਲਸਫਾ ਨਹੀਂ ਹੈਗਾ, ਤੇ ਨਾ ਹੀ ਇੱਦਾਂ ਕੁਝ ਹੁੰਦਾ ਵੀ ਹੈ। ਮੈਂ ਜਦੋਂ ਪਰਿਵਾਰ ਦੀ ਅਰਦਾਸ ਕੀਤੀ, ਮੈਂ ਉਦੋਂ ਵੀ ਇਹ ਬੇਨਤੀ ਕੀਤੀ ਸੀ ਵੀ ਅਰਦਾਸ ਇਹ ਕੀਤੀ ਵੀ ਚਲੋ ਵੇਖੋ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਵੀ ਜਦੋਂ ਵੀ ਸਿੱਖ ਨੇ ਅਰਦਾਸ ਕਰਨੀ ਨਾ ਇੱਕ ਅਕਾਲ ਪੁਰਖ ਅੱਗੇ ਕਰਨੀ। ਕੋਈ ਵੀ ਅਰਦਾਸ ਤੁਸੀਂ ਕਰਦੇ ਹੋ ਕਿਹਦੇ ਅੱਗੇ ਕਰਨੀ ਹੈ? ਇੱਕ ਰੱਬ ਅੱਗੇ। ਹਰ ਬੰਦੇ ਦੀ ਸਮਝ ਦਾ ਇੱਕ ਲੈਵਲ ਹੁੰਦਾ। ਜਿਵੇਂ ਨਾ ਮੈਂ ਅਕਸਰ ਇਹ ਉਦਾਹਰਨ ਦਿੰਦਾ, ਜਿਹੜਾ ਬੱਚਾ ਹੁੰਦਾ ਨਾ, ਬੱਚਾ ਛੋਟਾ ਬੱਚਾ ਹੈ, ਬੱਚੇ ਦੀ ਸਮਝ ਦਾ ਲੈਵਲ ਹੈ ਉਨਾ ਕੁ ਹੈ ਤੇ ਉਹਨੇ
जे उन्हूं तुसीं आखो भी इदां खलार के उन्हूं आखो भी वाहिगुरु दे कोलों की मंगणा तूं, बच्चा की मंगेगा भला, वह खड़ौना ही मंग सकदा, इदों वध होर कुछ नहीं मंग सकदा। खड़ौना मंग लवेगा, कुछ खाण नूं वस्तु कोई उदां दी मंग लवेगा, इन्ना की हो सकदा ना। इह च कसूर बच्चे दा नहीं है, क्योंकि उहदी समझ दा लैवल इन्ना सी, उहने खड़ौना मंगिया, उहने कोई होर वस्तु मंग ली। हुण उसे बच्चे दे पिता नूं लिआण के खिलार लो ते उहनूं आखो तूं मंग, उह की मंगेगा? ਵੀ ਜੇ ਬੱਚੇ ਨੇ ਖਿਡੌਣੇ ਦੇ ਰੂਪ ਦੇ ਵਿੱਚ ਗੱਡੀ ਮੰਗੀ ਹੋਊਗੀ ਤਾਂ ਪਿਤਾ ਵੱਡੀ ਗੱਡੀ ਮੰਗ ਲਊਗਾ, ਪਦਾਰਥ ਮੰਗ ਲਊਗਾ। ਸਮਝ ਦਾ ਲੈਵਲ ਇਨਕਰੀਜ਼ ਹੋ ਗਿਆ, ਵੱਧ ਗਿਆ। ਜੇ ਬੱਚਾ ਥੋੜ੍ਹੀ ਚੀਜ਼ ਮੰਗੇਗਾ, ਪਿਤਾ ਅੱਗੇ ਖਲੋਤਾ ਕੋਈ ਹੋਰ ਚੀਜ਼ ਮੰਗ ਲਵੇਗਾ, ਇੱਦਾਂ ਹੀ ਹੈ ਨਾ। ਤੋ ਇਹ ਬੰਦੇ ਦੀ ਇੱਦਾਂ ਕਹਿ ਲਓ ਵੀ ਇੱਕ ਮਾਇੰਡ ਦੀ ਇੱਕ ਸਟੇਟ ਹੁੰਦੀ ਹੈ ਜਿਹਦੇ ਵਿੱਚੋਂ ਲੰਘਦਾ ਹੈ। ਹਾਂ, ਮੁੱਢਲੀਆਂ ਲੋੜਾਂ ਮੰਗਣੀਆਂ ਕੋਈ ਅਰਜ਼ ਨਹੀਂ। ਭਗਤ ਧੰਨਾ ਜੀ ਨੇ ਆਪਣੇ ਸ਼ਬਦਾਂ ਵਿੱਚ ਇੱਕ ਪਿਆਰ ਭਰਿਆ ਵਾਕ ਰੱਖਿਆ ਵੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਆਰਤਾ ਦਾ ਅਰਥ ਹੁੰਦਾ ਜੀ ਲੋੜਵੰਦ। ਉਹਨਾਂ ਨੇ ਆਖਿਆ ਰੱਬ ਜੀ ਮੈਂ ਤੇਰੇ ਕੋਲ ਨਹੀਂ ਮੰਗਣਾ ਤੇ ਹੋਰ ਕਿਹਦੇ ਕੋਲ ਮੰਗਣਾ? ਗੋਪਾਲ ਤੇਰਾ ਆਰਤਾ ਜੋ ਜਨ, ਆਰਤੇ ਦਾ ਅਰਥ ਹੁੰਦਾ ਲੋੜਵੰਦ ਦੁਖਿਆਰਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜੀਓ। ਉਹਨਾਂ ਨੇ ਮੁੱਢਲੀਆਂ ਦੀਆਂ ਜਿਵੇਂ ਗੱਲਾਂ, ਦਾਲ ਹੋ ਗਈ, ਫਿਰ ਘਿਓ ਹੋ ਗਿਆ, ਇੱਦਾਂ ਨੋਰਮਲ ਜਿਹੀਆਂ ਜਿਹੜੀਆਂ ਚੀਜ਼ਾਂ ਜੀਵਨ ਨੂੰ ਸਰਵਾਈਵ ਕਰਨ ਲਈ, ਗੁਜਰਾਨ ਦੇ ਲਈ, ਵੀ ਕੋਈ ਬਹੁਤੀ ਵੱਡੀ ਇੱਛਾ ਨਹੀਂ। ਉਹਨਾਂ ਨੇ ਆਖਿਆ ਦਾਲ ਸੀਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਸਾਧਨ ਨੀਕਾ, ਅਨਾਜ ਮੰਗੋ ਸਤ ਸੀਕਾ। ਤੋ ਉਹਨਾਂ ਨੇ ਜਿਹੜੀਆਂ, ਤੁਸੀਂ ਵੇਖੋ ਜਿਹੜੀਆਂ ਚੀਜ਼ਾਂ ਦੀ ਡਿਮਾਂਡ ਭਗਤ ਧੰਨਾ ਜੀ ਨੇ ਕੀਤੀ ਹੈ ਨਾ, ਉਹ ਜੀਵਨ ਨਾਲ ਜੁੜੀਆਂ ਹੋਈਆਂ ਬੇਸਿਕ ਲੋੜਾਂ ਨੇ, ਬੇਸਿਕ ਲੋੜਾਂ। ਉਹਨਾਂ ਨੇ ਆਖਿਆ ਇੱਕ ਤਾਜਨ ਤੁਰੀ ਚੰਗੇਰੀ, ਵੀ ਇੱਕ ਘੋੜੀ ਮੰਗ ਲਈ ਚੰਗੀ ਨਸਲ ਵਾਲੀ। ਫਿਰ ਉਹਨਾਂ ਨੇ ਆਖਿਆ ਤੀਵੀਂ ਵੀ ਚੰਗੀ ਹੋਵੇ। ਫਿਰ ਉਹਨਾਂ ਨੇ ਆਖਿਆ ਇੱਕ ਗਾਂ ਚਾਹੀਦੀ ਹੈ ਮੈਨੂੰ, ਤਾਂ ਕਿ ਦੁੱਧ ਮੈਨੂੰ ਮਿਲ ਸਕੇ, ਮੇਰੇ ਬੱਚਿਆਂ ਦਾ ਗੁਜ਼ਾਰਾ ਹੋ ਸਕੇ। ਮਤਲਬ ਮੁੱਢਲੀਆਂ ਦੀਆਂ ਲੋੜਾਂ। ਪਰ ਜਦੋਂ ਤੁਸੀਂ ਬਾਣੀ ਨੂੰ ਡੀਪਲੀ ਸਮਝਦੇ ਜਾਓਗੇ ਨਾ, ਵਿਚਾਰਦੇ ਜਾਓਗੇ, ਤੋ ਬਾਬਾ ਜੀ ਨੇ ਫਿਰ ਉਸ ਸਟੇਟ ਆਫ ਮਾਇੰਡ ਦੀ ਵੀ ਗੱਲ ਕੀਤੀ ਹੈ ਜਿੱਥੇ ਜਾ ਕੇ ਬੰਦੇ ਨੂੰ ਇਸ ਗੱਲ ਦਾ ਆਭਾਸ ਹੁੰਦਾ ਹੈ ਵੀ ਬੰਦੇ ਦੀ ਜਿਹੜੀ ਇੱਛਾ ਹੁੰਦੀ ਹੈ ਨਾ, ਜਿਹੜੀ ਬੰਦੇ ਦੇ ਡਿਜ਼ਾਇਰਸ ਹੁੰਦੇ ਨੇ, ਕਦੀ ਖਤਮ ਨਹੀਂ ਹੁੰਦੇ। ਬੰਦੇ ਦੇ ਅੰਦਰ ਕੋਈ ਇੱਛਾ ਉੱਠਦੀ ਹੈ ਸੁੱਖ ਦੀ ਪ੍ਰਾਪਤੀ ਲਈ, ਪਰ ਉਹ ਅਖੀਰ ਉੱਤੇ ਉਹਦੇ ਦੁੱਖ ਦਾ ਕਾਰਨ ਵੀ ਬਣ ਜਾਂਦੀ। ਜਿਹੜੀਆਂ ਇੱਛਾਵਾਂ ਹੁੰਦੀਆਂ ਨਾ, ਇਹ ਕਦੀ ਖਤਮ ਨਹੀਂ ਹੁੰਦੀਆਂ। ਤੋ ਸਤਿਗੁਰ ਨੇ ਫਿਰ ਬਾਣੀ ਵਿੱਚ ਇਹ ਵੀ ਇੱਕ ਖਿਆਲ ਪ੍ਰਗਟ ਕੀਤਾ ਵੀ ਕਿਆ ਮੰਗੋ ਮੈਂ ਕੀ ਮੰਗਾਂ, ਕਿਛ ਥਿਰ ਨਾ ਰਹਾਈ। ਅੱਜ ਬੱਚੇ ਨੂੰ ਫੜੋ, ਥੋੜਾ ਜਿਹਾ ਖਿਆਲ ਰੱਖ ਲਿਆ ਕਰੋ ਭੈਣ ਜੀ। ਵਾਹਿਗੁਰੂ। ਹੁਣ ਜਦੋਂ ਬਾਣੀ ਨੇ ਗੱਲ ਕੀਤੀ ਨਾ, ਸਤਿਗੁਰ ਨੇ ਫਿਰ ਉਸ ਲੈਵਲ ਦੀ ਵੀ ਗੱਲ ਕੀਤੀ ਜਿੱਥੇ ਉਹਨਾਂ ਆਖਿਆ ਕਿਆ ਮੰਗੋ ਕਿਛ ਥਿਰ ਨਾ ਰਹਾਈ। ਉਹਨਾਂ ਨੇ ਆਖਿਆ ਵੀ ਮੈਂ ਕੀ ਮੰਗਾਂ, ਕੁਝ ਵੀ ਦੁਨੀਆਂ ਉੱਤੇ ਥਿਰ ਰਹਿਣ ਵਾਲਾ ਨਹੀਂ ਹੈ। ਫਿਰ ਸਤਿਗੁਰ ਨੇ ਉਸ ਚੀਜ਼ ਦਾ ਵੀ ਜ਼ਿਕਰ ਕੀਤਾ ਜਦੋਂ ਉਹਨਾਂ ਨੇ, ਕੱਲ ਵੀ ਇਹ ਬਜਨ ਆਪਾਂ ਵਿਚਾਰਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ, ਉਹ ਕਹਿਣ ਲੱਗੇ ਵੀ ਮੈਂ ਸੁੱਖ ਮੰਗਦਾ ਮੰਗਦਾ ਦਰ ਦਰ ਦਾ ਸੇਵਕ ਬਣਿਆ ਫਿਰਦਾ ਵੀ ਮੈਨੂੰ ਆਹ ਚੀਜ਼ ਮਿਲ ਜਾਵੇ, ਆਹ ਚੀਜ਼ ਮਿਲ ਜਾਵੇ। ਤੋ ਸਤਿਗੁਰ ਨੇ ਫਿਰ ਇਸ ਅਵਸਥਾ ਦੀ ਗੱਲ ਵੀ ਕੀਤੀ। ਮਤਲਬ ਜਦੋਂ ਬੰਦੇ ਦੀ ਸੁਰਤ ਵਿੱਚ ਤੁਸੀਂ ਵੇਖੋ, ਜਿੱਦਾਂ ਜਿੱਦਾਂ ਮੈਚਿਓਰਿਟੀ ਆਉਂਦੀ ਜਾਂਦੀ ਹੈ, ਉਹਨੂੰ ਪਤਾ ਲੱਗਦਾ ਵੀ ਦੁਨੀਆਂ ਦੇ ਪਦਾਰਥ ਕੋਈ ਬਹੁਤੀ ਵੱਡੀ ਸ਼ੈ ਨਹੀਂ ਹੈਗੇ। ਤੋ ਬੰਦੇ ਨੂੰ ਇਹਨਾਂ ਪਦਾਰਥਾਂ ਦੇ ਪਿੱਛੇ ਇੰਨਾ ਜ਼ਿਆਦਾ ਵੀ ਨਹੀਂ ਭੱਜਣਾ ਚਾਹੀਦਾ ਵੀ ਜਿਹੜੀ ਡਿਜ਼ਾਇਰ ਨੇ, ਜਿਹੜੀਆਂ ਇੱਛਾਵਾਂ ਨੇ, ਇਹ ਬੰਦੇ ਨੂੰ ਧੋਖਾ ਵੀ ਦਿੰਦੀਆਂ, ਬੰਦੇ ਦਾ ਮਾਨਸਿਕ ਜਿਹੜਾ ਹੈ ਉਹਨੂੰ ਡਿਪਰੈਸਡ ਵੀ ਕਰਦੀਆਂ। ਇਸ ਕਰਕੇ ਬਹੁਤਾ ਵੀ ਬੰਦੇ ਨੂੰ ਮਨ ਦੀਆਂ ਇੱਛਾਵਾਂ ਦੇ ਪਿੱਛੇ ਭੱਜਣਾ ਨਹੀਂ ਚਾਹੀਦਾ। ਤੋ ਸ਼ੇਖ ਫਰੀਦ ਸਾਹਿਬ ਨੇ ਇੱਕ ਲੜੀ ਤੋਰੀ ਹੈ ਜੀ ਵਿਚਾਰਾਂ ਦੀ। ਉਹਨਾਂ ਨੇ ਅੱਜ ਇੱਕ ਖਿਆਲ ਇਹ ਦਿੱਤਾ ਵੀ ਭਾਈ ਫਰੀਦਾ ਖਿੰਥੜ ਮੇਖਾਂ ਅਗਲੀਆਂ। ਵੇਖੋ ਦੋ ਚੀਜ਼ਾਂ ਜੀ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਦੁਨੀਆਂ ਦੇ ਵਿੱਚ ਨਾ
ਮੇਖਾਂ, ਮੇਖ ਮਤਲਬ ਸਮਝਦੇ, ਮੇਖ ਮੇਖ ਹੁੰਦੀ ਜਿਵੇਂ ਜੁੱਤੀ ਗੰਢਣ ਵਾਸਤੇ ਜਿਹੜੀ ਮੇਖ ਉਹਦੇ ਥੱਲੇ ਲਾਈ ਜਾਂਦੀ। ਵੈਸੇ ਇੱਥੇ ਮੇਖ ਦਾ ਅਰਥ ਕਰਾਂਗੇ ਟਾਂਕੇ, ਤੋਪੇ, ਕੋਈ ਚੀਜ਼ ਪਾੜ ਜਾਵੇ ਆਪਾਂ ਉਹਨੂੰ ਕੀ ਲਾਉਣੇ, ਟਾਂਕਾ ਲਾਉਣੇ, ਤੋਪਾ ਲਾਉਣੇ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਦੁਨੀਆਂ ਦੇ ਵਿੱਚ ਨਾ ਬਹੁਤ ਸਾਰੇ ਟਾਂਕੇ ਅਤੇ ਤੋਪਿਆਂ ਦਾ ਪ੍ਰਬੰਧ ਹੋ ਜਾਂਦਾ। ਮੰਨ ਲਓ ਕੱਪੜਾ ਪਾੜ ਜਾਵੇ ਅਤੇ ਉਹਦੇ ਉੱਤੇ ਕੀ ਲੱਗ ਜਾਵੇਗਾ, ਟਾਂਕਾ ਲੱਗ ਜਾਵੇਗਾ, ਤੋਪਾ ਲੱਗ ਜਾਵੇਗਾ। ਕੋਈ ਕਿਤਾਬ ਪਾੜ ਜਾਵੇ ਉਹਦੇ ਲਈ ਗੂੰਦ ਦੀ ਅਵੇਲੇਬਿਲਟੀ ਹੁੰਦੀ ਹੈ, ਕੋਈ ਬਿਲਡਿੰਗਾਂ ਖੜੀਆਂ ਹੋਈਆਂ ਨੇ ਇਹਦੇ ਲਈ ਵੱਖਰੇ ਕਿਸਮ ਦੇ ਟਾਂਕੇ ਨੇ, ਕਿਤੇ ਫੈਵੀਕੋਲ ਦੇ ਜੋੜ ਨੇ, ਮਤਲਬ ਵੱਖ ਵੱਖ ਤਰੀਕੇ, ਵੱਖ ਵੱਖ ਚੀਜ਼ਾਂ ਨੂੰ ਜੋੜਨ ਲਈ ਕੀ ਚੀਜ਼ਾਂ ਅਵੇਲੇਬਲ ਨੇ, ਟਾਂਕੇ ਅਵੇਲੇਬਲ ਨੇ, ਤੋਪੇ, ਉਹਨਾਂ ਨੂੰ ਸੀਤਾ ਜਾ ਸਕਦਾ। ਪਰ ਕੀ ਜਿਹੜੀ ਬੰਦੇ ਦੀ ਜਿੰਦ ਭਟਕਦੀ ਹੈ ਇਹਦੇ ਲਈ ਵੀ ਕੋਈ ਟਾਂਕਾ ਹੈਗਾ? ਜਿਹੜੀ ਬੰਦੇ ਦੀ ਜਿੰਦ ਭਟਕਦੀ ਹੈ, ਜਿਹੜਾ ਅੰਦਰੋਂ ਬੰਦਾ ਦੁਖੀ ਹੈ, ਕੀ ਅੰਦਰ ਲਈ ਵੀ ਕੋਈ ਟਾਂਕਾ ਹੈਗਾ ਵੀ ਉਹ ਜੁੜ ਸਕੇ? ਦੁਨੀਆਂ ਵਿੱਚ ਤੁਹਾਨੂੰ ਦੁਨੀਆਂ ਦੇ ਬਾਜ਼ਾਰ ਵਿੱਚੋਂ ਕੋਈ ਚੀਜ਼ ਤੁਹਾਡੇ ਘਰ ਦੀ ਟੁੱਟ ਜਾਵੇ, ਭੱਜ ਜਾਵੇ, ਉਹਦੇ ਜੋੜਨ ਦੇ ਪ੍ਰਬੰਧ ਮੌਜੂਦ ਨੇ। ਪਰ ਜਿਹੜਾ ਜਦੋਂ ਬੰਦੇ ਦੀ ਜਿੰਦ ਘੇਰਿਆਂ ਵਿੱਚ ਪੈਂਦੀ ਹੈ, ਦੁੱਖਾਂ ਵਿੱਚ ਪੈਂਦੀ ਹੈ, ਇਹਦੇ ਲਈ ਵੀ ਕੋਈ ਟਾਂਕਾ ਹੈਗਾ? ਅੱਛਾ, ਫਿਰ ਹੋਰ ਗੱਲ, ਇਹਦੇ ਦੋ ਅਰਥ ਬਣਨਗੇ ਇਸ ਚੀਜ਼ ਦੇ। ਜਦੋਂ ਬੰਦੇ ਨੂੰ ਮੌਤ ਆਉਂਦੀ ਹੈ, ਕੀ ਕੋਈ ਐਸਾ ਟਾਂਕਾ ਬਣਿਆ ਵੀ ਸਾਹ ਵਾਪਸ ਪਾ ਸਕੀ ਉਹਦੇ, ਜਾਂ ਕੋਈ ਐਸਾ ਟਾਂਕਾ ਆਪਾਂ ਲਾ ਦਈਏ ਵੀ ਜਿਹੜੀ ਜਿੰਦ ਹੈ ਉਹ ਕਦੀ ਨਿਕਲੇ ਹੀ ਨਾ ਬਾਹਰ, ਔਰ ਉਹ ਨਿਕਲ ਜਾਣੀ ਹੈ? ਕੋਈ ਟਾਂਕਾ, ਕੋਈ ਤੋਪਾ ਐਸਾ ਨਹੀਂ ਹੈ ਜਿਹੜਾ ਬੰਦੇ ਦੇ ਸਾਹਾਂ ਨੂੰ ਥੰਮੀ ਦੇ ਕੇ ਰੱਖ ਸਕੇ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਬੜੀ ਪਿਆਰੀ ਗੱਲ ਆਖੀ, ਉਹਨਾਂ ਕਿਹਾ, ਫਰੀਦਾ ਖਿੰਥੜ ਮੇਖਾਂ ਅਗਲੀਆਂ। ਦੁਨੀਆਂ ਵਿੱਚ ਬੜੀਆਂ ਮੇਖਾਂ ਨੇ, ਬੜਾ ਪ੍ਰਬੰਧ ਹੈ, ਬੜੇ ਟੈਂਕੇ ਤੋਪੇ ਲੱਗ ਜਾਂਦੇ ਨੇ, ਜਿੰਦ ਨਕਾਈ ਮੇਖ, ਪਰ ਜਿੰਦ ਨੂੰ ਟੈਂਕਾ ਲਾਉਣ ਵਾਸਤੇ ਕੋਈ ਮੇਖ ਅਵੇਲੇਬਲ ਨਹੀਂ ਹੈ। ਜੇ ਬੰਦਾ ਅੰਦਰੋਂ ਹੀ ਟੁੱਟਾ ਹੋਇਆ ਤੇ ਬਾਜ਼ਾਰੋਂ ਕਿਸੇ ਵਸਤੂ ਦੇ ਨਾਲ ਲਿਆਣ ਕੇ ਉਹਨੂੰ ਜੋੜ ਥੋੜਾ ਸਕਦੇ ਤੁਸੀਂ ਵੀ ਇਸ ਬੰਦੇ ਨੂੰ ਜੋੜ ਦਈਏ? ਆਖਿਆ ਉਹਨੂੰ ਨਹੀਂ। ਹੁਣ ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਇੱਥੇ ਉਹ ਫਿਰ ਇਸ ਚੀਜ਼ ਨੂੰ ਸਪਸ਼ਟ ਕਰਦੇ ਨੇ। ਉਹਨਾਂ ਨੇ ਆਖਿਆ, ਬੰਦਾ ਜਦੋਂ ਕੋਈ ਤਨ ਉੱਤੇ ਕੱਪੜਾ ਪਾਉਂਦਾ ਤੇ ਤਨ ਦਾ ਜਿਹੜਾ ਕੱਪੜਾ ਹੈ ਉਹ ਪਾੜ ਜਾਂਦਾ, ਘਸ ਜਾਂਦਾ, ਪਰ ਉਸ ਤੋਂ ਪਹਿਲਾਂ ਜਦੋਂ ਉਹ ਕੱਪੜਾ ਤਿਆਰ ਹੁੰਦਾ ਹੈ ਤੇ ਉਹਦਾ ਇੱਕ ਲੰਮਾ ਚੌੜਾ ਪ੍ਰੋਸੈਸ ਹੈ, ਵੇਲ ਪੰਜਾਇਆ। ਕੱਪੜੇ ਨੂੰ ਕੀ ਕਰਨਾ ਪੈਂਦਾ? ਪਹਿਲਾਂ ਵੇਲਣੇ ਦੇ ਵਿੱਚ ਪਿੰਜਣਾ ਪੈਂਦਾ, ਰੂੰ ਆਇਆ, ਪਹਿਲਾਂ ਵੇਲਣੇ ਵਿੱਚ ਉਹਨੂੰ ਕੀ ਕੀਤਾ, ਪਿੰਜਿਆ। ਵੇਲ ਪੰਜਾਇਆ, ਕੱਤ ਬਣਾਇਆ, ਫਿਰ ਉਹਨੂੰ ਕੀ ਕੀਤਾ ਜਾਂਦਾ, ਕੱਤਿਆ ਜਾਂਦਾ ਨਾ, ਉਣਿਆ ਜਾਂਦਾ ਉਹਨੂੰ। ਵੇਲ ਪੰਜਾਇਆ, ਕੱਤ ਬਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ, ਫਿਰ ਉਹਨੂੰ ਖੁੰਭ ਤੇ ਚਾੜਿਆ ਜਾਂਦਾ। ਖੁੰਭ ਸਮਝਦੇ, ਜਿੱਥੇ ਕੱਪੜਾ ਰੰਗੀ ਜਾਂਦਾ ਉਹਨੂੰ ਖੁੰਭ ਕਹਿੰਦੇ ਨੇ। ਉਹਨੂੰ ਕੱਟਿਆ, ਕੁੱਟਿਆ ਤੇ ਫਿਰ ਉਹਨੂੰ ਖੁੰਭ ਦੇ ਉੱਤੇ ਚੜਾਇਆ ਗਿਆ, ਕਾਹਦੇ ਲਈ, ਰੰਗਣ ਦੇ ਲਈ। ਕੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਢੇ, ਫਿਰ ਉਹਨੂੰ ਲੋਹੇ ਦੇ ਨਾਲ ਕੈਂਚੀ ਨਾਲ ਵੱਢਿਆ ਜਾਂਦਾ। ਲੋਹਾ ਵੱਢੇ, ਦਰਜੀ ਪਾੜੇ, ਸੂਈ ਧਾਗਾ ਸੀਵੈ। ਦਰਜੀ ਨੇ ਉਹਨੂੰ ਪਾੜਿਆ ਉਸੇ ਕੱਪੜੇ ਨੂੰ, ਤੇ ਸੂਈ ਤੇ ਧਾਗੇ ਦੇ ਨਾਲ ਉਹਨੂੰ ਫਿਰ ਸੀਤਾ ਗਿਆ। ਜਿੰਦ ਨਕਾਈ ਮੇਖ, ਲੋਹਾ ਵੱਡੈ, ਦਰਜੀ ਪਾੜੇ, ਸੂਈ ਧਾਗਾ ਸੀਵੈ, ਇਉਂ ਪੱਤ ਪਾਟੀ। ਜੇ ਇੱਦਾਂ ਬੰਦੇ ਦੀ ਪੱਤ ਤੇ ਇੱਜ਼ਤ ਰੁਲੀ ਹੋਵੇ, ਅੰਦਰੋਂ ਬੰਦਾ ਰੁਲਿਆ ਹੋਵੇ, ਮਹਾਰਾਜ ਉਹਨੂੰ ਕਿਵੇਂ ਸੀਤਾ ਜਾ ਸਕਦਾ, ਉਹਦੇ ਲਈ ਕਿਹੜੀ ਸੂਈ ਹੈ? ਜੇ ਬੰਦਾ ਅੰਦਰੋਂ ਖੁਆਰ ਹੋ ਰਿਹਾ, ਅੰਦਰੋਂ ਪਰੇਸ਼ਾਨ ਹੈ, ਕਈ ਆਪਾਂ ਨਹੀਂ ਕਹਿੰਦੇ ਮੈਂ ਅੰਦਰੋਂ ਲੀਰੋ ਲੀਰੀ ਹੋਇਆ, ਫਿਰ ਤਾਂ ਬੰਦਾ ਕਹਿੰਦਾ ਬਾਹਰੋਂ ਮੈਂ ਸੱਜ ਰਿਹਾ ਸਭ ਰਿਹਾ, ਪਰ ਅੰਦਰੋਂ ਮੈਂ ਲੀਰੋ ਲੀਰੀ ਹੋਇਆ ਫਿਰ ਤਾਂ। ਤੋ ਇਹ ਬੰਦੇ ਦੀ ਐਕਚੁਅਲ ਸਿਚੁਏਸ਼ਨ ਹੁੰਦੀ ਹੈ, ਪਦਾਰਥ ਦੇ ਵੱਸ ਵਿੱਚ ਪਿਆ ਹੋਇਆ, ਬਾਹਰੋਂ ਸੱਜਿਆ ਸਵਰਿਆ ਹੈ ਤੇ ਅੰਦਰੋਂ ਕੀ ਹੋਇਆ ਫਿਰਦਾ, ਲੀਰੋ ਲੀਰੀ ਹੋਇਆ ਫਿਰਦਾ।
महाराज कहिंदे ने जे गुरु नानक साहब कहिंदे ने कहिंदे इउं पत पाटी जे बंदे दी पत पाड़ जावे अंदरों लीरो लीर होवे महाराज कोई सूई बनी उहदे लई आख्या बनी पता की करिया कर सिफती सी पै रब दी सिफत सलाह करिया कर गुरु दी सिफत करिया कर इउं पत पाटी सिफती सी पै नानक जीवत जीवै फिर तू जी जावेगा मरेगा नहीं आखा जीवा विसरै मर जाऊं आम तौर उते आपां जिस बंदे दे साह ना चलदे हुण आपां कहिंदे बंदा मरिया होया गुरमत कहिंदी है जिहदी जिंदगी विच रब दा शुकराना रब्बी गुणा दा गायण नहीं ना हैगा वह बंदा मरिया होया उहदे लई फिर कोई टंका होर नहीं बनिया उहनूं जीउण लई की करना पैणा सिफत करनी पैनी इउं पत पाटी सिफती सी पै नानक जीवत जीवै अगली पंक्ति होर बड़ी कमाल दी है असी काश किते असी सुखमणी तो अगे जाके भी बाणी पढ़नी शुरू करिए मैं अगे कहिंदा हुंना भी असी ना कुछ चीजां तक रोक गए विचार ना बंद करता आपां 1430 अंक ने गुरु ग्रंथ साहिब दे पर सानू शब्द किन्ने कु याद होणगे किन्ने क शब्द ऐसे शब्द ने जिन्हां नूं अज तक कदी रागियां वल्लों स्टेजां ते गाया ही नहीं गया इन्ने शब्द ने गुरु ग्रंथ साहिब च कदी नहीं गाया गया टच भी नहीं किया गया तो बाबा गुरु नानक साहिब की कहिंदे ने कहिंदे होए पुराना कपड़ पाटै कपड़ा पुराना हो जावे पाड़ जावे ते किहदे नाल गंढिया जांदा सूई धागा गंढै सूई ते धागे नाल पुराने कपड़े नूं गंढिया जांदा तो बाबा जी ने कहा मां पाख किश चलै नाहीं घड़ी मोत किश हंडै पर वह किन्ना क चिर चलता है पुराना कपड़ा किन्ना क चिर चलता घड़ी मोत ही हंडदा बाबा जी कहिंदे कुछ महीने चल जाएगा फिर तो सुटना ही पैंदा मां पाख किश चलै नाहीं घड़ी मोत किश हंडै ते जेड़ा जीवन तेनू मैं दवांगा ना गुरु साहब कहिंदे ने सच पुराना होवै नाही ये जीवन कदी भी पुराना नहीं होवेगा दुनिया की हर वस्तु पुरानी हो जाती है बंदे दे दंद पुराने हो गए खा खा के चीजा पुरानियां हो गई वस्तुआं पुरानियां हो गई पर जिन्हां दे अंदर गुरु की विचार वस जाती है वह बंदे कदी पुराने नहीं होंगे वह अंतरात्मक तौर पर अंदरों नवे रेंदे ने सच पुराना होवै नाही सीता कदे न पाटै तो जिहदा जीवन सच्यार वाला हो जाता है जिहड़ा इदां सीता जाता है जिन्हों तुसी जपजी साहब च पढ़िया तिथै सीतो सीता महिमा माए आख्या वह कदी नहीं पाड़ता तो बाबा शेख फरीद साहब ने अज गल उन्होंने अध्यात्मक भी की शरीरक भी की उन्होंने कहा फरीदा खिंथण मेखा अगलिया जिंद नकाई मेख जिंद नू तोपा किवें लावांगे जिंद नू अंदर नू तोपा किवें लावांगे वह केवल रब की शिव सलाह द्वारा लगना वारी आपो अपनी चले मसायक शेख मसायक कहिंदे ने जी जिहड़ा शेखां दा बहु वचन हुंदा उहनू मसायक कहिंदे ने मतलब ज्यादा शेखां नू की कहा जांदा मसायक कहा जांदा बाबा जी ने कहा वड्डे वड्डे शेख ते मशायक रब्बी सिफत सलाह तो बिना अंदरों उदड़े फिरदे ने अंदरों पाटे फिरदे ने अगलेरा बचन अखीर लग के समाप्ति करा बाबा शेख फरीद साहब कहिंदे ने जाग भाई फरीदा दो दीवी बलंदे आ मलक बैठा आए आह वेख आ दो दीवे बलदे ने अखां दे आ दो दीवे अखां दे दो दीवी बलंदे आ मलक कहिंदे ने जी मौत दे फरिश्ते नूं वेख आख्या मौत आ गई अपनी अखां नाल तक ला हुण दो तरह की मौत आउंदी है सानू अंदरों भी मौत आउंदी है ते असी बाहरों भी संसार नूं तुरदे आ वेखदे आ दो दीवी बलंदे आ मलक बैठा आए उन्हां आख्या गढ़ लीता घट लुटिया दीवड़े गया बुझाए ते इस मौत ने की करना उन्हें बंदे दे अंदर नूं लुट के लै जाना ते दीवे बुझ जाने ने तो गुरु दी विचार नालों सखना बंदा अंदरों लुटिया हुंदा अंदरों तबाह होया हुंदा तो गुरु कृपा करे ये शेख फरीद साहब दे दो श्लोकां दी विचार आप सारी संगत दा धन्नवाद बोलदियां होईयां भुल्लां दी खिमा
ਆਓ ਅਗਲੇਰੇ ਸਮੇਂ ਲਈ ਢਾਡੀ ਜਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਗੁਰਸੰਗਤ ਧੰਤਾ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਗੁਰਸ਼ਾਨ ਸਿੰਘ ਚੀਮਾ ਸਾਹਿਬ ਆਪ ਗੁਰਸੰਗਤਾਂ ਨੂੰ ਲੜੀਵਾਰ ਕਥਾ ਸਰਪਣ ਕਰਾਏ ਗਏ ਹੈ। ਕੁਝ ਸਮਾਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਤਵੱਜੋ ਤੋਂ ਅਸੀਸ ਬਖਸ਼ ਕਰਿਓ। ਵੀਰਾਂ ਨੇ ਕਾਵਿ ਰਚਨਾ ਬੋਲੀ ਆ ਵੀ ਤੇਰੀ ਦੋ ਦਿਨ ਦੀ ਜ਼ਿੰਦਗਾਨੀ ਤੂੰ ਸਤਨਾਮ ਬੋਲ ਬੰਦੇ ਆ। ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਨਾਮ ਜਪਣ ਵਾਸਤੇ, ਸੇਵਾ ਸਿਮਰਨ ਕਰਨ ਵਾਸਤੇ ਇਸ ਮਾਤ ਲੋਕ ਤੇ ਭੇਜਿਆ। ਜੀਵ ਜੱਗ ਸਰਾਂ ਮੁਸਾਫਰਾਂ ਦੀ ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ, ਕਈ ਜੀਵ ਆ ਕੇ ਜਨਮ ਲੈਣ ਇੱਥੇ, ਕਈ ਇਸ ਜਹਾਨ ਤੋਂ ਤੁਰੇ ਜਾਂਦੇ, ਕਈ ਫਲ ਦੇ ਚੇਤ ਦੀ ਰੁੱਤ ਵਾਂਗੂ, ਕਈ ਵਾਂਗ ਪਤਾਸਿਆਂ ਖੁਰੇ ਜਾਂਦੇ। ਫੜ ਲੈ ਗੁਰੂ ਦੇ ਚਰਨ ਦਰਬਾਰ ਸਿੰਘਾਂ, ਇਸ ਜਹਾਨ ਤੋਂ ਮਨਮੁਖ ਕਈ ਨਗੋਰੇ ਜਾਂਦੇ। ਯਾਰੇ ਖਾਲਸਾ ਜੀ, ਦੇਖੋ ਕਬੀਰ ਸਾਹਿਬ ਕਹਿੰਦੇ ਕਬੀਰ ਨੁਗਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨਗੋਰੇ ਦੇ ਸੀਸ ਤੇ ਲੱਖ ਪਾਪੀ ਦਾ ਭਾਰ। ਭਗਤ ਕਬੀਰ ਸਾਹਿਬ ਕਹਿੰਦੇ ਹੈ, ਕਹਿੰਦੇ ਹੋਵੇ ਗੁਰੂ ਵਾਲਾ, ਚਾਹੇ ਪਾਪ ਕੀਤੇ ਹੋਣ ਪਰ ਬਖਸ਼ਿਆ ਜਾਊਗਾ, ਗੁਰੂ ਬਖਸ਼ੂਗਾ ਨਾ, ਬਖਸ਼ਣ ਤਾਂ ਪਤਾ ਹੈ ਬਖਸ਼ਣਹਾਰ ਹੈ ਗੁਰੂ। ਜਿਹੜਾ ਕੋਈ ਗੁਰੂ ਨਹੀਂ ਹੈ ਉਹਨੂੰ ਕੋਈ ਬਖਸ਼ ਨਹੀਂ ਸਕਦਾ ਗਿਆ। ਇਸ ਮਾਤ ਲੋਕ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕਰਕੇ ਨਾਮ ਜਪਣ ਵਾਸਤੇ ਭੇਜਿਆ ਹੈ। ਦੇਖੋ ਇਹ ਮਾਰਗ ਹੈ, ਇਹ ਸੱਚ ਦਾ ਮਾਰਗ ਹੈ। ਬੱਚਿਆਂ ਨੂੰ ਗੁੜਤੀ ਮਿਲਦੀ ਹੈ, ਮਾਪੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਉਂਦੇ ਹੈ, ਜਦੋਂ ਮਾਪੇ ਨਾਮ ਜਪਦੇ ਹੈ ਚਾਹੇ ਗੁਟਕਾ ਚੱਕਦੇ ਹੈ, ਬੱਚੇ ਪੁੱਛਦੇ ਹੈ, ਬੱਚੇ ਵੀ ਉਸ ਤਰ੍ਹਾਂ ਨਕਲ ਕਰਨ ਦੀ ਕੋਸ਼ਿਸ਼ ਕਰਨਗੇ ਵੀ ਸਾਨੂੰ ਵੀ ਮਾਲਾ ਫੜਾਓ, ਸਾਨੂੰ ਵੀ ਗੁਟਕਾ ਦਿਓ, ਜਾਂ ਸਤਨਾਮ ਵਾਹਿਗੁਰੂ ਜੋ ਸ਼ਬਦ ਕਹਿੰਦੇ ਸਾਨੂੰ ਵੀ ਦੱਸੋ। ਇੱਥੋਂ ਫਿਰ ਨਾਮ ਜਪਣ ਦੀ ਗੁੜਤੀ ਮਿਲਦੀ ਹੈ, ਜਾਗ ਲੱਗਦਾ ਹੈ, ਇਹ ਜਾਗ ਲੱਗਦਾ ਹੈ। ਸਾਰਾ ਕੁਝ ਹੀ ਗੁਰਬਾਣੀ ਦੇ ਵਿੱਚ ਹੈ। ਜਿਹੜੇ ਸੀਗੇ ਆਪਣੇ ਗੁਰੂ ਨਾਨਕ ਮਹਾਰਾਜ ਜਦੋਂ ਗਏ ਨਾ ਮੱਕੇ ਮਦੀਨੇ, ਉਹ ਕਾਜ਼ੀਆਂ ਨੇ, ਹਾਜ਼ੀਆਂ ਨੇ, ਪਾਜ਼ੀਆਂ ਨੇ, ਵੱਡਿਆਂ ਨੇ ਗੁਰੂ ਨਾਨਕ ਦੇ ਨਾਲ ਵਿਚਾਰ ਗੋਸ਼ਟੀ ਕੀਤੀ ਹੈ। ਤੇ ਜਿੰਨੀ ਦੇਰ ਮਾਤਲੋ ਤੇ ਗੁਰੂ ਨਾਨਕ ਮਹਾਰਾਜ ਰਹੇ ਹੈ ਨਾ, ਸਾਰਿਆਂ ਦੇ ਪ੍ਰਸ਼ਨਾਂ ਦੇ ਉੱਤਰ ਹੀ ਦਿੰਦੇ ਰਹੇ ਹੈ। ਕਿਸੇ ਨੂੰ ਪ੍ਰਸ਼ਨ ਨਹੀਂ ਕੀਤਾ ਗੁਰੂ ਨੇ, ਉਹ ਪ੍ਰਸ਼ਨ ਕਰਦੇ ਗੁਰੂ ਜੀ ਉੱਤਰ ਦਿੰਦੇ। ਉਹ ਮੁੱਲਾ ਕਾਜ਼ੀਆਂ ਨੇ ਬਹੁਤ ਆਪਣਾ ਉਹਨਾਂ ਨੂੰ ਆਪਣੇ ਪ੍ਰਸ਼ਨ ਕੀਤੇ ਹੈ ਤੇ ਗੁਰੂ ਨਾਨਕ ਮਹਾਰਾਜ ਉੱਤਰ ਦੇ ਰਹੇ ਹੈ। ਸੋ ਪਿਆਰੇ ਖਾਲਸਾ ਜੀ, ਐਂ ਗੁਰੂ ਨੇ ਕਿਰਪਾ ਕੀਤੀ ਹੈ, ਬਸ ਇੱਕੋ ਹੀ ਸਾਂਝੀ ਕਵਿਤਾ ਲਾਉਣੀ ਹੈ, ਇੱਕੋ ਹੀ। ਸੋ ਪਿਆਰੇ ਖਾਲਸਾ ਜੀ, ਐਂ ਗੁਰੂ ਨਾਨਕ ਮਹਾਰਾਜ ਨੂੰ ਉਹ ਕਹਿੰਦੇ ਹੈ, ਮੱਕੇ ਮਦੀਨੇ ਵਾਲੇ ਮੁੱਲਾ ਮਲਾਣੇ ਕਾਜ਼ੀ ਕਹਿੰਦੇ, ਤੁਸੀਂ ਕਹਿੰਦੇ ਹੋ ਬਈ ਬਾਣੀ ਦੇ ਵਿੱਚ ਅੰਮ੍ਰਿਤ ਹੈ, ਬਾਣੀ ਦੇ ਵਿੱਚ ਅੰਮ੍ਰਿਤ ਹੈ, ਜੇ ਹੈ ਤਾਂ ਦੱਸੋ, ਕੱਢ ਕੇ ਦਿਖਾਓ ਸਾਨੂੰ, ਅੰਮ੍ਰਿਤ ਦੱਸੋ ਕਿੱਥੇ ਹੈ ਇਹਦੇ ਵਿੱਚ। ਤੁਸੀਂ ਕਹਿੰਦੇ ਇਕੱਲਾ ਇਕੱਲਾ ਸ਼ਬਦ ਇਹਦੇ ਵਿੱਚ ਅੰਮ੍ਰਿਤ ਔਰ ਧਰਤੀ ਬਾਣੀ ਆਈ ਹੈ, ਨਾ ਜਿਹੜੇ ਸਾਡੇ ਕੁਰਾਨ ਦੇ ਆਇਤ ਲਿਖੇ ਆ, ਕੁਰਾਨ ਦੇ ਸ਼ਬਦ ਲਿਖੇ ਆ, ਉਹ ਐਵੇਂ ਹੀ ਹੈ, ਤੁਹਾਡੀ ਬਾਣੀ ਸੱਚੀ ਹੋ ਗਈ, ਇਹ 'ਚ ਅੰਮ੍ਰਿਤ ਵਰਸਦਾ, ਅਤੇ ਸਾਡੀ ਕੁਰਾਨ ਦੇ ਵਿੱਚ ਕੀ ਹੈ? ਮਹਾਰਾਜ ਕਹਿੰਦੇ ਤੱਤੇ ਨਾ ਹੋਵੋ, ਤੁਹਾਨੂੰ ਸਾਰਾ ਕੋਈ ਦੱਸਦੇ ਆ, ਪਹਿਲਾਂ ਇਉਂ ਕਰੋ, ਇੱਕ ਕਟੋਰੇ ਦੁੱਧ ਮੰਗਾਓ। ਜਿਹੜਾ ਮੁਖੀ ਸੀ ਕਾਜ਼ੀਆਂ ਨਾ, ਵੱਡਾ ਕਾਜ਼ੀ, ਉਹਨੂੰ ਕਹਿੰਦੇ ਜਾ ਕੇ ਦੁੱਧ ਲੈ ਕੇ ਆ ਮੰਗਾ ਕਰ। ਉਹਨੇ ਆਪਣੇ ਅੱਗੇ ਚੇਲੇ ਨੂੰ ਭੇਜਿਆ, ਦੁੱਧ ਲਿਆਇਆ, ਲਓ ਗੁਰੂ ਨਾਨਕ ਜੀ ਦੁੱਧ ਆ ਗਿਆ। ਗੁਰੂ ਜੀ ਨੇ ਦੁੱਧ ਪਕੜਿਆ ਅਤੇ ਕਹਿਤਾ ਇਹਦੇ ਵਿੱਚ ਕੁਝ ਹੈਗਾ। ਉਹ ਕਾਜ਼ੀ ਕਹਿੰਦਾ ਵੀ ਇਹਨੂੰ ਡੋਲ ਦੇ, ਆਪਦੇ ਚੇਲੇ ਨੂੰ ਕਹਿੰਦਾ, ਕਹਿੰਦੇ ਹੋਰ ਦੁੱਧ ਲੈ ਕੇ ਆ। ਉਹ ਦੁੱਧ ਦੁਬਾਰਾ ਲਿਆਇਆ, ਇੱਕ ਹੋਰ ਮੰਗਾ ਲਿਆ ਦੁੱਧ ਗੁਰੂ ਸਾਹਿਬ ਨੇ, ਜਦ ਮਹਾਰਾਜ ਨੇ ਹੱਥ 'ਚ ਪਕੜਿਆ ਅਤੇ ਕਾਜ਼ੀ ਨੂੰ ਕਹਿੰਦੇ ਇਹਦੇ ਵਿੱਚ ਕੁਝ ਹੈਗਾ। ਉਹ ਕਹਿੰਦੇ ਵੀ ਦੂਜੀ ਵਾਰ ਦੁੱਧ ਡੋਲ ਦੇ। ਤੀਜੀ ਵਾਰੀ ਦੁੱਧ ਮੰਗਾਇਆ, ਜਾਂ ਤੀਜੀ ਵਾਰੀ ਦੁੱਧ ਲੈ ਕੇ ਆਇਆ, ਇਹ ਦੇਖਿਆ ਏ ਗੁਰੂ ਨਾਨਕ ਮਹਾਰਾਜ ਕਹਿੰਦੇ ਇਹਦੇ ਵਿੱਚ ਹੈਗਾ। ਕਾਜ਼ੀ ਹਰਖ ਕੇ ਬੋਲਿਆ, ਕਹਿੰਦਾ ਮੈਨੂੰ ਫੜਾਓ, ਮੈਂ ਦੇਖਦਾ ਇਹਦੇ ਵਿੱਚ ਕੀ ਹੈ। ਜਦੋਂ ਕਾਜ਼ੀ ਨੇ ਦੁੱਧ ਪਕੜਿਆ, ਕਟੋਰੇ ਦੇਖਿਆ, ਨਿਗਾਹ ਮਾਰੀ ਵਿੱਚ, ਕਹਿੰਦਾ ਨਾਨਕ ਜੀ ਕਿਉਂ ਝੂਠ ਬੋਲਦੇ ਹੋ, ਕੁਝ ਨਹੀਂ ਹੈ ਇਹਦੇ ਵਿੱਚ, ਸਾਫ਼ ਪਿਆ ਦੁੱਧ, ਐਵੇਂ ਦੋ ਵਾਰੀ ਊਂ ਢਲਾਤਾ, ਤੁਹਾਨੂੰ ਕੀ ਦੱਸਿਆ, ਮੈਨੂੰ ਤਾਂ ਕੋਈ ਦਿਖਦਾ ਨਹੀਂ ਹੈ। ਗੁਰੂ ਜੀ ਕਹਿੰਦੇ ਇਹਦੇ ਵਿੱਚ ਹੀ ਹੈ, ਕੀ ਹੈ ਇਹਦੇ ਵਿੱਚ? ਮਹਾਰਾਜ ਕਹਿੰਦੇ ਆ, ਗੁਰੂ ਨਾਨਕ ਮਹਾਰਾਜ ਕਹਿੰਦੇ, ਦੁੱਧ ਨੂੰ ਜਦੋਂ ਆਪਾਂ ਉਬਾਲਾ ਦੇ ਕੇ ਗਰਮ ਕਰਦੇ ਹੈ, ਉਹਨੂੰ ਠੰਡਾ ਕਰਕੇ ਉਹ ਜੇ ਜਾਗ ਲਾਉਂਦੇ ਹੈ, ਦਹੀਂ ਬਣਦਾ, ਦਹੀਂ ਨੂੰ ਰੜਕਿਆ ਜਾਂਦਾ ਹੈ, ਚਟੂਰੇ ਵਿੱਚ ਪਾ ਕੇ, ਚਾਟੀ ਵਿੱਚ ਮਧਾਣੀ ਪਾ ਕੇ ਉਹਨੂੰ ਰੜਕਿਆ ਜਾਂਦਾ, ਉੱਥੋਂ ਮੱਖਣ ਬਣਦਾ, ਮੱਖਣ ਦਾ ਘਿਓ ਬਣਾ ਲਓ, ਫਿਰ ਦੁੱਧ ਨੂੰ ਤੁਸੀਂ ਕਾਢ ਕੇ ਉਹ ਤੋਂ ਖੋਆ ਬਣ ਸਕਦਾ, ਉਹਦੇ ਕਿੰਨੇ ਪਦਾਰਥ ਬਣਦੇ ਆ, ਇੱਕ ਦੁੱਧ ਤਾਂ ਇੱਕ ਹੀ ਹੈ ਨਾ, ਅਤੇ ਇਹਦੇ ਵਿੱਚ ਕਿੰਨੇ ਪਦਾਰਥ ਬਣਾ ਸਕਦੇ, ਇਸ ਕਰਕੇ ਬਾਣੀ ਤਾਂ ਇੱਕ ਹੀ ਹੈ ਨਾ, ਬਾਣੀ ਇੱਕ ਹੈ, ਇਹਦੇ ਵਿੱਚ ਅੰਮ੍ਰਿਤ ਹੈ, ਜਿਹੜਾ ਮਨਮੁੱਖ ਤੋਂ ਵੀ ਮਨਮੁੱਖ ਹੈ ਉਹ ਗੁਰੂ ਨਾਨਕ ਦੇ ਗੁਰੂ ਸਾਹਿਬ ਦੇ ਚਰਨਾਂ 'ਚ ਜਦੋਂ ਆਉਂਦਾ ਨਾ, ਓਟ ਆਸਰ ਲੈਂਦਾ ਏ, ਅਤੇ ਉਹਦੇ ਅੰਦਰ ਅੰਮ੍ਰਿਤ ਵਰਸਦਾ, ਅੰਮ੍ਰਿਤ ਇਹੜਾ ਪਿੰਗਲਾ ਔਰ ਸੁਖਮਣਾ ਤਿੰਨ ਨਾੜੀਆਂ ਉਹ ਅੰਦਰ ਵਹਿੰਦੀਆਂ,
ਜਿੱਥੇ ਇਹ ਇਕੱਠੀਆਂ ਹੁੰਦੀਆਂ ਉੱਥੇ ਅਮਰਕੁੰਡ ਬਣਦਾ, ਅੰਦਰ ਅਮਰਕੁੰਡ ਬਣਦਾ। ਉਸ ਅਮਰਕੁੰਡ ਵਿੱਚ ਫਿਰ ਗੋਤਾ ਲਾਉਣਾ ਪੈਂਦਾ, ਗੋਤਾ ਦਸਵਾਂ ਦੁਆਰ। ਦੇਖੋ ਤੀਜਾ ਨੇਤਰ ਆ ਜਿਹੜਾ ਉਹ ਸਭ ਦੇ ਹੈ, ਪਰ ਹੈ ਬੰਦ ਪਿਆ। ਉਹ ਗੁਰੂ ਦੀ ਕਿਰਪਾ ਨਾਲ ਤੀਜਾ ਨੇਤਰ ਖੁੱਲਦਾ। ਹੁਣ ਉਹ ਮੁੱਲਾ ਕਾਜੀ ਗੁਰੂ ਸਾਹਿਬ ਨੂੰ ਸਵਾਲ ਕਰੀ ਜਾਂਦੇ ਆ, ਗੁਰੂ ਸਾਹਿਬ ਜਵਾਬ ਦੇਈ ਜਾਂਦੇ ਹੈ। ਉਹ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਵੀ ਉਹ ਨਿਰੰਕਾਰ ਅੱਲਾ ਵਾਹਿਗੁਰੂ ਗੋਡ ਉਹ ਇੱਕ ਹੈ। ਜੇ ਉਹ ਇੱਕ ਹੈ ਤਾਂ ਸਿੱਧ ਕਰੋ, ਜੇ ਉਹ ਇੱਕ ਹੈ ਸਾਨੂੰ ਦੱਸੋ ਕਿਵੇਂ ਇੱਕ ਆ ਉਹ। ਗੁਰੂ ਨਾਨਕ ਮਹਾਰਾਜ ਕਹਿੰਦੇ ਗੁਰੂ ਜੀ ਨੇ ਏਕਾ ਲਿਖਤਾ, ਕਹਿੰਦੇ ਏਕ ਹੈ। ਏਕ ਤੋਂ ਅੱਗੇ ਤਾਂ ਗਿਣਤੀ ਹੈ ਨਾ, ਦੋ ਤਿੰਨ ਚਾਰ ਪੰਜ ਛੇ ਸੱਤ, ਉਹ ਦੁੱਗਾਂ ਗਿਣਤੀ ਸ਼ੁਰੂ ਹੁੰਦੀ ਹੈ। ਏਕ ਤੋਂ ਪਰੇ ਕੀ ਹੈ? ਏਕ ਤੋਂ ਪਰੇ ਤਾਂ ਕੁਝ ਨਹੀਂ ਨਾ ਹੈ। ਉਹ ਕਹਿੰਦੇ ਨਾਨਕ ਜੀ ਏਕ ਤੋਂ ਪਰੇ ਕੀ ਹੋਣਾ? ਅੱਗੇ ਤਾਂ ਹੈ ਪਰੇ ਨਹੀਂ ਹੈ ਉਸ ਪਾਸੇ। ਤੇ ਮਹਾਰਾਜ ਅਸੀਂ ਇਹੀ ਕਹਿੰਦੇ ਹਾਂ। ਗੁਰੂ ਨਾਨਕ ਮਹਾਰਾਜ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਉ ਮੰਦੇ। ਏਕ ਪਿਤਾ ਏਕ ਸਕੇ ਹਮ ਬਾਰਕ। ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਇੱਕ ਹੈ ਉਹ ਇੱਕ। ਦੇਖੋ ਈਸ਼ਵਰ ਨੇ, ਪ੍ਰਭੂ ਨੇ, ਵਾਹਿਗੁਰੂ ਨੇ, ਅਕਾਲ ਪੁਰਖ ਨੇ ਆਪਾਂ ਨੂੰ ਮਾਤ ਲੋਕ ਦੇ ਭੇਜੇ। ਜਦੋਂ ਬੱਚਾ ਜਨਮ ਲੈਂਦਾ ਮਨੁੱਖ ਇਨਸਾਨ ਹੁੰਦਾ, ਮਨੁੱਖੀ ਜਾਮਾ ਮਿਲਦਾ, ਮਾਪੇ ਦੱਸਦੇ ਆ ਵੀ ਤੇਰਾ ਕਿਹੜਾ ਵਰਨ ਹੈ, ਤੇਰੀ ਕਿਹੜੀ ਜਾਤ ਹੈ, ਆਪਾਂ ਉੱਚੀ ਜਾਤ ਵਾਲੇ ਕਿ ਨੀਵੀਂ ਜਾਤ ਵਾਲੇ, ਕੀ ਤੇਰਾ ਗੋਤ ਆ, ਸਾਰਾ ਕੁਝ ਦੱਸਦੇ ਆ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ, ਜਦੋਂ ਜਨਮ ਹੁੰਦਾ ਐਨ ਨਿਰਮਲ ਆਤਮਾ ਬੱਚੇ ਦੀ, ਜਿਵੇਂ ਜਿਵੇਂ ਵੱਡਾ ਹੁੰਦਾ ਸੰਸਾਰ 'ਚ ਵਿਚਦਾ ਹੈ, ਉਵੇਂ ਉਵੇਂ ਉਹਦੇ ਉੱਪਰ ਮਾਇਆ ਦਾ ਪ੍ਰਭਾਵ ਪੈਂਦਾ। ਗੁਰੂ ਸਾਹਿਬ ਕਹਿੰਦੇ ਇੱਕ ਤੋਂ ਉੱਪਰ ਕੁਝ ਨਹੀਂ ਹੈ, ਇੱਕ ਤੋਂ ਉਹੀ ਹੈ ਇੱਕ। ਉਹਨੂੰ ਚਾਹੇ ਖੁਦਾ ਕਹਿ ਲਓ, ਵਾਹਿਗੁਰੂ ਕਹਿ ਲਓ, ਗੋਡ ਕਹਿ ਲਓ, ਕੁਝ ਕਹਿ ਲਓ। ਕਈ ਸਵਾਲ ਕੀਤੇ ਗੁਰੂ ਨਾਨਕ ਮਹਾਰਾਜ ਜੀਆਂ ਨੂੰ, ਮੁੱਲਾ ਕਾਜੀਆਂ ਨੇ। ਗੁਰੂ ਸਾਹਿਬ ਤਸੱਲੀ ਕਰਾਏ ਗਏ, ਤਸੱਲਾ ਹੀ ਕਰਾਇਆ, ਤਸੱਲੀ ਤਸੱਲਾ ਹੀ ਕਰਾਇਆ ਉਹਨਾਂ ਦਾ ਵੀ ਜਿਹੜੀ ਸ਼ੰਕਿਆ ਇਹਨਾਂ ਦੀ ਦੂਰ ਹੋਣੀ ਚਾਹੀਦੀ ਹੈ, ਨਹੀਂ ਭਟਕਦੇ ਫਿਰਨਗੇ, ਭਟਕਣਾ ਵਿੱਚ ਰਹਿਣਗੇ। ਹੁਣ ਅਖੀਰਲਾ ਸਵਾਲ ਕਰ ਰਹੇ ਹੈ ਮੁੱਲਾ ਤੇ ਕਾਜੀ, ਕਹਿੰਦੇ ਜੀ ਤੁਸੀਂ, ਅਸੀਂ ਤੁਹਾਨੂੰ ਬਹੁਤ ਸਵਾਲ ਕੀਤੇ ਹੈ ਤਾਂ ਤੁਸੀਂ ਸਾਰਿਆਂ ਨੇ ਸਾਨੂੰ ਉੱਤਰ ਦਿੱਤੇ ਹੈ, ਕੁਛ ਉੱਤਰਾਂ ਤੇ ਅਸੀਂ ਸਹਿਮਤ ਹੈ, ਪਰ ਹੁਣ ਅਸੀਂ ਅਖੀਰਲਾ ਤੁਹਾਨੂੰ ਸਵਾਲ ਕਰ ਰਹੇ ਹੈ ਵੀ ਸਾਨੂੰ ਕਰਾਮਾਤ ਦਿਖਾਓ, ਜੇ ਕੋਈ ਕਰਾਮਾਤ ਹੈ ਤਾਂ ਸਾਨੂੰ ਕਰਾਮਾਤ ਸਾਨੂੰ ਦਿਖਾਓ, ਸਾਹਮਣੇ ਦਿਖਾਓ ਸਾਨੂੰ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਗੁਰੂ ਨਾਨਕ ਮਹਾਰਾਜ ਜੀ ਛੋਟੇ ਪੱਥਰ ਤੇ ਬੈਠੇ ਸੀ, ਉਹ ਉੱਚੇ ਪੱਥਰ ਤੇ ਬੈਠੇ ਸੀ, ਆਪਦੇ ਆਪ ਨੂੰ ਉੱਚੇ ਕਹਿੰਦੇ ਸੀਗੇ। ਮਹਾਰਾਜ ਕਹਿੰਦੇ ਨਾ ਵੱਡੇ ਕਾਜੀ ਨੂੰ, ਕਹਿੰਦੇ ਨਾ ਅਸੀਂ ਆਹ ਨਿੱਕੇ ਪੱਥਰ ਤੇ ਬੈਠੇ ਥੱਕ ਗਏ ਹੈ, ਤੇ ਇਉਂ ਕਰੋ ਤੁਸੀਂ ਇਹ ਤੇ ਆ ਕੇ ਬਹਿ ਜਾਓ, ਅਸੀਂ ਆਹ ਵੱਡੇ ਪੱਥਰ ਤੇ ਉੱਪਰ ਬਹਿੰਦੇ ਹਾਂ, ਫਿਰ ਤੁਹਾਨੂੰ ਦੱਸਦੇ ਹਾਂ। ਉਹ ਵੱਡਾ ਕਾਜੀ ਖੜਾ ਹੋ ਗਿਆ ਹੈ ਤੇ ਗੁਰੂ ਨਾਨਕ ਮਹਾਰਾਜ ਖੜੇ ਹੋ ਗਏ ਆ, ਜਿਹੜਾ ਵੱਡਾ ਕਾਜੀ ਸੀਗਾ ਛੋਟੇ ਪੱਥਰ ਤੇ ਆ ਗਿਆ, ਤੇ ਗੁਰੂ ਨਾਨਕ ਮਹਾਰਾਜ ਵੱਡੇ ਪੱਥਰ ਤੇ ਬਹਿ ਗਏ ਆ, ਵੱਡੇ ਪੱਥਰ ਤੇ ਬੈਠੇ ਆ। ਜਦੋਂ ਮਹਾਰਾਜ ਬੈਠੇ ਆ, ਕਾਜੀ ਕਹਿੰਦਾ ਜੀ ਦੱਸੋਗੇ ਨਾ ਕਰਾਮਾਤ? ਗੁਰੂ ਨਾਨਕ ਮਹਾਰਾਜ ਕਹਿੰਦੇ ਪਹਿਲੀ ਗੱਲ ਤਾਂ ਕਰਾਮਾਤ ਕਹਿਰ ਦਾ ਨਾਂ ਆ, ਰੱਬ ਦੇ ਸ਼ਰੀਕ ਨਹੀਂ ਬਣਿਆ ਜਾਂਦਾ। ਕਿੱਥੋਂ ਕਰਾਮਾਤ ਆ? ਜੇ ਤੂੰ ਕਹਿੰਦਾ ਕਰਾਮਾਤ ਹੋ ਗਈ ਹੈ, ਗੁਰੂ ਸਾਹਿਬ ਕਹਿੰਦੇ ਕਰਾਮਾਤ ਹੋ ਗਈ ਹੈ, ਸਾਰੇ ਹੈਰਾਨ ਹੋ ਗਏ ਵੀ ਕਿੱਥੇ ਹੋ ਗਈ, ਸਾਨੂੰ ਤਾਂ ਦਿਸੀ ਨਹੀਂ ਹੈ, ਸਾਡੀਆਂ ਅੱਖਾਂ ਹਨ ਕਿ ਅੱਖਾਂ 'ਚ ਕੁਛ ਪਾਤਾ, ਫਰਕ ਪਾਤਾ, ਗੁਰੂ ਚਾਹੇ ਕੀ ਨਹੀਂ ਕਰ ਸਕਦਾ, ਅੱਖਾਂ 'ਚ ਵੀ ਫਰਕ ਪਾ ਸਕਦਾ। ਮਹਾਰਾਜ ਕਹਿੰਦੇ ਉਹ ਤਾਂ ਹੋ ਗਈ। ਕਾਜੀ ਕਹਿੰਦੇ ਜੀ ਕਿਸ ਤਰ੍ਹਾਂ ਹੋ ਗਈ ਹੈ? ਕਹਿੰਦੇ ਦੇਖੋ ਅਸੀਂ ਕਿੰਨਾ ਸਮਾਂ ਛੋਟੇ ਪੱਥਰ ਦੇ ਬੈਠੇ ਰਹੇ ਹਾਂ, ਤੂੰ ਉੱਚੇ ਪੱਥਰ 'ਤੇ ਬੈਠਾ ਰਿਹਾ ਹੈ, ਅਤੇ ਅਸੀਂ ਤੁਹਾਨੂੰ ਕਿਹਾ ਵੀ ਤੁਸੀਂ ਇੱਥੇ ਆ ਜਾਓ, ਅਸੀਂ ਉੱਪਰ ਆ ਜਾਂਦੇ ਹਾਂ, ਇਹੀ ਹੈ, ਕੀ ਨਹੀਂ ਕਰ ਸਕਦਾ। ਜਦੋਂ ਮਨ ਫੜ ਲਿਆ ਨਾ, ਮਨ 'ਤੇ ਕੰਟਰੋਲ ਗੁਰੂ ਦਾ ਹੋ ਗਿਆ, ਤਾਂ ਫਿਰ ਕੁਝ ਵੀ ਕਰਾ ਸਕਦਾ ਹੈ। ਪਰ ਜੇ ਮਨ ਗੁਰੂ ਨੂੰ ਦੇਤਾ, ਮਨ ਵੇਚੇ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾਸ, ਜਦੋਂ ਮਨ ਹੀ ਦੇਤਾ ਗੁਰੂ ਨੂੰ, ਫਿਰ ਕਾਰਜ ਰਾਸ ਹੋ ਜਾਂਦੇ ਆ। ਗੁਰੂ ਸਾਹਿਬ ਨੇ ਉਹਨਾਂ ਦੇ ਸਾਰੇ ਤਸੱਲੀ ਬਖਸ਼ਾ, ਸਵਾਲਾਂ ਦੇ ਜਵਾਬ ਦਿੱਤੇ ਹੈ। ਮਹਾਰਾਜ ਕਹਿੰਦੇ ਇਹ ਜਿਹੜੀ ਬਾਣੀ ਹੈ ਧੁਰ ਕੀ ਬਾਣੀ ਹੈ, ਗੁਰ ਕੀ ਬਾਣੀ ਹੈ, ਧੁਰੋਂ ਆਈ ਹੈ, ਅਕਾਲ ਪੁਰਖ ਨੇ ਭੇਜੀ ਹੈ, ਮੈਂ ਨਹੀਂ ਬਣਾਈ ਇਹ, ਉਹ ਨਿਰੰਕਾਰ ਦਾ ਹੁਕਮ ਹੈ। ਸੋ ਪਿਆਰੇ ਖਾਲਸਾ ਜੀ, ਆਏ ਗੁਰੂ ਨਾਨਕ ਮਹਾਰਾਜ ਜੀ, ਜਿਹੜਾ ਵੀ ਕੋਈ ਸ਼ੱਕੀ ਵਿਅਕਤੀ ਮਿਲਦਾ, ਸ਼ੰਕਿਆ ਚੱਕੀ ਫਿਰਦਾ ਮਨ ਦੇ ਵਿੱਚ, ਉਹਨੂੰ ਬਾਣੀ ਦੇ ਨਾਲ ਢਾਲਿਆ ਵੀ ਆਓ, ਇਹ ਜਿਹੜੀ ਬਾਣੀ ਹੈ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਦੇਖੋ ਚੌਥੇ ਪਾਤਸ਼ਾਹ ਨੇ ਲਿਖੀ ਇਹ ਬਾਣੀ, ਇਹ ਜਿਹੜਾ ਸ਼ਬਦ ਮੈਂ ਬੋਲਿਆ ਏ ਵੀ ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਪੰਜਵੇਂ ਪਾਤਸ਼ਾਹ ਨੇ ਸ਼੍ਰੀ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਗੁਰੂ ਤਾਂ ਉਦੋਂ ਬਣੇ ਨਹੀਂ, ਗੁਰੂ ਤਾਂ ਬਣੇ ਆ ਗੁਰੂ ਗ੍ਰੰਥ ਸਾਹਿਬ 1708 ਦੇ ਵਿੱਚ, ਜਦ ਬਾਜਾਂ ਵਾਲੇ ਗੁਰੂ ਨੇ ਕਿਰਪਾ ਕੀਤੀ ਹੈ ਵੀ ਇਹ ਤੁਹਾਡੇ ਸ਼ਬਦ ਗੁਰੂ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਸਾਰਾ ਪਰਿਵਾਰ ਤਾਂ ਵਾਰਤਾ ਸਰਬੰਸ ਵਾਰਤਾ ਹੈ। ਮਹਾਰਾਜ ਕਹਿੰਦੇ ਇਹਦੇ ਲੜ ਲੱਗ ਗਏ, ਉਦੋਂ ਗਿਆ ਗੁਰੂ ਗ੍ਰੰਥ
ਵੀ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਉਦੋਂ ਪਹਿਲਾਂ ਕਿੰਨੇ ਸਾਲ ਪਹਿਲਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਲਿਖਤਾ ਵੀ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ। ਜਿਨ੍ਹਾਂ ਨੇ ਬਾਣੀ ਨੂੰ ਗੁਰੂ ਮੰਨਿਆ ਇਹਨਾਂ ਉਹਨਾਂ ਦੇ ਰਾਹ ਸਵਰਗ ਦੇ ਖੋਲਤੇ ਗੁਰੂ ਸਾਹਿਬ ਨੇ। ਨਾਮ ਜਪੋ ਨਾਮੋ ਅਰਾਧੋ ਹਰ ਨਾਮੋ ਕੀ ਵਡਿਆਈ, ਜਿਹੜਾ ਨਾਮ ਜਪਦਾ ਹੈ ਉਹਦੀ ਦੋਹੀ ਜਹਾਨੀ ਜੈ ਜੈਕਾਰ ਹੈ। ਗੁਰੂ ਸਾਹਿਬ ਆਪਣੇ ਸਿੱਖਾਂ ਤੇ ਇਹੋ ਜਿਹੀ ਕਿਰਪਾ ਕਰਦਾ, ਇਹੋ ਜਿਹੀ ਕਿਰਪਾ ਕਰਦਾ। ਗੁਰੂ ਦੇ ਸਿੱਖ ਨੂੰ ਇੱਥੇ ਵੀ ਸਲੂਟ ਪੈਂਦੇ, ਗਾਂਹ ਵੀ ਸਲੂਟ ਪੈਂਦੇ ਆ ਜਦੋਂ ਗੁਰੂ ਸਾਹਿਬ ਕਿਰਪਾ ਕਰਦਾ। ਖਾਲੀ ਭਾਂਡੇ ਭਰਦਾ ਏ, ਵਿੱਚ ਬੰਦਗੀ ਦੀ ਦਾਤ ਪਾਉਂਦਾ, ਸੇਵਾ ਸਿਮਰਨ ਦੀ ਦਾਤ ਪਾਉਂਦਾ ਹੈ। ਗੁਰੂ ਦੇ ਮੁਬਾਰਕ ਚਾਨਾਂ ਚ ਰਹਿ ਕੇ ਨਾ ਆ ਜਿਹੜੇ ਦੂਜੇ ਬੰਧਨ ਰੋਗ ਸ਼ੋਗ ਹੈ, ਘਟੀਆ ਖਿਆਲ ਹੈ, ਘਟੀਆ ਵਿਚਾਰ ਹੈ, ਘਟੀਆ ਸੋਚ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਐਂਟਰ ਨਹੀਂ ਹੁੰਦੇ ਗੁਰੂ ਸਾਹਿਬ ਜਿੰਨੀ ਦੇਰ ਤੱਕ ਚਾਹੇ ਨਾ। ਇਹ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ ਏ, ਉਹਦੇ ਰਾਹ ਸਵਰਗ ਦੇ ਖੁੱਲ ਜਾਂਦੇ, ਲੜ ਗੁਰਬਾਣੀ ਦੇ ਲੱਗਦਾ ਏ। ਗੁਰੂ ਸਾਹਿਬ ਕਿਰਪਾ ਕਰਦੇ ਆ, ਆਹ ਬਾਣੀ ਦੀ ਕਾਵਿ ਰਚਨਾ ਸਰਵਣ ਕਰਿਓ ਮੇਰੇ ਸਾਥੀ, ਬਿਆਨ ਕਿਉਂ ਕਰ ਰਹੇ ਆ।

ਨੇ ਕੌਡੇ ਵਰਗੇ ਰਾਕਸ਼ਾਂ ਦੀ ਕਾਇਆ ਕਲਪ ਕਰਤੀ। ਜਦੋਂ ਗੁਰੂ ਨਾਨਕ ਮਹਾਰਾਜ ਗਏ ਨਾ, ਬਾਣੀ ਦਾ ਸ਼ਬਦ ਦਿੱਤਾ ਏ, ਉਹਦਾ ਸੁਧਾਰ ਹੋ ਗਿਆ। ਸੋ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਦੋ ਤਿੰਨ ਬੇਨਤੀਆਂ ਹਨ। ਸੰਥਿਆ ਕਲਾਸ ਹਰੇਕ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ ਨੂੰ 7 ਤੋਂ 8 ਵਜੇ ਤੱਕ ਹੁੰਦੀ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੁੰਦਾ ਹੈ। ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ੍ਹ ਨੂੰ ਸਾਡੀ ਦਿਨ ਦੀ ਹਾਜ਼ਰੀ ਹੈ, ਫਿਰ ਅਸੀਂ ਚਲੇ ਜਾਣਾ ਹੈ 10:30-11:30 ਸਮਾਂ ਹੈ ਦਿਨੇ ਸਾਡਾ। ਉਹ ਤੋਂ ਬਾਅਦ ਅਸੀਂ ਹੋਰ ਪਾਸੇ ਚਲੇ ਜਾਣਾ ਹੈ। ਇੰਨਾ ਕੁਛ ਕਹਿੰਦੇ ਖਿਮਾਂ ਦੇ ਜਾ ਚੁੱਕਿਆ, ਬੜਾ ਪਿਆਰ ਬਖਸ਼ਿਸ਼ ਕੀਤਾ ਸਾਰੀ ਪੁਰਬ ਨੂੰ, ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਵਿਸ਼ੇਸ਼ ਤੌਰ 'ਤੇ ਧੰਨਵਾਦ ਸਾਡੇ ਗੁਰੂ ਸਾਹਿਬ ਦਾ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਜਸ ਕੀਰਤੀ ਕਰਦੇ ਰਹੀਏ। ਆਓ ਹੁਣ ਸਭ ਦੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਹੋਣੀ ਹੈ ਸਾਡੀ, ਕਿ ਇੰਨੀ ਹਾਜ਼ਰੀ ਪ੍ਰਮਾਣ ਕਰਦੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਬੋਲਣਾ ਜੀ ਸਤਨਾਮ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰੈ ਘਰ ਨੌ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਕਾ ਧਿਆਨ ਧਰ ਕੇ ਬੋਲੋ ਜੀ।

ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤਿਆ ਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ

ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਬਖਸ਼ਿਸ਼ ਕੀਤੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਪਾਵਨ ਬਾਣੀ ਕੇ ਕੀਰਤਨ ਪਾਵਨ ਬਾਣੀ ਕੀ ਗੁਰਮਤ ਵਿਚਾਰ ਢਾਡੀ ਵਾਰਾਂ ਇਤਿਹਾਸ ਦੇ ਗਾਇਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੂੰ ਸਮੱਤ ਬਖਸ਼ਣੀ ਸਤਿਗੁਰੂ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸਿਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰ ਜੀ ਚਾਰ ਪੈਰ ਦੇਣ ਆਪ ਜੀ ਦੇ ਭਾਣੇ ਵਿੱਚ ਸੁੱਖਾਂ ਨਾਲ ਬਤੀਤ ਹੋਇਆ ਹੈ ਰਹਿਣ ਆਈ ਆਪ ਜੀ ਨੇ ਮਿਹਰ ਕਰਨੀ ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਹੀ ਅਕਾਲ ਕੀ ਤਮੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਖਵਾਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਸਤਿਗੁਰ ਨਾਮ ਲਾਇਆ ਜਿਨ ਤੁਰੇ ਪਿਆ ਸੰਜੋਗ ਵਾਹਿਗੁਰੂ ਸਾਹਿਬ ਜੀ ਸਤਨਾਮ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀਓ ਸ੍ਰੀ ਰਾਗ ਮਹਲਾ ਪੰਜਵਾਂ ਕਰ ਪਹਿਲਾ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤ ਸ਼ਿੰਗਾਰ ਰਸ ਭੋਗੇ ਖੁਸ਼ੀਆਂ ਕਰੈ ਮਾਣੇ ਰੰਗ ਪਾਰ ਕਿਆ ਤੂੰ ਰਤਾ ਗ੍ਰਹਿ ਸਿਉਂ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤ ਸ਼ਿੰਗਾਰ ਰਸ ਭੋਗੇ ਖੁਸ਼ੀਆਂ ਕਰੈ ਮਾਣੇ ਰੰਗ ਪਾਰ ਬਹੁਤ ਕਰੇ ਫਰਮਾਇਸੀ ਵਰਤੇ ਹੋਏ ਅਫਾਰ ਕਰਤਾ ਚੇਤਨਾ ਆਵੇ ਮਨੋ ਅੰਧ ਗਵਾਰ ਮੇਰੇ ਮਨ ਸੋਦਾ ਤਾਹਾਰ ਸੋਏ ਗੁਰ ਪ੍ਰਸ਼ਾਦੀ ਪਾਈ ਆ ਕਰਮ ਪ੍ਰਾਪਤ ਹੋਏ ਰਹਾਓ ਕੱਪੜ ਪੋਵ ਲਪਟਾਇਆ ਸੋਨਾ ਰੂਪਾ ਖਾਕ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਧਾਕ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਧਾਕ ਕਿਸੇ ਚੇਤਨਾ ਪਾਵੀ ਬਿਸਰਿਆ ਸਭ ਸਾਗ ਸਿਰਜਣਹਾਰ ਭਲਾਇਆ ਬਿਨਾ ਮਿਨਾ ਪਾਕ ਲੈਂਦਾ ਬਦ ਦਵਾਏ ਤੂੰ ਮਾਇਆ ਕਰੇ ਅਕਤ ਜਿਹਨੂੰ ਤੂੰ ਪਤਿਆਂਦਾ ਸੋ ਸੁਣੇ ਤੁਝੇ ਅਨੇਥ ਸੋ ਸੁਣ ਤੁਝੇ ਅਨੇਥ ਹੰਕਾਰ ਕਰੇ ਹੰਕਾਰੀਆ ਵਿਆਪਿਆ ਮਨ ਕੀ ਮਤ ਤਿੰਨ ਪ੍ਰਭਾ ਭੁਲਾਇਆ ਨਾ ਤੇ ਜਾਤ ਨਾ ਪਤ ਸਤਿਗੁਰ ਪੁਰ ਮਿਲਾਇਆ ਇੱਕੋ ਸੱਜਣ ਸੋਏ ਅਰਜਨ ਕਰ ਆਖਾਏ ਕਹਿ ਕਹਿ ਮਾਣ ਸੋਹਮੇ ਰੋਏ ਜੋ ਅਰਜਨ ਪਾਵੇ ਸੋ ਕਰੇ ਦਰ ਫੇਰ ਨ ਪਾਵੇ ਖੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸਿਰਾ ਮਹੱਲਾ ਪੰਜਵਾਂ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਫੂਲ ਖੁਸ਼ੀਆਂ ਛਤਰਤਾਰ ਬਾਦਸ਼ਾਹੀਆਂ ਵਿਸਾ ਜੇ ਪਰੀਆਂ ਪਾਈ ਰੇ ਸੁਖ ਸਾਸਮ ਪਾਇਆ ਲਿਖਿਆ ਲੇ ਤਿੰਗਰ ਪੁਰਬ ਦਾ ਤੇ ਦੁਖ ਸਹਿਸਾ ਮਿਟ ਗਿਆ ਰਹਾਉ ਜੇ ਤੇ ਥਾਂ ਧਨੰਤਰਾ ਤੇ ਪਾਵਾਇਆ ਧਨਵਾਤੀ ਵਟ ਭੂਮੀਆਂ ਮੇਰੀ ਮੇਰੀ ਘਰ ਭਰਿਆ ਮਿਚਲਾਏ ਨਾ ਸੰਗ ਹੋਏ ਵਰਤੇ ਅਫਰਿਆ ਸਭ ਕੋ ਵਸ ਕਰ ਲਾਇਨ ਬਿਨਾ ਮੇ ਖਾਕ ਰਲਿਆ ਕੋਟ ਤੇਰੀ ਸਾ ਸੇਵਕਾ ਸੇ ਸਾਧਕ ਦਖਰਿਆ ਗਿਰਬਾਰੀ ਵਟ ਸਾਹਿਬੀ ਸਾਹ ਨਾਨਕ ਸੁਪਣ ਦੀ ਆ ਸਿਰਾਗ ਮਹੱਲਾ ਪੰਜਵਾਂ ਪਲਕੇ ਉੱਠ ਪਪੋਲੀਐ ਵਿਣ ਪੂਜੈ ਮੁਕਤ ਅਜਾਨ ਸੋ ਪ੍ਰਭ ਚੇਤਨਾ ਆਇਓ ਛੁਟੇਗੀ ਬਹਿਬਾਣ ਸਤਿਗੁਰ ਸੇਤੀ ਚਿਤ ਲਾਏ ਸਦਾ ਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕੇ ਤੁਕ ਫਕੜੇ ਸਭ ਮੁਕਤੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਰ ਪੰਖੀਆਂ ਦਿਸੇ ਨਾਹੀਂ ਕਾਲ ਉਤੇ ਸਾਰ ਮਨੁੱਖ ਹੈ ਫਾਥਾ ਮਾਇਆ ਜਾਲ ਮੂੰਹ ਤੇ ਸਹੀ ਭਾਲੀਏ ਜੇ ਸੱਚਾ ਨਾਮ ਸੰਭਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਰਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ ਕੋਈ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਪਾਲ ਕੇ ਆਏ ਪਿਆਸਰਣ ਆਏ ਨਾਨਕ ਸੱਚੇ ਪਾਤਸ਼ਾਹ ਡੁਬਦਾ ਡੁਬਦਾ ਲਿਆ ਕਢਾਏ ਸਿਰਾ ਮਹੱਲਾ ਪੰਜਵਾਂ ਕੜੀ ਮੋਹਤ ਕਾ ਪਾਉਣਾ ਕਾ ਸਵਾਰਣ ਹਾਰ ਮਾਇਆ ਕਾਮ ਵਿਆ ਪਿਆ ਸਮਝੇ ਨਹੀਂ ਗਵਾਰ ਉਚਲਿਆ ਪੈਤਾਇਆ ਪਰਿਆ ਵਾਜੰਦਾਰ ਅੰਧੇ ਤੋਂ ਬੈਠਾ ਕੰਧੀ ਪਾਏ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਿਨ ਕਮਾਏ ਰਹਾਉ ਹਰੀ ਨਾਹੀ ਨ ਡਡੁਰੀ ਪੱਕੀ ਵਡਣਹਾਰ ਲੈ ਲੈ ਦਾਤ ਪੋਤਿਆ

ਲਾਵੇ ਕਰ ਤੇ ਯਾਰ, ਜਾਂ ਹੋਵਾ ਹੁਕਮ ਕਰਸਾਉਣ ਦਾ ਤਾਂ ਲੁਣ ਮਣਿਆ ਕਹਿਤਾਰ, ਪਹਿਲਾ ਪੈਰ ਤੱਦੇ ਗਿਆ ਦੂਜੇ ਪਰ ਸੋਇਆ, ਤੀਜੇ ਚਾਚਕ ਆਇਆ ਚੌਥੇ ਪੋਰ ਪਿਆ, ਕਾਦੀ ਚੇਤਨਾ ਆਇਓ ਜਨ ਜੀਓ ਪਿੰਡੀ ਆ, ਸਾਸਨ ਕੋ ਵਾਰਿਆ ਜੀਓ ਕੀਆ ਕਰਬਾੜ, ਜਿਸ ਤੇ ਸੋ ਜੀ ਮਨ ਪਈ ਮਿਲਿਆ ਪੁਰਖ ਸਜਾਣ, ਨਾਨਕ ਡਿਟਾ ਸਦਾ ਨਾਲ ਅੰਤਰ ਜਾਮੀ ਜਾਣ, ਸਿਰਾ ਮਹੱਲਾ ਪੰਜਵਾ, ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ, ਤੰਦਾ ਸਭ ਜ ਲਾਇਕ ਹੈ ਗੁਰੂ ਨਾਮ ਦੀ ਆਸਾ ਸੁਆਓ, ਐਸਾ ਸਭੇ ਲਾਇਕ ਹੈ ਇੱਕਾ ਆਸ ਕਮ ਆਸਾ ਸਭੇ ਲਾਇਕ ਹੈ ਇੱਕਾ ਆਸ ਕਮਾਓ, ਜਿਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਉ, ਮਨ ਮੇਰੇ ਕਰ ਤੈਨੂੰ ਸਲਾਹ, ਸਭੇ ਛੜ ਸਿਆਣ ਪਾ ਗੁਰ ਕੀ ਪੈਰੀ ਪਾਏ ਸਰਾਉ, ਦੁੱਖ ਭੁੱਖ ਨਾ ਵਿਆਪੀ ਜੇ ਸੋਦਾਤਾ ਮਨ ਹੋਏ, ਕੀਤੀ ਕੰਮ ਨਾ ਸੀ ਜੀਐ ਜਾਂ ਹਿਰਦੇ ਸੱਚਾ ਸੋਏ, ਜੇ ਤੂੰ ਰੱਖੇ ਹੱਥ ਦੇ ਤਿਸ ਮਾਰ ਨ ਸਕੇ ਕੋਏ, ਸੋਦਾਤਾ ਗੁਰਸੇਵੀਏ ਸਭ ਅਵਗਣ ਕੱਢੇ ਥੋਏ, ਸੇਵਾ ਮੰਗੇ ਸੇਵਕੋ ਲਾਇਆ ਆਪਣੀ ਸੇਵ, ਸਾਧੂ ਸੰਗ ਮਸਕਤ ਤੁਟੇ ਪਾਵਾਂ ਦੇ, ਸਭ ਵਸਕ ਸਾਹਿਬ ਆਪੇ ਕਣ ਕਰੇ, ਸਤਿਗੁਰ ਕੇ ਬਰਾਣ ਮਨਸਾ ਸਭ ਪੁਰੇ, ਇੱਕੋ ਦਿਸੇ ਸੱਜਣੋ ਇੱਕੋ ਪਾਈ ਮੀਤ, ਇੱਕ ਸਦੀ ਸਮੱਗਰੀ ਇੱਕ ਸਹਿ ਦੀ ਸਮੱਗਰੀ ਇੱਕ ਸਹਿ ਦੀ ਹੈ ਰੀਤ, ਇੱਕ ਸਿਉ ਮਨ ਮਾਨਿਆ ਤਾਂ ਹੋਆ ਨੇਹ ਚਲ ਚੀਤ, ਸੱਚ ਖਾਣਾ ਸੱਚ ਪਹਿਨਣਾ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ, ਸਿਰਾ ਮਹੱਲਾ ਪੰਜਵਾਂ, ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ, ਜਨ ਪਦਾਰਥ ਸਭ ਲੈ ਜੇ ਸੱਚਾ ਸ਼ਬਦ ਕਥ, ਤੂੰ ਗੁਰ ਤੇ ਮੈਲ ਪ੍ਰਾਪ ਤੇ ਜਿਸ ਲਿਖਿਆ ਹੋਵੇ ਮੱਥ, ਮੇਰੇ ਮਨ ਏਕ ਸਿਉ ਚਿਤ ਲਾਏ, ਏਕ ਸਬੇ ਸਭ ਤੰਦ ਹੈ ਸਭ ਮਿਥਿਆ ਮੋਹ ਮਾਏ ਰਹਾਉ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਣ ਕਰੇ ਨਿਮਕੇ ਕਰਨਾਮ ਦੇਹ ਮਰਮੰਤ ਸੀਤਲ ਹੋਏ, ਜਿਸ ਕਹੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ, ਸਫਲ ਮੂਲ ਸਫਲਾ ਕੜੀ ਜੇ ਸੱਚੇ ਨਾਲ ਪਿਆਰ, ਦੋ ਸੰਦਾਪਨ ਲੱਗੀ ਜਿਸ ਹਰ ਕਾ ਨਾਮ ਆਧਾਰ, ਬਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਥਾਂ ਸੁਹਾਵਾ ਪਵਿੱਤ ਹੈ ਜਿੱਥੇ ਸੰਸਭਾ ਟੋਈ, ਤਿਸੀ ਨੂੰ ਮਿਲੇ ਜਿਨ ਪੂਰਾ ਗੁਰੂ ਲੱਭਾ, ਨਾਨਕ ਬੱਧਾ ਕਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਸ੍ਰੀ ਮਹੱਲਾ ਪੰਜਵਾ, ਸੋਈ ਧਿਆਈਐ ਜੀ ਅੜੈ ਸਿਰ ਸ਼ਾਹ ਪਾਤਸ਼ਾਹ, ਤਿਸੀ ਕਰਿਆ ਸਮਨ ਜਿਸ ਕਾ ਸਭ ਸਵਸਾ, ਸਭ ਸਿਆਣਪਾ ਛੱਡ ਕੇ ਗੁਰ ਕੀ ਚਰਣੀ ਪਾ, ਮਨ ਮੇਰੇ ਸੁਖ ਸਹਿ ਸਿਧੀ ਜਪਨਾਉ, ਆਠ ਪੈਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਉ ਰਹਾਉ, ਜਿਸ ਕੀ ਸਰਣੀ ਪਰਮ ਨਾ ਜੇ ਜੇ ਵੜਵਰ ਨ ਕੋਈ, ਜੇ ਸਿਮਰ ਸੋ ਹੋਏ ਕਣਾ ਦੋ ਦਨ ਮੂਲੇ ਹੋਏ, ਸਦਾ ਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ, ਸੁਖਦਾਤਾ ਪੈ ਪੰਜਣੋ ਤਿਸ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ, ਬਹੁਤੋ ਬਹੁਤ ਵਖਾਣੀਏ ਉੱਚੋ ਉੱਚਾ ਥਾਉ, ਵਰਨਾ ਚੇਨਾ ਬਾਰਾ ਕੀ ਮੈਂ ਕਹਿ ਨਾ ਸਕਾਉ, ਨਾਨਕ ਬ੍ਰਹਮਿਆ ਕਰ ਸਚ ਦੇਵ ਆਪਣਾ ਨਾਉ, ਸਿਰਾ ਮਹੱਲਾ ਪੰਜਵਾਂ, ਨਾਮ ਧਿਆਏ ਸੋ ਸੁਗੀ ਤਿਸ ਮੁਖ ਉਜਲ ਹੋਏ, ਪੂਰੇ ਗੁਰ ਤੇ ਪਾਈਐ ਪ੍ਰਗਟ ਸਵਨੀ ਲੋਇ, ਸਾਧ ਸੰਗਤ ਕਹਿ ਕਰ ਵਸੈ ਕੋ ਸੱਚਾ ਸੋਏ ਮੇਰੇ ਮਨ, ਹਰਾ ਨਾਮ ਧਿਆਏ ਨਾਮ ਸਾਈ ਸਦਾ ਸੰਗ ਅੱਗੇ ਲੈ ਛਡਾਏ ਰਹਾਓ, ਦੁਨੀਆਂ ਕੀਆਂ ਵਡਿਆਈਆਂ ਕਮਨੇ ਆਵੇ ਕਾਮ, ਮਾਇਆ ਕਰਾਂ ਸਭ ਕਾ ਜਾ ਤੋ ਬਿਨ ਸੰਦਾਨ,
जाके हृदय हर विषय सो पूरा प्रधान साधु की हो रेण काया अपना भगत्या गोपा स्यान विशाल सगल शाल गुरु की चरणी लाग तिसे प्राप्त रत्नो जे मत गो वे पाग ते प्राप्त पाई दो पाई हो जे देव प्रव्याप सतगुर की सेवा सो करे जिस बिन से हो मेहता नानक को गुर पेटे संताप सरा महला पंजवा एक बिजाणु जी का एको रखन हार इसका मन है आसरा एको प्राण आधार तेस नाई सदा सो बार मन करता हार मन मेरे सगलो पावते आ गुर पूरा आराध ने ते किसकी लेव लाग रहा एको भाई मित एक एको मात पिता एक सकी मन टेक है जिन जियो पिंड देता सो ब्रह्मन विसर है जिन सब इस वास कीता कर एको बार एको थान धनंतर आप जी जंत सब जिन की है आठ पैर तिस जाप एक से धीरत्या न हो भी सो संताप हो पार ब्रह्म प्रे कह दूजा ना ही कोई जियो पिंड सब तिसका सो तिस पावे सो होए गुर पूरे पूरा पिया जब नान सचा सोई सरा महला पंजवा जिन्ना सतगुर स्यों चित लाया से पूरे प्रधान जिनको आप दयाल होए तिन उपजय मन ज्ञान जिनको मत लिखया तिन पाया हर नाम मन मेरे को नाम ते आए सब सुखा सुख भजिदर के पैंदा जाए रहाओ जन्म मरण का पाओ गया पाओ पावत गोपाल साधु संगत मलाप करे प्रतपाल जन्मन की मल कटी है गुरदर्शन दे नयाल थान अंतर राव रया पार ब्रह्म प्रभ सोए सबना दाता एक दूजा नाही कोए तेस सरनाई ही छुट्टी है कि तालोड़े सो हो जन्म वस्या पार ब्रह्म से पूरे प्रदान तिनकी शोभा निर्मल ही परट पही जहान जिन्नी मेरा प्रभ त्याया नानक तिन कुरबान सिरा महला पंजवा मेल सतगुर सब दो ग्यार सो स्या मन आए अंतर जो प्रगासिया कस्यो लिवलाए मेल साधु मोहजला पूर्व लिखया पाए गुण गोविंद गावण निर्मल साचे नाए मेरे मन गुर शब्द ही सुख होए गुरपुरे की चाकरी बिरथा जाए न कोई रहाओ मन की इच्छा पूरियां पाया नाम दान अंतर्यामी सदा संग करण हार पिछाण गुर प्रसादी मुख उजला जप नाम दान इशनान काम करो लो बिनस्या तजा सब मान पाया लाह लाभ नाम पूर्ण होए काम हर कर कृपा प्रा मेलिया दिया अपना नाम आवन जाना रह गया आप हुआ मेहरबान सच मैल कर पाया गुर का शब्द पछाण भगत ना को राखदा अपनी कृपा तार हलत पलत मोक उजलै सच गए गुरदा सार वार पैर गुण सार दे रते रंग पार पार ब्रह्म सुख सागरो नानक सद बलहार सिरा महला पंजवा पूरा सतगुर जे मिलाए पाइये शब्द दान करके पर अपनी ही जपिए अमर नाम जर्मन दो कटिए लागे सहित्यान मेरे मन पर सुनाई पाए हर बिंदु जा को नहीं एको नाम ते आए रहाओ कीमत कहने जाई है सागर गुणिया था वड़ पागे मिल संगति सचा शब सा कर सेवा सुख सागर सिर शाह पातशाह चरण कमल का आसरा दूजा नाही ठाओ मैं ता तेरी पार ब्रह्म तेरे थान रहाओ
ਨਿਮਾਣਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਉ ਅੱਜ ਪੀਹਰਾ ਦੀ ਆੜ ਪੈਰ ਗੁਣ ਗੋਬਿੰਦ ਆਰ ਹਰ ਜਪੀਏ ਅਰਾਧੀਏ ਆੜ ਪੈਰ ਗੋਬਿੰਦ ਜੀ ਪ੍ਰਾਣ ਤਨ ਮਤਾਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰਿਅਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸਿਰਾ ਮਹਲਾ ਪੰਜਵਾ ਪ੍ਰੀਤ ਲਗੀ ਤੇ ਸੱਚਿਓ ਮਰਨ ਆਵੇ ਜਾਏ ਨਾ ਵਿਛੋੜਿਆ ਵਿਛੜੇ ਸਾ ਮੇਰਾ ਸਮਾਏ ਦੀਨ ਦਰਦ ਦੁੱਖ ਪੰਜਣਾ ਸੇਵਕੈ ਸਤ ਪਾਏ ਅਚਜ ਰੂਪ ਨਿਰਣੋ ਗੁਰਮਲਾਇਆ ਪਾਏ ਗੁਰਮਲਾਇਆ ਮਾਏ ਪਾਈ ਦੇ ਮੀਤ ਕਰੋ ਪ੍ਰਸੋਏ ਮਾਇਆ ਮੋਹ ਪ੍ਰੀਤ ਸੁਹਿੰਦੀ ਸੇ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਆ ਤੁਹਾਡਾ ਉੱਚਾ ਵੱਡਾ ਅਪਾਰ ਬਾਲਕ ਬਿਰਦ ਨਾ ਜਾਣੀਏ ਨੇ ਚਲ ਤੇ ਦਰਬਾਰ ਸੋ ਮੰਗੀਏ ਸੋ ਪਾਈਏ ਨੇ ਤਾਰਾ ਆਧਾਰ ਜੇ ਪੇਗ ਕਿਲ ਵਿਖਰੇ ਮੰਤਰ ਹੋਵੇ ਸ਼ਾਂਤ ਇਕ ਮਨ ਏਕ ਤੇ ਆਈ ਹੈ ਮਨ ਕੀ ਲੈ ਪਰਾਤ ਗੁਣ ਦਾ ਨਵ ਤਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਰਾਧੀ ਹੈ ਦਿਨ ਵਿਸਰੋ ਨਾਹੀ ਰਾਤ ਰਾਤ ਜਿਨ ਕੋ ਪੂਰਬ ਲੈ ਕੇ ਆ ਤਿਨ ਕਾ ਸਾ ਗੋਬਿੰਦ ਤਨ ਮਨ ਤਨ ਅਰਪੀ ਸਭੋ ਸਗਲ ਵਾਰੀਏ ਏ ਜਿੰਦ ਦੇਖੇ ਸੁਣੇ ਦੂਰ ਸਦ ਘਟ ਘਟ ਬਾਮ ਰਵਿੰਦ ਅਕਿਰਤ ਘੜਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਸਿਰਾਗ ਮਹਲਾ ਪੰਜਵਾ ਮਨ ਤਨ ਤਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਸਭ ਕਲਾ ਕਰਥਾ ਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀਏ ਅੰਤਰ ਰੱਖ ਔਰ ਤਾਰ ਮੇਰੇ ਮਨ ਹਰ ਬਿਨ ਅਵਰ ਨ ਕੋਏ ਪ੍ਰਭ ਸਦਾ ਇਸ ਦਰੋ ਦੂਨਾ ਵਿਆਪੇ ਕੋਈ ਰਹਾਉ ਰਤਨ ਪਦਾਰਥ ਮਾਣਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਦ ਪਾ ਕੂੜੇ ਸਭੇ ਸਾਖ ਜਿਨ ਕੀਤਾ ਤੇ ਨ ਜਾਣੀ ਮਨ ਮੋਹ ਨ ਪਾ ਕੇ ਅੰਤਰ ਬਾਹਰ ਆਵਰਿਆ ਤੇ ਨ ਜਾਣੇ ਦੂਰ ਤ੍ਰਿਸ਼ਨਾ ਲਾਗੀ ਤ੍ਰਿਸ਼ਨਾ ਲਾਗੀ ਰਚਰਿਆ ਅੰਤਰ ਹੋਂ ਮੈਂ ਕੂਰ ਭਗਤੀ ਨਾ ਵਿਹੁਣਿਆ ਵੇ ਵੰਜੇ ਪੂਰ ਰਾਖ ਲੇ ਪ੍ਰਾ ਕਰਨ ਹਰ ਜੀ ਜੰਦ ਕਰਦੇ ਆ ਬਿਨ ਪ੍ਰਭ ਕੋਹੇ ਨ ਰੱਖਣ ਹਾਰ ਮਹਾ ਬਿਕਟ ਜੰਮ ਪਿਆ ਨਾਨਕ ਨਾਮ ਨ ਵਿਸਰੋ ਕਰ ਆਪਣੀ ਅਰਮਿਆ ਆਸਰਾ ਮਹਲਾ ਪੰਜਵਾ ਮੇਰਾ ਤਨ ਔਰ ਤਨ ਮੇਰਾ ਰਾਜ ਰੂਪ ਮੈਂ ਦੇਸ ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਔਰ ਵੇਸ ਹਰ ਨਾਮ ਹਿਰਦੇ ਨ ਵਸੀ ਕਰ ਕਿਤੇ ਨ ਲੇਖ ਮੇਰੇ ਮਨ ਹਰ ਨਾਮ ਤੇ ਆਹੇ ਕਰ ਸੰਗ ਨੇ ਸਾਖੀ ਗੁਰਚਰਣੀ ਚ ਲਾਏ ਰਹਾਉ ਨਾਮ ਨਿਦਾਨ ਤੇ ਆਈਐ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀ ਗੁਰ ਕੀ ਚਰਨੀ ਲਾਗ ਹੋਂ ਮੈਂ ਰੋਗ ਭ੍ਰਮ ਕੱਟੀਐ ਨਾ ਆਵੇ ਨਾ ਜਾਗ ਕਰ ਸੰਗ ਤੂੰ ਸਾਧਕੀ ਆਸਾ ਤੀਰ ਨਾਉ ਜੀਉ ਪ੍ਰਾਣ ਮਨ ਤਨ ਹਰੈ ਸਾਚਾ ਏ ਸਵਾਉ ਇੱਥੇ ਮਿਲ ਵਡਿਆਈਆਂ ਦਰਗੇ ਪਾਵੇ ਥਾਉ ਕਰੇ ਕਰਾਏ ਆਪ ਰਾਵ ਸਭ ਕਰੇਸੀ ਆਥ ਮਾਰਿਆ ਪੈ ਜਵਾਇਂਦਾ ਅੰਤਰਾ ਅੰਤਰ ਬਾਰ ਸਾਥ ਨਾਨ ਪ੍ਰਸਨਾਵਤੀ ਸਭ ਡਾਕੇ ਨਾਥ ਸਿਰਾ ਮਹਲਾ ਪੰਜਵਾ ਸਰਨ ਪੈ ਪ੍ਰਭ ਆਪਣੇ ਗੁਰ ਹੋਵਾ ਕਿਰਪਾਲ ਸਤਿਗੁਰ ਕੇ ਉਪਦੇਸਿਆ ਬਿਨਸੇ ਸਰਬ ਜਜਾਲ ਅੰਤਰ ਲਗਾ ਰਾਮ ਨਾਮ ਅਮਰ ਨਾਮ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਿਆ ਪ੍ਰਾਪਣੀ ਇੱਕ ਨਿਮ ਕਰਨਾ ਮਨੋ ਵਿਸਾਰ ਹਾਉ
ਗੁਣ ਗੋਬਿੰਦ ਨੇ ਤਗਾਈ ਐ ਅਗਣ ਕੱਟਣ ਹਾਰ, ਬਿਨਾ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਤਾਰ। ਸਹਿਜੇ ਸੀ ਤੀਰਥਿਆਂ ਪੌਜਲ ਉਤਰੇ ਪਾਰ, ਤੀਰਥ ਵਰਥ ਲੱਗ ਸੰਜਮਾ ਪਾਈਏ ਸਾਧੂ ਤੂਰ, ਲੁਕਮਾ ਵੇਖੇ ਤੇ ਜਾਂ ਵੇਖੇ ਸਦਾ ਹਦੂਰ। ਥਾਨ ਤਰੰਤਰ ਰਾਵ ਰਿਆ ਪ੍ਰਭ ਮੇਰਾ ਭਰਪੂਰ, ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ, ਸੱਚ ਕੁਦਰਤ ਧਾਰੀਨ ਸਤਿ ਸ੍ਰੀ ਜੋ ਜਹਾਨ, ਨਾਨਕ ਜਪੀਏ ਸੱਚ ਨਾਮ ਸਦਾ ਦਾ ਕੁਰਬਾਨ। ਸਿਰਾ ਮਹੱਲਾ ਪੰਜਵਾਂ, ਉਦਮ ਕਰ ਹਰ ਜਾਪਣਾ ਵਡਭਾਗੀ ਤਨ ਖਾਠ, ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ, ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਛੇ ਫਲ ਪੁੰਚ ਤੂੰ ਸਭ ਚੁੱਕੇ ਸੋਗ ਸੰਤਾਪ ਰਹਾਓ, ਜਿਸ ਕਾਰਨ ਤਨ ਤਾਰਿਆ ਸੋ ਪ੍ਰਜਠਾ ਨਾਲ, ਜਲ ਥਲ ਮਈਰ ਪੂਰਿਆ ਪ੍ਰੰਤ ਆਪਣੀ ਨਾ ਨਿਹਾਲ, ਮਨ ਦਾ ਨਿਰਮਲ ਹੋਇਆ ਲਾਗੀ ਸਾਜ ਪ੍ਰੀਤ, ਚਰਨ ਭਜੇ ਪਾਰ ਬ੍ਰਹਮ ਕਹਿ ਸਭ ਜਪ ਤਪ ਤਿਨਹੀਂ ਕੀਤਾ, ਰਤਨ ਜਵੇ ਹਰਮਾਨ ਕਾ ਅੰਮ੍ਰਿਤ ਹਰ ਕਾ ਨਾਉ, ਸੂਖ ਸਹਿਜ ਆਨੰਦ ਰਸ ਜਾ ਨਾਨਕ ਹਰ ਗੁਣ ਗਾਉ। ਸਿਰਾ ਮਹੱਲਾ ਪੰਜਵਾਂ, ਸੋਈ ਸਾਸਤ ਸੌਣ ਸੋਏ ਜਿਤ ਜਪੀਏ ਹਰ ਨਾਉ, ਚਰਨ ਕਮਲ ਗੁਰਤਾਂ ਦੀਆ ਮਿਲਤਾ ਵੇ ਥਾਉ, ਸੱਚ ਹਾਚੀ ਪੂੰਜੀ ਸਤ ਸੰਜਮੋ ਆਠ ਪੈਰ ਗੁਣ ਗਾਉ। ਕਰ ਕਿਰਪਾ ਪ੍ਰਭ ਮੇਟਿਆ ਮਰਨ ਆਉਣ ਜਾਓ, ਮੇਰੇ ਮਨ ਹਰ ਭਜ ਸਦਾ ਇਕ ਰੰਗ, ਕੜਕ ਅੰਤਰ ਰਵ ਰਿਹਾ ਸਦਾ ਸਾਈ ਸੰਗ ਰਹਾਓ, ਸੁਖ ਕੀ ਮਿਤ ਕਿਆ ਜਾਂ ਗਣੀ ਜਾਂ ਸਿਮਰੀ ਗੋਬਿੰਦ, ਜਿਨਹੀਂ ਚਾਖਿਆ ਜਿਨ ਚਾਖਿਆ ਤਾਸਿਆ, ਉਹ ਰਸ ਜਾਣੇ ਜਿੰਦਾ, ਸੰਤਾ ਸੰਗਤ ਮਨ ਵਸੈ ਪ੍ਰਾਪਰੀ ਤਮ ਬਖਸ਼ਿੰਦ, ਜਿਨ ਸੇਵਿਆ ਪ੍ਰਾਪਣਾ ਸੋਈ ਰਾਜ ਨਰਿੰਦਾ, ਅਵਸਰ ਹਰ ਜਸ ਗੁਣ ਰਮਣ ਜਿਸ ਕੋਟ ਮਹਿ ਨਾਨ, ਰਸਨਾ ਉੱਚੇ ਗੁਣਵਤੀ ਕੋਈ ਨਾ ਪੂਜੇ ਦਾਨ, ਦ੍ਰਿਸ਼ਟ ਧਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਵਾਨ, ਜੀਉ ਪਿੰਡ ਤਨ ਤਿਸਦਾ ਹੋ ਸਦਾ ਦਾ ਕੁਰਬਾਨ, ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ, ਦਾਸਾਂ ਕੇ ਬੰਧਨ ਕੱਟਿਆ ਸਾਚੇ ਸਿਰਹਾਰ, ਪੂਲਾ ਮਾਰਗ ਪਾਇਨ ਗੁੜਿਆ ਗੁਣ ਵਿਚਾਰ, ਨਾਨਕ ਤੇ ਸਰਨਾਗਤੀ ਜੈ ਸਗਲ ਕਟਾਇਆ ਧਾਰ। ਸਿਰਾ ਮਹੱਲਾ ਪੰਜਵਾਂ, ਰਸਨਾ ਸੱਚਾ ਸਿਮਰੀਐ ਮਨ ਤਾਂ ਨਿਰਮਲ ਹੋਏ, ਰਸਨਾ ਸੱਚਾ ਸਿਮਰੀਐ ਮਨ ਤਾਂ ਨਿਰਮਲ ਹੋਏ, ਮਾਤ ਪਿਤਾ ਸਾਕ ਅਗਲੇ ਤਿਸ ਨਾ ਕੋਏ, ਮੇਰ ਕਰੇ ਜੇ ਆਪਣੀ ਚਸਰ ਨ ਵਿਸਰੇ ਸੋਏ, ਮਨ ਮੇਰੇ ਸੱਚਾ ਸਿਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਣਾ ਰਹਾਓ, ਸਾਹਿਬ ਮੇਰਾ ਨਿਰਮਲਾ ਤਿਸ ਬਿਰਹਿਣ ਨਾ ਜਾਏ, ਮੇਰੇ ਮਨ ਤਨ ਭੁੱਖ ਅਤੇ ਅਗਲੀ ਕੋਈ ਆਣ ਮਿਲਾਵੇ ਮਾਏ, ਚਾਰੇ ਕੁੰਡਾਂ ਪਾਲੀਆ ਸਹਿਬਨ ਅਵਰ ਨਾ ਜਾਏ, ਤੇ ਸਾਗੇ ਅਰਦਾਸ ਕਰ ਜੋ ਮੇਲੇ ਕਰਤਾਰ, ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਲਾਹੀਏ ਅੰਤ ਨ ਪਾਰਾ ਵਾਰ, ਪਰਬਤਗਾਰ ਸਲਾਹੀਏ ਤਿਸ ਦੇ ਚਲਤਾ ਨੇਕਾ, ਸਦਾ ਸਦਾ ਰਾਧੀ ਹੈ ਹਾ ਮਤ ਵਸੇਖ, ਮੰਤ ਮਿੱਠਾ ਤੇ ਲਗੇ ਜੇ ਮਤ ਦਾਨ ਲੇਖ। ਸਿਰਾ ਮਹੱਲਾ ਪੰਜਵਾਂ, ਸੰਤ ਜਨੋ ਮਿਲ ਪਾਹੀਓ ਸੱਚਾ ਨਾਮ ਸਮਾਲ, ਤੂੰ ਸਾ ਬੰਦੋ ਜੀ ਕਾ ਹੈ ਤੇ ਉਥੇ ਨਾਲ, ਗੁਰਪੁਰੇ ਤੇ ਪਾਈਐ ਆਪਣੀ ਨਾ ਨਿਆਲ, ਕਰਮ ਪ੍ਰਾਪਤ ਸੋਏ ਜਿਨੂੰ ਹੋਏ ਦਿਆਲ, ਮੇਰੇ ਮਨ ਗੁਰ ਜੇ ਵਡੇ ਅਵਰ ਨ ਕੋਏ, ਦੂਜਾ ਥਾਉ ਨਾ ਕੋ ਸੁਜੈ, ਗੁਰ ਮੇਲੇ ਸੱਚ ਸੋਏ ਰਹਾਓ,
सगल पदारत से समलै जिन गुर डिठा जाए गुर चरणी जे मन लगा सिवड़ पागी माए गुरदाता समरथ गुर गुर सामे रिया समाए गुर परमेसर पार ब्रह्म गुर डुबदा ले तराए केत में गुरसल लाइए करण कारण समरथ गुर परमेसर पार ब्रह्म गुर डुबदा ले गुरदाता समरथ गुर गुर सामे रिया समाए गुर परमेसर पार ब्रह्म गुर डुबदा ले तराए केद में गुरसलाइए कणगार समरथ से मथे नेचर रहे जन गुर तारिया हाथ गुर अमर नाम पिया लिया जन्म मरण का पाथ गुर परमेश्वर सेविया पैपन दो लात सतगुर गैर गंभीर है सुख सागर आखंड जिन गुर सेविया अपना जमदूर न डाल गए डांड गुरनाल तोलन लगी को डिठा ब्रह्मांड नाम दास गुर दिया सो नानक मन मेहमान सिरा महला पंजवा मिठा करके खाया कौड़ा उपजिया साध पाई मीत सुरद की है बिख्या रच राम रचया बाद जानदे बिलम न होवे वे बिस्माद मेरे मन सग से वाला जो दिश सो बिंसना मन की मत त्याग रहाओ ज्यो कुकर हर काया तावे दह दे जाए लोभी जंत्र राणी पाख अपाक सब खाए काम क्रोध मत ब्या पिया फिर वे जो नहीं पाए माया जाल पसारिया पीतर चोग बनाए त्रिना पंखी पासिया निकस न पाए माए जिन कीता तिसे न जानी फिर पया वे जाए अन प्रकारी मोया बवे दे संसार जिनो रखे सोर समरथ गुर पार हर जनार लिव उदरहे नान सल बिहार श्री राग महला पंजवा कर दूजा गोयल आया गोयली क्या ते डंप सार मोहलत पुन्नी चलना तू संभल कर बार हर गुण गाओ मना सतगुर सेव प्यार क्या थोड़ी बात गुमान रहाओ जैसे रहन परौने और चल से पर बात क्या तू रता ग्रेसों सफला की बगात मेरी मेरी क्या करे जिन दिया सो प्रभ लोड़ सर पर उठी चलना छड़ जासी लाख करोड़ लाख जरासी भरम त्या दुर्लभ जन्म पायो नानक नाम संभाल तू सो दिन नेड़ा आयो इस राग महला पंजवा तिचर वसे सहेलड़ी जिचर साथी नाल जा साथी उठ चलिया तन खाकूराल मन बैराग पिया दर्शन देखने का चाहो तां सो तेरा थान रहाओ जिचर वसिया कंत घर जियो जियो सब कहात जा उठी चलसी कंतड़ा तां कोई न पुछे तेरी बात पैय सौ सेव तू सौरे सुवस गुरमे चाजे चार से तो कर लगे दुख सबना सौरे बंजना सब मकलावन हार नानक तन सुहागणी जिन सह नाल प्यार श्री राग महला पंजवा कर सेवा कणकार ए कोई जिनकी आया कार ते त्याओ मन मेरे सर्व को आधार गुर के चरण मन माए ते आए छोड़ स्याण सोड़ सग स्याण पा सा लाग ले सा सब लिव लाए रहाओ दुख कलेश न पो ब्या पै गुर मंत्र हिरदे होए को जतना कर रहे गुर बिन तरे हो न कोए देख दर्शन मन सुधारे पाप सले जाए उतर के बराने गुर की पैरी पाए साध संगत मन वसै साच हर का नाओ सेवड़ पागी नानका जिन्ना मन ए पाओ सिरा महला पंजवा संच हर तन पूज
ਸਤਿਗੁਰ ਛੋੜ ਸਗਲ ਵਿਕਾਰ ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸੰਵਾਰਿਆ ਹਰ ਸਿਮਰ ਹੋਏ ਆਧਾਰ ਜਮ ਨਾਮ ਏਕ ਅਪਾਰ ਪ੍ਰਾਣ ਮਨ ਧਨ ਜਿਨੇ ਦੀਆ ਦੇਹ ਕਾ ਆਧਾਰ ਰਹਾਉ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੇ ਦੁਖੰਦਾਰ ਸਤ ਸੰਤ ਉਦਿਆ ਕਮਾਵੇ ਆਕਰਣੀ ਸਾਰ ਆਪ ਛੁੜ ਸਭ ਹੋਏ ਰਿਣਾ ਜੇ ਦੇ ਪ੍ਰਾਣ ਹੰਕਾਰ ਜੋ ਦਿਸੇ ਸੁਸਲ ਤੂੰ ਐ ਦੂਸਰੇ ਪਸਿਆ ਪਾਸਾਰ ਕਉ ਨਾਨਕੁਰ ਪਗਟਿਆ ਸਗਲ ਬ੍ਰਹਮ ਵਿਚਾਰ ਸਰਾ ਮਹੱਲਾ ਪੰਜਵਾ ਦੋ ਕਿਰਤ ਸੁਕਿਰਤ ਮੰਦੇ ਸੰਸਾਰ ਸਗਲਾਣਾ ਦੂਹੋਂ ਤੇਰਾ ਭਗਤਾ ਕੋ ਵਿਰਲਾ ਜਾਣਾ ਸਰਬੈ ਠਾਕ ਸਰਬੈ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਅਪਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਾਸੀ ਸੰਤੋ ਕੋਟ ਕੋਟੀ ਕੋਈ ਕੋਟ ਬੰਦਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਬੰਦਾਹੀ ਕਹਿਣ ਕਾਵੇ ਕੀਰਤ ਕਰਲਾ ਕਤ ਕਹਿਣ ਤੇ ਮੂਤਾ ਗੁਰਮੁਖ ਕੋਈ ਵਿਰਲਾ ਸਿਰਾ ਮਹੱਲਾ ਪੰਜਵਾ ਕਹਿ ਕਦਨ ਕਹਿਣ ਤੇ ਮੋਤਾ ਕੋਵਿਰ ਕੋ ਗੁਰਮੁਖ ਕੋਈ ਵਿਰਲਾ ਗਤ ਅਵਗਿਤ ਕਿਸ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਸਤਮਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਪੂਲੇ ਚੁੱਕੇ ਬਾਹਰ ਤੂੰ ਹਰ ਪਿਤਾ ਮਾਇਆ ਸੇਲਾ ਕਹਿਣ ਕਰਾਵਨ ਤੇਰਾ ਬਿੰਗ ਭਾਵ ਰਾਉ ਮਾਣ ਤਾਣ ਕਰੋ ਤੇਰਾ ਉਹ ਜਾਨ ਹੋਆ ਪਾ ਸਭੇ ਮਤ ਸਭੇ ਤੇ ਬਾਰ ਬੇ ਮੁਹਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ ਪੈ ਕਿਰਪਾਲ ਠਾਕਰੇ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸਿਰਾ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾ ਮਿਲ ਭਾਈ ਆ ਕੱਟੜਿਆ ਜਮਕਾਲ ਸੱਚਾ ਸਹਿਮਨ ਬੁਠਾ ਹੋਆ ਖਮ ਦਿਆਲ ਪੂਰਾ ਸਤਿਗੁਰੂ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਉਹ ਤੁਧ ਵਿਟੋਂ ਕੁਰਬਾਨ ਤੇਰੇ ਦਰਸ਼ਨ ਕਹੋ ਬਲਹਾਰਨੇ ਤੂੰ ਦਿੱਤਾ ਅਮਰ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਸ ਜਾਣ ਤਿੰਨਾ ਪਿੱਛੇ ਛੁੱਟੀਏ ਜੈਅੰਤਰ ਨਾਮ ਦਾਨ ਗੁਰ ਜੇ ਵਰਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਆਏ ਜਿਨ ਗੁਰ ਮਿਲਿਆ ਸਬਾਏ ਸੱਚੇ ਸੇ ਤੀਰਤ ਆਦਰ ਕੇ ਬੈਸਣ ਜਾਏ ਕਰਤੇ ਅਤ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਾ ਸਤ ਸਾਹਿਬ ਸਾ ਟੇਕ ਸਚੋ ਸੱਚ ਵਖਾਣੀਏ ਸਚੋ ਬੁੱਧ ਵਿਵੇਕ ਸਰਬਨ ਅੰਤਰ ਰਾਵਰਿਆ ਜਪ ਨਾਨਕ ਜੀਵ ਹੈ ਏਕ ਸਿਰਾ ਮਹਲਾ ਪੰਜਵਾਂ ਗੁਰ ਪਰਮੇਸ਼ਰ ਪੂਜੀ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਬਸੇ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਏ ਵਿਚਾਰ ਬਿਨ ਸਾਧੂ ਸੰਗ ਰਤਿਆ ਮਾਇਆ ਮੋਹ ਸਭ ਸਾਰ

ਹੈ ਪੂਰਨ ਹੋਵੇ ਕਾਰ ਹਾਵ। ਗੁਰ ਸਮਰਾਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ ਗੁਰਜੀ ਵਡਵਰ ਨਾ ਕੋਏ। ਗੁਰਦਾਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ, ਗੁਰ ਤੇ ਬਾਰ ਕਿਛ ਨਹੀਂ ਗੁਰ ਕੀਤਾ ਲੋੜੇ ਸੋਏ। ਗੁਰ ਤੀਰਥ ਗੁਰ ਪਾਰ ਜਾਤ ਗੁਰਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ। ਗੁਰ ਸਮਰੱਥ ਗੁਰ ਨਿਰੰਕਾਰ ਗੁਰੂ ਚਾਗਮ ਅਪਾਰ, ਗੁਰ ਕੀ ਮਹਿਮਾ ਅਗਮਾਇਆ ਕ ਕਥੇ ਕਤਣ ਵਾਰ। ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ, ਸਤਿਗੁਰ ਚਰਣੀ ਆਇਆ ਪਉ ਨਹੀਂ ਬੇਨਾਸ। ਹਰ ਨਾਨਕ ਕਦੇ ਨਾ ਬਿਸਰੋ, ਇਹ ਜੀਉ ਪਿੰਡ ਤੇਰਾ ਸਾਸ। ਸਿਰਾ ਮਹੱਲਾ ਪੰਜਵਾ, ਸੰਤ ਜਣੋ ਸੰਜਣੋ ਸੁਣ ਭਾਈਓ, ਸੂਟਣ ਸਾਚੇ ਨਾਏ ਗੁਰ ਕੇ ਚਰਨ ਸਰੇਵਣ, ਤੀਰਥ ਹਰ ਕਾਰ ਨਾਉ ਆਗੈ ਦਰ ਗੈ ਮੰਨੀਐ ਮਿਲਥਾ ਵੇ ਤਾਉ। ਪਾਈ ਰੇ ਸਾਚੀ ਸਤਿਗੁਰ ਸੇਵਾ, ਸਤਿਗੁਰ ਉਠੇ ਪਾਈਐ ਪੂਰਨ ਹਲਕਾ ਪੇਵਰਾਉ, ਸਤਿਗੁਰ ਬਿਟੋਂ ਵਾਰਿਆ ਜਿੰਦ ਤਾ ਸਜਨਾਉ, ਅੰਦਰ ਸੱਚ ਲਾਣਾ ਸੱਚੇ ਕੇ ਗੁਣ ਗਾਉ। ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ, ਸਾਸ ਗਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ। ਗੁਰ ਜੇਵਡ ਅਵਰ ਨ ਦੇਸੀ ਆਠ ਪੈਰ ਤੇ ਜਾਪ, ਨਦ ਕਰੇ ਤਾ ਪਾਈਏ ਸੱਚ ਨਾਮ ਗੁਣਦਾਸ। ਗੁਰ ਪਰਮੇਸ਼ਰ ਏਕ ਹੈ ਸਭ ਮੇਰਿਆ ਸਮਾਏ, ਜਿਨ ਕੋ ਪੂਰਬ ਲਿਖਿਆ ਸੇਈ ਨਾਮ ਤੇ ਆਏ। ਨਾਨਕ ਗੁਰ ਸਰਣਾਗਤੀ ਮਰਨ ਆਵੇ ਜਾਏ, ਕਿਹੋ ਓੰਕਾਰ ਸਤਿਗੁਰ ਪ੍ਰਸਾਦ। ਸਿਰਾ ਮਹਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ, ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੇ ਵਾਦ, ਚੇਨੋ ਵਾਹ ਸੁਣਾਈਐ ਸੋ ਕੇਵੜ ਕੇ ਥਾ ਸਾਥ ਥਾਏ। ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਵ ਲਾਏ। ਬਾਬਾ ਅਲਹੋਂ ਅਗਮ ਅਪਾਰ ਪਾਕੀ ਨਾ ਹੀ ਪਾਕਤਾਏ, ਸੱਚਾ ਪਰਬਤ ਗਾ ਰਹਾਓ। ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣੇ ਕੋਏ, ਜੇ ਸੋ ਸਹਿਰ ਮਲਾ ਮੇਲੀ ਹੈ ਤਿਸ ਤਿਲ ਪੂਜ ਨ ਤਿਲ ਤਿਲ ਨ ਪਜਾਵੇ ਰੋਏ। ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣੇ ਕੋਏ, ਜੇ ਸੋ ਸਹਿਰ ਮੇਲੀ ਹੈ ਤਿਲ ਨ ਪਜਾਵੇ ਰੋਏ। ਕੀਮਤ ਕਿਣੇ ਨ ਪਾਈ ਹੈ ਸਭ ਸੁਣ ਸੁਣ ਆਖੇ ਸੋਏ, ਪੀਰ ਪਕੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਸੇਖ ਮਸਾਇਕ ਕਾਜੀ ਮੁੱਲਾ ਦਾਦਰ ਬੇਸਰ ਸੀ, ਬਰਗਤ ਤਿੰਨ ਕੋ ਅਗਲੀ ਪਰਦੇ ਰਹਿਣ ਦਰੂਦ। ਪੁੱਛ ਨ ਸਾਜ ਪੁੱਛ ਨ ਟਾਹੇ, ਪੁੱਛ ਨ ਦੇ ਵੇਲੇ ਆਪਣੀ ਕੁਦਰ ਆਪੇ ਜਾਣੇ, ਆਪੇ ਕਣ ਕਰੇ ਸਭਨਾ ਵੇਖੇ ਨਰ ਕਰ ਜੈ ਪਾਵੇ ਤਾਂਦੇ। ਥਾਵਾ ਨਾਮ ਨ ਜਾਣੀ ਹੈ ਨਾਵਾਂ ਕੇਵੜ ਨਾਵਾਂ ਨੇ ਕੇਵੜ ਨਾਉ, ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ। ਅੰਬੜ ਕੋਈ ਨਾ ਸਕੀ ਉਹ ਕਿਹਨੂੰ ਪੁੱਛਣ ਜਾਏ, ਵਰਨਾ ਵਰਨਾ ਪਾਵਨੀ ਜੇ ਕਿਸੇ ਵੱਡਾ ਕਰੇ, ਵੱਡੇ ਹੱਥ ਵਡਿਆਈ ਆ ਜੈ ਪਾਵੇ ਤਾਂਦੇ। ਹੁਕਮ ਸਵਾਰੇ ਆਪਣਾ ਚੱਸਾ ਨ ਢਿੱਲ ਕਰੇ, ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ, ਕੇਵੜ ਦਾਤਾ ਆਖੀਐ ਦੇ ਕੇ ਰਿਹਾ ਸਮਾਰ। ਨਾਨਕ ਤੋਟ ਨ ਆਵੀ ਤੇਰੇ ਜੁਗੋ ਜੁਗੋ ਭੰਡਾਰ, ਮਹੱਲਾ ਪਹਿਲਾ ਸਭੇ ਕੰਤ ਮੇਲੀਆ ਸਗਲੀਆਂ ਕਰੇ ਸ਼ਿੰਗਾਰ, ਗਣਤ ਗਣਾਮਣ ਆਈਆਂ ਸੁਆ ਵੇ ਸਵਕਾਰ। ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖਵਾਰ, ਹਰ ਜਿਉਂ ਇਹ ਪਿਰਾਵੇ ਨਾਰ, ਤੋਤ ਪਾਵ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾਓ। ਗੁਰਸ਼ਬਦੀ ਸ਼ਿੰਗਾਰੀਆ ਤਨ ਮਨ ਪਿ ਕਹਿ ਪਾਸ, ਦੋ ਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ, ਲਾ ਰਤੀ ਸਜ ਪੈ ਵਸੀ ਪਾਏ ਰਤੀ ਰੰਗ ਰਾਸ, ਪ੍ਰੇ ਕੀ ਚੇਰੀ ਕਾਂਡੀਐ ਲਾਲੀ ਮਨ ਨਾਉ, ਸਾਚੇ ਪ੍ਰੇ ਨ ਤੁਟੀ ਸਾਚੇ ਮੇਲ ਮਲਾਓ। ਸ਼ਬਦ ਰਤੀ ਮਨ ਵੇਦਿਆ
ਹੋਂ ਸਤ ਬਿਲਾਰੇ ਜਾਓ ਸਾ ਤਨ ਰਣ ਨਭੈ ਸੀ ਜੇ ਸਤਿਗੁਰ ਮਾਏ ਸਮਾਏ ਫਿਰ ਸਾਲੋ ਨਾ ਉਤਰੋ ਸਾਚੋ ਮਰੇ ਨਾ ਜਾਏ ਨਿਤ ਰਵੇ ਸੁਹਾਗਣੀ ਸਾਚੀ ਨਦਰ ਰਜਾਏ ਸਾਚ ਤੜੀ ਮਨ ਤਨ ਮੰਡੀਐ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਤਮਣੀ ਪਿਆਰ ਸੋਭਾ ਸੁਰ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪੁਰਖ ਨ ਜਾਣੀ ਸਾਚੇ ਗੁਰ ਕੇ ਹੇਤ ਪਿਆਰ ਨਿਸਿਧਿਆਰੀ ਸੁਤੀ ਹੈ ਕਿਉਂ ਫਿਰ ਤਨ ਫਿਰ ਬਿਨ ਰਹਿਣ ਵੇ ਆਏ ਅੰਕ ਜਲੋ ਤਨ ਜਾਲੀ ਆਓ ਮਨ ਤਨ ਜਲ ਬਲ ਜਾਏ ਸਾ ਤਨ ਕੰਤਨ ਰਾਵੀਆ ਤਾਂ ਬਿਰਤਾ ਜੋ ਰਜਾਏ ਸੇਜੇ ਕੰਤ ਮਿਹਰੜੀ ਸੁਤੀ ਬੂਝ ਨਾ ਪਾਏ ਹੋਂ ਸੁਤੀ ਫਿਰ ਜਾਗਣਾ ਕਿਸ ਪੁੱਛੋ ਜਾਏ ਸਤਿਗੁਰ ਮੈਲੀ ਪੈ ਵਸੀ ਨਾਨਕ ਪ੍ਰੇਮ ਸਗਾਏ ਸਿਰਾ ਮਹਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹਿ ਤੂੰ ਆਪੇ ਦੇਵਣ ਵਾਰ ਜੀਓ ਹਰ ਜੀਓ ਤੂੰ ਕਰਤਾ ਕਰਤਾਰ ਜਿਉਂ ਪਾਵੇ ਤਿਉਂ ਰਾਖ ਤੂੰ ਹਰ ਨਾਮ ਮਿਲੇ ਆਚਾਰ ਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠਾ ਗੁਰ ਕੇ ਸ਼ਬਦ ਸਲਾਹਣਾ ਘੜ ਘੜੀ ਡਾਡੀ ਆਪੇ ਸਾਗਰ ਬੋਇਥਾ ਆਪੇ ਪਾਰ ਅਪਾਰ ਸਾਚੀ ਵਾਟ ਸਜਾਣ ਤੂੰ ਸ਼ਬਦ ਲੰਘਾਉਣ ਵਾਰ ਨਿਡਰਿਆਂ ਡਰ ਜਾਣੀ ਹੈ ਵਾਹਿਗੁਰੂ ਗਬਾਰ ਅਸਤਰ ਕਰਤਾ ਦੇਖੀਐ ਹੋਰ ਖੇਤੀ ਆਵੇ ਜਾਏ ਆਪੇ ਨਿਰਮਲ ਲੇਗ ਤੂੰ ਹੋਰ ਬੰਦੀ ਤੰਦੇ ਪਾਏ ਗੁਰ ਆਖੇ ਸੇ ਉਭਰੈ ਸਾਚੇ ਸਿਉਂ ਦੇਵ ਲਾਏ ਹਰ ਜੀਓ ਸ਼ਬਦ ਪਛਾਣੀ ਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗੀ ਸੱਚ ਕਰ ਜੇ ਸਿਓ ਤਾਗ ਨਦਰ ਕਰੇ ਸੱਚ ਪਾਈਐ ਬਿਰਨਾਵੇਂ ਕਿਆ ਸਾਗ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੋ ਉਚਾਰ ਹੋਮੇ ਤਿਸਦਾ ਮਾਰਕ ਹੈ ਸਾਰ ਕਿਆ ਉਰਤਾਰ ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸਾਚੋ ਵੱਖਰ ਲਾਦੀ ਹੈ ਲਾਭ ਸਦਾ ਸੱਚ ਰਾਸ ਸਾਚੀ ਦਰਗੇ ਬੈਸੀ ਪਉ ਸੱਚੀ ਅਰਦਾਸ ਪਾਤ ਸਿਉਂ ਲੇਖਾ ਨਿਬੜੈ ਰਾਮ ਨਾਮ ਪਰਗਾਹ ਉੱਚਾ ਉੱਚੋ ਆਖੀਐ ਕੌਣ ਦੇਖਿਆ ਜਾਏ ਜੈ ਦੇਖਾਂ ਤਾਂ ਏਕ ਤੂੰ ਸਤਿਗੁਰ ਦੀਆ ਦਿਖਾਏ ਜੋ ਨਿਰੰਤਰ ਜਾਣੀਐ ਨਾਨਕ ਸਹਿ ਸਬਾਏ ਸਿਰਾ ਮਹਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਾਰ ਖਰਾ ਇਸਗਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂਕਿ ਤੋ ਵਸਾ ਕੀਤੇ ਕਾਰਨ ਪਾਕੜੀ ਕਾਲ ਨ ਟਲ ਸਰਾ ਭਾਈ ਰੇ ਇਉਂ ਸਿਰ ਜਾਣੂ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹਾਉ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਪਾਰ ਸੱਚ ਰਤੇ ਸੇ ਉਬਰੈ ਦੁਬਦਾ ਛੋੜ ਵਿਕਾਰ ਹੋਂ ਤਿਨ ਕੇ ਬਲਹਾਰ ਨੇ ਦਰ ਸੱਚੇ ਸਜਿਆਰ ਸੀਚਾ ਨੇ ਜਿਉ ਪੰਖੀਆ ਜਾਲੀ ਬਦਖ ਹਾਥ ਗੋਰਾ ਖੇ ਸੇ ਉਬਰੈ ਹੋਰ ਫਾਥੇ ਚੋਗੇ ਸਾਥ ਬਿਨ ਨਾਵੈ ਚੁਣ ਸੁੱਟੀ ਐ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਕ ਮਨ ਮੁਖ ਸੁੱਚੇ ਜਾਣੀਐ ਗੁਰਮਨ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਨੇ ਸੋ ਪਾਇਆ ਜਮਦੂਤ ਮੂਹੈ ਬਿਖ ਖਾਏ ਨਾਵੇਂ ਅੰਦਰ ਹੋ ਵਸਾ ਨਾ ਵਸੇ ਮਨ ਆਏ ਬਾਜ ਗੁਰੂ ਗਬਾਰ ਹੈ ਬਿਨ ਸ਼ਬਦ ਬੂਝ ਨ ਪਾਏ ਗੁਰਮਤੀ ਪਰਗਾਸ ਹੋਏ ਸੱਚ ਰਹੇ ਲਿਵ ਲਾਏ ਤਿਥੇ ਕਾਲ ਨ ਸੰਚਰੈ ਜੋਤੀ ਜੋ ਸੰਭਾਏ ਤੂੰ ਹੈ ਸਾਜਣ ਤੂੰ ਸਜਾਣ ਤੂੰ ਆਪੇ ਮੇਲਣਹਾਰ ਗੁਰ ਸ਼ਬਦੀ ਸਲਾਈ ਐ ਅੰਤ ਨ ਪਾਰਾ ਵਾਰ
तिथे काल न अपड़े जिथे गुर का शब्द अपार हुक्मी सब उपजै हुक्मी कार कमाए हुक्मी काले वस है हुक्मी सत संभाए नानक ज्योति पावे सोती है इन्हां जनता वस के नाए सिरा महला पहला मन झूठ तन झूठ है जेवा झूठी होए मुख झूठ है झूठ बोलना क्यों कर सुचा होए बिन आब सन मांझिए सचे ते सच होए मुंदे गुणहीनी सुके फिर लिया रसमान सी सा शब सोने रहाओ फिर परदेसी जेतिए तान वंडी चोरे ज्यो जल थोड़े मछली कण भलाव करे फिर भावे सो पाई है जां आपे नद करे फिर सलाई अपना सगी सहेली नाल तन सो ने मन मोया रती रंग निहाल सब सवारी सोहनी पेरा वे गुंडाल कामन कामना आवे खोटी अवगणियार ना सुख पई है सोहरे चूर जली बेकार आवन वंजन डाकड़े छोड़ी गंध बसार फिर की नार सहावनी मोती सो के साध फिर कह कामना आवे बोले फादर बाद दार कर डोई ना लहे छूटी दूजे साध पंडित वाचे पोथियां ना बूझे विचार मन को मती दे चले माया का व्यापार कथनी झूठी जग फै रहनी शब्द सोसार केते पंडित जोत की बेदा करे बेचार वाद विरोध सलाहणे वादे आवण जाण बिन गुर कब न छूट से कै सुने आ वकार सब गुणवंती आखी है मैं गुण नाही कोय वार वार नार सुहागणी मैं पावे प्रभ सोए नानक शब्द मिलावड़ा ना विछोड़ा होए सब गुणवंती आखिया मैं गुण नाही कोय हर वार नार सुहावणी मैं पावे प्रभ सोए नानक शब्द मिलावड़ा ना विछोड़ा होए वाहिगुरु जी का खालसा वाहिगुरु जी की फतेह सुपरमस्कार जो सत सिंह जी सतगुरु रहमत हुई अमृत सहज दीवाना दाजरियां भरिया ने नेतन अनुसार बाणी के पाठ सरवण किए ने गुरु कृपा करे सब चढ़ दी गल अपना सुहाव समा है आसा की वार दे कीर्तन का भाई साहब भाई परमिंदर सिंह का जत्था आसा दिवास कीर्तन सरवण करोगे बड़े प्यार सरवण करो जी वाहिगुरु जी का खालसा वाहिगुरु जी की फतेह।

0: ਪਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ
1: ਜੇ ਸੋ

0: ਜੋ ਮਰ ਜੰਮੇ ਸੋ ਕੱਚ ਨੀ ਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨਿਆਓ।

0: ਨਾਨਕ ਕਾਰ ਨਕਤ ਨੀ ਜਾਏ ਕੀਤਾ ਕਰਣਾ ਸਰਬ ਰਜਾਏ ਮਹਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ।

0: ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖ ਸਾ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ

ਪੈ ਵਿੱਚ ਇੰਦ ਫਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕਹੋ

ਬੜੀ ਨਦਰ ਕਰਜੇ ਆਪਣੀ ਤਨਦਰੀ ਸਤਿਗੁਰ ਪਾਇਆ ਇਹ ਜਿਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਚ ਪੈ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਪੁਜਾਇਆ।

ਕਮਾਈਐ ਜਿਉ ਪਿਣ ਸਪਤਸਦਾ ਦੇ ਖਾਜੇ ਅਗਵਾਈਐ ਜੇ ਲੋੜੈ ਚੰਗਾ ਆਪਣਾ ਕਰਪੁਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ

ਪੌੜੀ ਮੈਨੂੰ ਸਤਿਗੁਰੂ ਕਿਨੇ ਨਾ ਪਾਇਓ, ਮੈਨੂੰ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਗਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

ਸਲੋਕ ਮਹਲਾ ਪਹਿਲਾ ਹਉ ਚਾਇਆ ਹਉ ਚ ਗਿਆ ਹਉ ਜਮਿਆ ਹਉ ਚ ਮੁਆ।

ਲਿਖਣ ਕਪੜਿਆ ਤੇ ਤਾਕੜਿਆ ਵਤੀਰਥ ਪਵਿਆ ਤੇ ਤੋ ਲਵਿਆ ਬੋਬੇ ਕੀਆ ਦੇਹੀ ਦੁੱਖ ਦਿਆ ਸੋਵੇ ਜੀ ਆਪਣਾ ਕੀਆ ਅਨ ਨਕਾਇਆ ਸਾਧ ਗਵਾਇਆ ਬੌਧ ਗਵਾਇਆ ਦੂਜਾ ਪਾਇਆ।

ਬੌੜੀ ਦਾਨ ਮਿੰਡਾ ਤਲੀ ਖਾਕ ਜੇ ਮਿਲੇ ਤਮਸਤਕ ਲਾਈ ਹੈ ਕੂੜਾ ਲਾਲਾ ਛੱਡੀ ਹੋ ਇੱਕ ਮਨੁੱਖ ਧਿਆਈ ਹੈ ਫਲ ਤੇ ਉਪਾਏ ਜਿਵੇਂ ਹੀ ਕਰ ਕਮਾਈ ਹੈ ਜੇ ਹੋਵੇ ਪ੍ਰਭ ਲਿਖਿਆ ਤਾਂ ਧੂੜ ਤਿਨਾ ਦੀ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ।

ਸਭਣੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ।

ਨਾਨਕ ਤਗਨ ਟੁੱਟੇ ਜਿਦ ਗੋਵੇ ਜੋਰ ਮਹੱਲਾ ਪਹਿਲਾ ਨਾ ਮੰਨੇ ਬਤ ਉਪਜੇ ਸਾਲਾ ਹੀ ਸੱਚ ਸੂ।

ਤੁਮਰੇ ਗਾਤ ਮੈਂ ਤੁਮਹੀ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਹੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਰ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਂ ਆਏ ਸਭ ਤਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਈ ਦੇਖ ਕੇ ਲਿਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸ਼ਹੀਦ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚੋਂ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਕਹਿ ਅਸਹਾਰ ਦੇ ਸ਼ਹੀਦ ਹੋਏ ਸਿੱਕਿਦ ਕੇ ਸਾਂਸ ਵਾਸ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੀ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੀ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਸਤਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਜ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣੇ ਉਲਟਿਆਂ ਦੀ ਉਣੇ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਵ ਦਾ ਕੋਟਾਨ ਕੁਰਸ਼ੁਕਰ ਆਵ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾ ਵਿੱਚ ਆਪਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸ ਸੱਚ ਕੇ ਵਾਦੇ ਕੀਰਤਨ ਦੀ ਸੇਵਾ ਹੋਈ ਹੈ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ਲੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾਰਾਈ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਾਰਥਨਾ ਤੰਦਰੁਸਤੀਆਂ ਬਖਸ਼ੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਵਰਤਾਂ ਅੰਮ੍ਰਿਤ ਜਾਗਣੇ ਨਿਤਰਮ ਕਰਨ ਦੇ ਬਾਅਦ ਬਾਣੀ ਤੇ ਬਾਣੀ ਨਾਲ ਪਿਆਰ ਅਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ ਦਰੋਂ ਕਰੋਂ ਸਿੱਖੀ ਸਿਰ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਸਰਬੱਤ ਦੇ ਕਾਰੇ ਰਾਸ ਕਰਨੇ ਪੰਥ ਦੇ ਸਿਰ ਤੇ ਮਿਹਰ ਪ੍ਰਾਰਥਨਾ ਦਰੋਂ ਕਰੋ ਸਾਹਿਬ ਭਾਈ ਬਲਵਿੰਦਰ ਸਿੰਘ ਬੀਬੀ ਦਲਜੀਤ ਕੌਰ ਲੋਟੇ ਦੇ ਪਰਿਵਾਰ ਕਦਾਤਾ ਜੀ ਕਾਕ ਬੱਚਾ ਕਾਕਾ ਸੁਖਮਨਦੀਪ ਸਿੰਘ ਲੋਟੇ ਨੂੰ ਸੱਚੇ ਪਾਤਸ਼ਾਹ ਜੀ ਆਪ ਨੇ ਡਾਕਟਰੀ ਦੀ ਐਡਮਿਸ਼ਨ ਬਖਸ਼ ਕੀਤੀ ਹੈ ਬੱਚਾ ਆਪਦਾ ਓਟ ਆਸਰਾ ਲੈ ਕੇ ਸੱਚੇ ਪਾਤਸ਼ਾਹ ਡਾਕਟਰ ਦੀ ਡਿਗਰੀ ਵਾਸਤੇ ਜਾ ਰਿਹਾ ਪੜ੍ਹਾਈ ਆਰੰਭ ਕਰ ਰਿਹਾ ਮਿਹਰ ਕਰਨੀ ਦਾਤਾ ਜੀ ਉਹ ਸ਼ੁਕਰਾਨੇ ਵਜੋਂ ਅਤੇ ਆਉਣ ਵਾਲੇ ਸਮੇਂ ਦਾਤਾ ਜੀ ਬੱਚੇ ਦੇ ਇਸ ਡਾਕਟਰ ਡਿਗਰੀ ਦੀ ਸੰਪੂਰਨ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਬੱਚੇ ਦੀ ਚੜ੍ਹਦੀ ਕਲਾ ਲਈ ਆਪ ਦੇ ਦਰਬਾਰ ਦੀਆਂ ਹਾਜ਼ਰੀਆਂ ਪਰ ਅਰਦਾਸ ਬੇਨਤੀ ਕਰਦਿਆਂ ਬੇਅੰਤ ਮਾਇਆ ਦੇਗਾਂ ਵਾਸਤੇ ਅਰਦਾਸ ਕਰਵਾਉਂਦੇ ਨੇ ਮਿਹਰ ਕਰਨੀ ਰਹਿਮਤ ਕਰਨੀ ਦਾਤਾ ਜੀ ਲੋਟੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ
ਪਰਿਵਾਰ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਹੋਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ। ਮਿਹਰ ਕਰਨੀ ਕਾਕਾ ਸੁਖਮਨਦੀਪ ਸਿੰਘ ਲੋਟੇ ਦੇ ਸਿਰ 'ਤੇ ਮਿਹਰ ਪ੍ਰਿਆਤ ਹੋਣਾ ਬਖਸ਼ੀ ਦਾਤਾ ਜੀ, ਇਸ ਵਿਦਿਆ ਵਿੱਚ ਆਪ ਨੇ ਅੰਗ ਸੰਗ ਸਾਹਿਬ ਕੇ ਸੰਪੂਰਨ ਸਫਲਤਾ ਬਖਸ਼ੀ ਕਰਨੀ। ਬੱਚੇ ਦੇ ਸਿਰ 'ਤੇ ਮਿਹਰ ਪ੍ਰਿਆਤ ਕੜਾ, ਆਪਣੇ ਚਰਨਾਂ ਨਾਲ ਜੋੜਨਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ ਕੇ ਬਖਸ਼ੇ ਇਸ ਕੋਸ਼ਟ ਨੂੰ ਦਾਤਾ ਜੀ, ਉਹ ਸੰਪੂਰਨ ਕਲ ਦਾ ਬਲ ਬਖਸ਼ਣਾ, ਅੰਗ ਸੰਗ ਸਾਹਿਬ ਕੇ ਵਰਤਣਾ। ਆਉਣ ਵਾਲੇ ਸਮੇਂ ਦਾਤਾ ਜੀ ਬੱਚੇ ਨੂੰ ਡਾਕਟਰ ਦੀ ਡਿਗਰੀ ਬਖਸ਼ ਕੇ ਨਿਹਾਲ ਕਰਨਾ, ਸੇਵਾ ਥਾਏ ਪਾਉਣੀ, ਪਰਿਵਾਰ ਦੀਆਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਅਤੇ ਬੱਚੇ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ। ਪਵਿੱਤਰ ਹਜ਼ੂਰੀ ਵਿੱਚ ਲੋਟੇ ਪਰਿਵਾਰ ਅਤੇ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੇ ਹਾਜ਼ਰਤ ਦਾਲ ਪ੍ਰਵਾਨ ਹੋਵੇ। ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਅਤੇ ਬੱਚੇ ਨੂੰ ਆਸ਼ੀਰਵਾਦ ਬਖਸ਼ੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਕਹੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੇ ਸਿਮਰਤ ਸਭ ਕਿਲੇ ਵਖਨਾਸੇ ਪਿਤਰੀ ਹੋਏ ਆਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾਇ ਅੰਤ ਨ ਪਾਰੋ ਪੁੱਤਾਂ ਮਹਤਾਂ ਕੀ ਅਸੀਸ ਨਿਮਖਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਸੁਖਦਾਤਾ ਪੈ ਪੰਜਣੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਸੋ ਕਹੋ ਟਲ ਗੁਰ ਸੇਵੀਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲਿਤਣਾ ਨਾ ਬਰੰਗਾਏ ਮੇਰੇ ਕੰਤ ਨਾ ਪਾਵੇ ਝੋਲੜਾ ਪਿਆਰੇ ਕਿਉਂ ਤਨ ਸਿਜੇ ਜਾਏ ਇਹ ਤਨ ਮਾਇਆ ਪਾਇਆ ਪਿਆਰੇ ਲਿਤਣਾ ਨਾ ਬਰੰਗਾਏ ਮੇਰੇ ਕੰਤ ਨਾ ਪਾਵੇ ਝੋਲੜਾ ਪਿਆਰੇ ਕਿਉਂ ਤਨ ਸਿਜੇ ਜਾਏ ਹਉ ਕੁਰਬਾਨੇ ਜਾਉ ਮਿਹਰਵਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਤਿਗੁਰਬਾਨੇ ਜਾਉ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨ ਡੀਠ ਜਿਨ ਕਹਿ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਤੋੜ ਤਿਨਾ ਕੀ ਜੇ ਮਿਲੇ ਜੀ ਕਹੁ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤ ਪਾਵੇ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਨਿਤਨੇਮ ਅਨੁਸਾਰ ਬਾਣੀ ਦੇ ਪਾਠ ਉਪਰੰਤ ਆਸਕ ਵਾਰ ਦੇ ਕੀਰਤਨ ਸ਼ਰਮ ਕੀਤੇ ਨੇ ਜਥੇ ਦਾ ਧੰਨਵਾਦ ਉਪਰੰਤ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਅਤੇ ਲੋਟੇ ਪਰਿਵਾਰ ਦੇ ਬੱਚੇ ਸੁਖਮਨਦੀਪ ਸਿੰਘ ਨੂੰ ਸਤਿਗੁਰ ਨੇ ਡਾਕਟਰ ਦੀ ਵਿਦਿਆ ਬਖਸ਼ੀ ਹੈ ਐਡਮਿਸ਼ਨ ਵਾਸਤੇ ਔਰ ਡਿਗਰੀ ਵਾਸਤੇ ਸਫਲਤਾ ਦੀ ਜਾਚਨਾ ਕਰਦਿਆਂ ਅਰਦਾਸ ਬੇਨਤੀ ਹੋਈ ਹੈ ਸਤਿਗੁਰ ਚਰਨਾਂ ਵਿੱਚ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਸਤਿਗੁਰ ਨੇ ਸ਼ਰਧਾ ਨਾਲ ਸਰਵਣ ਕੀਤੇ ਗਏ ਬਣੇ ਪ੍ਰੋਗਰਾਮ ਸਾਹਿਬ ਸਪਾਮ ਪਵਿੱਤਰ ਮੁਖਵਾਦ ਦੀ ਕਥਾ ਭਾਈ ਸਾਹਿਬ ਗੁਰਸ਼ੰਤ ਸਿੰਘ ਜੀ ਸਰਵਣ ਕਰਾਉਣਗੇ ਗੁਰੂ ਕਿਰਪਾ ਕਰੇ ਚੜ੍ਹਦੇ ਵੇਲੇ ਕਾਕਾ ਸੁਖਮਨਦੀਪ ਸਿੰਘ ਦੇ ਸਿਰ 'ਤੇ ਮੇਹਰ ਪ੍ਰਿਆਤ ਨੂੰ ਸਭ ਤੋਂ ਵੱਡੀ ਭਗਤੀ ਹੈ ਮਾਤਾ ਪਿਤਾ ਦੀ ਆਪਣੇ ਬੱਚਿਆਂ ਨੂੰ ਸੁੰਦਰ ਸਕਿੱਲ ਅਤੇ ਸੁੰਦਰ ਪੜ੍ਹਾ ਕੇ ਸੁੰਦਰ ਬਣਾਉਣਾ ਇਹ ਸਭ ਤੋਂ ਵੱਡੀ ਭਗਤੀ ਹੈ ਔਰ ਮਾਲਕ ਨੇ ਕਿਰਪਾ ਕੀਤੀ ਇਸ ਬੱਚੇ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਬੱਚੇ ਡਾਕਟਰ ਬਣਨ ਜਿਹਨੇ ਵੱਡੇ ਵੱਡੇ ਪੋਸਟਾਂ 'ਤੇ ਜਾਣ ਫਿਰ ਖਾਲਸਾ ਰਾਜ ਆਏਗਾ ਝੰਡੇ ਫੜ ਕੇ ਖਾਲਸੇ ਦਾ ਰਾਜ ਨਹੀਂ ਮਿਲਣਾ ਸਭ ਤੋਂ ਵੱਧ ਡਿਗਰੀਆਂ ਹੋਣ ਤੁਹਾਡੇ ਕੋਲ ਉੱਚੇ ਤੋਂ ਉੱਚੇ ਸਥਾਨ 'ਤੇ ਬੱਚੇ ਸਾਡੇ ਜਾਣ ਸਾਡੇ ਕੋਲ ਚੰਗੇ ਕਾਲਜ ਯੂਨੀਵਰਸਿਟੀਆਂ ਹੋਣ ਅਸੀਂ ਉਹਨਾਂ ਜੇ ਬੱਚਿਆਂ ਨੂੰ ਸਿੱਖਿਆ ਦੇਈਏ
ਤੇ ਬੱਚਿਆਂ ਨੂੰ ਇਹ ਸਿੱਖਿਆ ਦੇਈਏ ਕਿ ਤੁਸੀਂ ਜੀਵਨ ਵਿੱਚ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਦੀ ਕਿਰਪਾ ਨਾਲ ਜੁੜ ਕੇ ਚੰਗੇ ਕਰਮ ਜਿਹੜੇ ਨੇ ਚੰਗੀ ਜੀਵਨ ਵਿਦਿਆ ਲੈ ਕੇ ਚੰਗੇ ਜੀਵਨ ਨੂੰ ਬਣਾਉਣ ਦਾ ਯਤਨ ਕਰਨਾ। ਸੋ ਬਹੁਤ ਬਹੁਤ ਵਧਾਈਆਂ, ਗੁਰੂ ਕਿਰਪਾ ਕਰੇ ਇਹਨਾਂ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੁਭਾਓ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਪਾਸੋਂ ਆਪਾਂ ਸ਼ਰਮ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जुगो जुग अटल, चवर शतर तहदी मालक, हाजरा हजूर जारा जहूर, शब्द गुरु बाणी के बोहे थमरत के दाते, दसा पातशाहियां दी जोत, साहब सच्चे पातशाह, धन धन धन सतगुरु श्री गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तों सजे दीवानां दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के मेरे तो पहला गुरु करके रागी सिंघा पासों आसा की वार दे कीर्तन श्रवण कर रहे सी। उपरंत सत्कारयोग भाई साहब जी ने गुरु चरणा विच सरबत दे भले दी अरदास करके अज दा जो पावन पवित्र मुखवाग है वो आप जी दे नाल सांझा कीता है। तो आओ सात संगत, अज दे इस पावन पवित्र मुखवाग विच गुरदेव ने सानू की उपदेश दिता है, तिस दी विचार नू आरंभण तो पहला फतेह दी सांझ पाईए जी। वाहिगुरु जी का खालसा, वाहिगुरु जी की फतेह। ये पावन बचन राग तिलंग विच सिख धर्म के बानी धन गुरु नानक साहब महाराज की रसना तो उच्चारण किया होया। गुरु ग्रंथ साहब जी के अंक 721 अते 22 दे उत्ते सुभायमान है। शब्द का सिरलेख है तिलंग, जिहड़ा कि राग का नाम है। महला पहला, महला दा अर्थ हुंदा है शरीर, आख्या शरीर पहला जाणी के गुरु नानक साहब महाराज। घर तीजा, तीजे घर विच इस शब्द नूं गाउण दी तगीद है। गुरदेव ने उस अकाल पुरख वाहिगुरु की उसती विच जिहड़ा मंगल रखिया है इत्थे, वह है एक ओंकार सतगुर प्रसाद, जिहदा अर्थ है वह अकाल पुरख वाहिगुरु परमेशर इको ही है, जो एक रस। एक रस का अर्थ हुंदा है जिहदे अंदर कंटीन्यूटी होवे, जिहड़ा एक रस अपनी इसे कुदरत विच इसे दुनिया दे विच वस रहा है। ऐसे अकाल पुरख का अनुभव सानू गुरु दे पासों प्राप्त हुंदा है, उन्हों महाराज ने गुर प्रसाद किया है। प्रसाद का अर्थ हुंदा किरपा। तो धन गुरु नानक साहब महाराज बख्शिश करद्या रहाओ वाली पंक्ति विच ये विचार अंकित करते ने कि मैं उन्हां तो कुरबान जाना, बलिहारे जाना, सदके जाना। रब जी जिन्हां लोगों ने तुहाडे गुणा नू अपने जीवन विच कमाया है। गुरुदेव महाराज ने बख्शिश की हों कुरबाने जाऊं, कुरबाने का अर्थ हुंदा है वारने जाना। हों कुरबाने जाऊं, मेहरबाना हों कुरबाने जाऊं, हों कुरबाने जाऊं तिन्हां कै लैण जो तेरा नाऊं। जिन्हां ने तेरे नाम नूं तेरे गुणा नूं अपने जीवन का आसरा बनाया, मैं उन्हां तों कुरबान जाना हां, सदके जाना हां। लैण जो तेरा नाऊं तिन्हां कै हों सद कुरबाने जाऊं। तो गुरदेव ने वार वार ऐसे मनुखां दी ऐसे व्यक्तियां दी गल कीती जिन्हां ने अकाल पुरख वाहिगुरु दे गुणा नूं जीवन दे विच कमाया है। तो गुरदेव ने आख्या मैं उस तों बलिहार जाना हां। शेख फरीद साहब ने एक थां उत्ते बड़ा प्यारा बोल रख्या,
ਉਹਨਾਂ ਆਖਿਆ ਮੈਂ ਉਹਨਾਂ ਪੰਛੀਆਂ ਤੋਂ ਵੀ ਬਲਿਆਰ ਜਾਣਾ ਹਾਂ ਜਿਹੜੇ ਕੱਕਰ ਚੁਗਦੇ ਨੇ, ਥਾਲ ਉੱਤੇ ਵਸਦੇ ਨੇ, ਪਰ ਰੱਬ ਨੂੰ ਭੁਲਾਉਂਦੇ ਨਹੀਂ, ਰੱਬ ਨੂੰ ਚੇਤੇ ਰੱਖਦੇ ਨੇ, ਭਾਵੇਂ ਉਹਨਾਂ ਦੀ ਹਸਤੀ ਕੋਈ ਬਹੁਤੀ ਵੱਡੀ ਨਹੀਂ ਹੁੰਦੀ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਆਖਿਆ ਮੈਂ ਉਹਨਾਂ ਪੰਛੀਆਂ ਤੋਂ, ਉਹਨਾਂ ਛੋਟੇ ਛੋਟੇ ਜੀਵਾਂ ਤੋਂ ਵੀ ਬਲਿਆਰ ਜਾਣਾ, ਕੁਰਬਾਨ ਜਾਣਾ, ਜਿਨ੍ਹਾਂ ਦਾ ਵਸੇਬਾ ਜੰਗਲ ਵਿੱਚ ਹੈ, ਬੜੀ ਭਿਆਨਕ ਥਾਂ ਉੱਤੇ ਹੈ, ਬੜੀ ਖਤਰਨਾਕ ਥਾਂ ਉੱਤੇ ਹੈ। ਆਖਿਆ ਕੱਕਰ ਚੁਗਣ, ਕੰਕਰ ਚੁਗਦੇ ਨੇ, ਥਲ ਵਸਣ, ਰੱਬ ਨਾ ਛੋਡਣ ਪਾਸ ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਰੱਬ ਨੂੰ ਭੁਲਾਇਆ ਨਹੀਂ। ਮੈਂ ਉਹਨਾਂ ਪੰਛੀਆਂ ਤੋਂ, ਉਹਨਾਂ ਛੋਟੇ ਛੋਟੇ ਜੀਵਾਂ ਤੋਂ ਵੀ ਕੁਰਬਾਨ ਜਾਂਦਾ ਹਾਂ। ਵੈਸੇ ਬਹੁਤੀ ਵਾਰ ਐਸਾ ਵਾਪਰਦਾ ਹੈ ਵੀ ਅਸੀਂ ਕੁਰਬਾਨ 'ਤੇ ਜਾਂਦੇ ਹਾਂ ਕਿਸੇ ਵੱਡੇ ਤੋਂ, ਕੋਈ ਬਹੁਤ ਉੱਚੇ ਧਨ ਦੌਲਤ ਦਾ ਮਾਲਕ ਹੋਵੇ, ਬਹੁਤ ਉੱਚਾ ਕਿਸੇ ਦਾ ਰੁਤਬਾ ਡੈਜੀਗਨੇਸ਼ਨ ਹੋਵੇ, ਅਤੇ ਬੰਦਾ ਕਹਿੰਦਾ ਮੈਂ ਸਦਕੇ ਜਾਂਦਾ ਹਾਂ। ਗੁਰਦੇਵ ਕਹਿੰਦੇ ਨੇ ਮੇਰਾ ਅਤੇ ਤੁਹਾਡਾ ਫਰਕ ਇਹ ਹੈ ਵੀ ਮੈਂ ਉਹਦੇ ਤੋਂ ਸਦਕੇ ਜਾਂਦਾ ਹਾਂ ਜਿਹਨੇ ਤੇਰੇ ਗੁਣਾਂ ਨੂੰ ਕਦੀ ਜੀਵਨ ਵਿੱਚੋਂ ਭੁਲਾਇਆ ਨਹੀਂ, ਜਿਹੜਾ ਤੈਨੂੰ ਚੇਤੇ ਕਰਦਾ। ਬੇਅੰਤ ਵਾਕ ਮਹਾਰਾਜ ਬਾਣੀ ਵਿੱਚ ਐਸੇ ਰੱਖਦੇ ਨੇ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ। ਅਤੇ ਗੁਰਦੇਵ ਨੇ ਉਹਨਾਂ ਵੱਡਿਆਂ ਦਾ ਜ਼ਿਕਰ ਵੀ ਕੀਤਾ, ਆਖਿਆ ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਜੇ ਕਿਸੇ ਦੀ ਆਰਜਾ ਉਮਰ ਚਾਰ ਯੁੱਗ ਹੋ ਜਾਵੇ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਦਸ ਗੁਣਾ ਹੋਰ ਵੱਧ ਜਾਵੇ, ਏਡਾ ਵੱਡਾ ਹੋ ਜਾਵੇ, 40 ਯੁੱਗ ਕਿਸੇ ਦੀ ਉਮਰ ਹੋਵੇ, ਅਤੇ ਉਹ ਇਸ ਗੱਲ ਦਾ ਮਾਣ ਕਰੇ, ਇਸ ਗੱਲ ਦਾ ਪ੍ਰਾਊਡ ਕਰੇ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ। ਧਰਤੀ ਦੇ 9 ਖੰਡਾਂ ਵਿੱਚ ਉਹਨੂੰ ਲੋਕ ਜਾਣਨ ਵਾਲੇ ਹੋਣ, ਸਾਰੀ ਧਰਤੀ ਕਹਿ ਲਓ ਵੀ ਉਹਨੂੰ ਜਾਣਦੀ ਹੋਵੇ, ਉਹਦੀ ਜਾਣ ਪਛਾਣ ਏਡੀ ਵੱਡੀ ਹੋਵੇ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਏ ਕਹਿ। ਗੁਰਦੇਵ ਨੇ ਆਖਿਆ ਉਹਦਾ ਨਾਮ ਨਾ ਚੰਗਾ ਹੋਵੇ, ਉਹਦਾ ਰੁਤਬਾ ਚੰਗਾ ਹੋਵੇ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ। ਉਹਨੇ ਸੰਸਾਰ ਦੀ ਕੀਰਤੀ ਖੱਟੀ ਹੋਵੇ, ਜਗ ਉਹਦੀ ਸਿਫਤ ਕਰਦਾ ਹੋਵੇ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ। ਆਖਿਆ ਪਰ ਜੇ ਉਹ ਰੱਬੀ ਗੁਣਾਂ ਦੀ ਨਦਰ ਤੋਂ ਵਾਂਝਾ ਹੈ, ਮਹਾਰਾਜ ਕਹਿੰਦੇ ਨੇ ਉਹ ਰੁਲਦਾ ਫਿਰੇਗਾ, ਉਹਦੀ ਕੋਈ ਵਾਤ ਪੁੱਛਣ ਵਾਲਾ ਨਹੀਂ ਹੋਵੇਗਾ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ, ਮਹਾਰਾਜ ਕਹਿੰਦੇ ਨੇ ਕੀਟਾਂ ਅੰਦਰ ਕੀਟ ਕਰ ਦੋਛੀ ਦੋਸ਼ ਧਰੇ। ਆਖਿਆ ਕੀੜਿਆਂ ਦਾ ਵੀ ਗੰਦਾ ਕੀੜਾ, ਸ਼ਬਦ ਵੇਖੋ ਕੀ ਵਰਤ ਹੈ, ਕੀਟਾਂ ਅੰਦਰ ਕੀੜ, ਕੀੜਿਆਂ ਵਿੱਚੋਂ ਵੀ ਭੈੜਾ ਕੀੜਾ, ਹਾਲਾਂਕਿ ਕੀੜੇ ਕੋਈ ਬਹੁਤ ਹੀ ਉੱਤਮ ਨਸਲ ਨਹੀਂ ਹੈ, ਪਰ ਮਹਾਰਾਜ ਕਹਿੰਦੇ ਨੇ ਉਹ ਭੈੜੀ ਨਸਲ ਵਿੱਚੋਂ ਵੀ ਭੈੜੀ ਨਸਲ ਵਾਲਾ ਹੈ। ਜਿਵੇਂ ਮੰਨ ਲਓ ਵੀ ਗੰਦਗੀ ਵਿੱਚੋਂ ਵੀ ਕੋਈ ਗੰਦਗੀ ਹੋਵੇ, ਕੀਟਾਂ ਅੰਦਰ ਕੀਟ ਕਰ ਦੋਛੀ ਦੋਸ਼ ਧਰੇ, ਮਹਾਰਾਜ ਆਖਿਆ ਉਹਦੇ ਉੱਤੇ ਇੱਕੋ ਦੋਸ਼ ਹੈ, ਉਹਨੇ ਰੱਬ ਦੇ ਨਾਮ ਨੂੰ ਭੁਲਾ ਦਿੱਤਾ ਹੈ, ਭਾਵੇਂ ਉਹ ਏਡਾ ਵੱਡਾ ਬਣ ਗਿਆ ਹੈ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਤੇ ਅਰਦਾਸ ਇਹ ਕੀਤੀ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਆਖਿਆ ਹੇ ਗੁਣਵਾਨ ਵਾਹਿਗੁਰੂ, ਤੂੰ ਨਿਰਗੁਣਾਂ ਨੂੰ ਗੁਣ ਦਿੰਦਾ ਹੈ, ਤੇ ਗੁਣਵੰਤਿਆ ਪਰਮੇਸ਼ਰਾ ਰੱਬ ਜੀ ਮੈਨੂੰ ਵੀ ਗੁਣ ਦੇ, ਤਾਂ ਕਿ ਮੇਰਾ ਵੀ ਜਿਹੜਾ ਰੁਤਬਾ ਹੈ ਉਹ ਉੱਤਮ ਬਣ ਸਕੇ। ਤੋ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਬਲਿਆਰ ਜਾਂਦਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਮਿਹਰਬਾਨ ਪਰਮੇਸ਼ਰ, ਜਿਹੜੇ ਤੇਰਾ ਨਾਮ ਜਪਦੇ ਨੇ, ਜਿਨ੍ਹਾਂ ਦੀ ਸੁਰਤ ਤੇਰੇ ਨਾਮ ਵਿੱਚ ਲੱਗੀ ਹੋਈ ਹੈ। ਨਾਮ ਦਾ ਅਰਥ ਹੁੰਦਾ ਹੈ, ਜਿਵੇਂ ਆਪਾਂ ਸੌਖਾ ਜਿਹਾ ਨੂੰ ਸਮਝ ਲਈਏ, ਕਿਉਂਕਿ ਬੜੇ ਵੰਨ ਸੁਵੰਨੇ ਨਾਮ ਦੇ ਅਰਥ ਵੀ ਕੀਤੇ ਜਾਂਦੇ ਨੇ। ਇੱਦਾਂ ਕਹਿ ਲਓ ਵੀ ਜਿਵੇਂ ਨਾ ਗੁਣਾਂ ਨੂੰ ਜੇ ਇੱਕ ਨਾਂ ਆਪਾਂ ਦੇਣਾ ਹੋਵੇ, ਮੁਕੰਮਲ ਗੁਣਾਂ ਨੂੰ, ਰੱਬ ਦੀ ਸਿਫਤ ਸਲਾਹ ਨੂੰ ਜੇ ਇੱਕ ਨਾਮ ਦੇਣਾ ਹੋਵੇ ਤੇ ਉਹ ਨਾਮ ਹੈ। ਮਤਲਬ ਇੱਦਾਂ ਹੈ, ਜਿਵੇਂ ਜਿੰਨੇ ਰੱਬੀ ਗੁਣ ਨੇ, ਉਹ ਸੱਤ ਹੈ, ਸੰਤੋਖ ਹੈ, ਖਿਮਾ ਹੈ, ਧੀਰਜ ਹੈ, ਸ਼ਾਂਤੀ ਹੈ, ਟਿਕਾ ਹੈ, ਸਹਿਜ ਹੈ,
ਕਿੰਨੇ ਗੁਣ ਨੇ ਰੱਬ ਦੇ ਐਸੇ। ਜੇ ਇਹਨਾਂ ਸਾਰੇ ਗੁਣਾਂ ਨੂੰ ਅਸੀਂ ਇੱਕ ਚੀਜ਼ ਇੱਕ ਅੱਖਰ ਵਿੱਚ ਬਿਆਨਣਾ ਹੋਵੇ ਤੇ ਆਪਾਂ ਕਵਾਂਗੇ ਨਾਮ, ਉਹਨੂੰ ਆਪਾਂ ਕੀ ਕਵਾਂਗੇ? ਨਾਮ। ਤੇ ਜੇ ਸਾਰੇ ਔਗਣਾਂ ਨੂੰ ਇੱਕ ਅੱਖਰ ਦੇ ਵਿੱਚ ਬਿਆਨਣਾ ਹੋਵੇ ਤੇ ਉਹਨੂੰ ਮਾਇਆ ਕਹਿ ਲਓ। ਤੋ ਉਹਦੇ ਲਈ ਸ਼ਬਦ ਕੀ ਹੈ? ਮਾਇਆ। ਇਸੇ ਕਰਕੇ ਤੁਸੀਂ ਵੇਖੋ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਮਿਲਦੇ ਨੇ, ਇੱਕ ਮਾਇਆ ਹੈ ਤੇ ਇੱਕ ਨਾਮ ਹੈ। ਤੋ ਮਾਇਆ ਕੀ ਹੈ? ਮਾਇਆ ਔਗਣ ਹੀ ਔਗਣ ਹਨ ਤੇ ਨਾਮ ਗੁਣ ਹੀ ਗੁਣ ਹਨ। ਤੋ ਮਹਾਰਾਜ ਨੇ ਆਖਿਆ ਗੁਣਾਂ ਦੇ ਆਸਰੇ ਬੰਦਾ ਹੁੰਦਾ ਹੈ। ਜੇ ਜੀਵਨ ਵਿੱਚ ਗੁਣ ਨਹੀਂ, ਰੱਬ ਦਾ ਨਾਂ ਨਹੀਂ, ਵਾਹਿਗੁਰੂ ਦਾ ਨਾਮ ਨਹੀਂ, ਤੇ ਗੁਰਦੇਵ ਨੇ ਇੱਥੋਂ ਤੱਕ ਬਚਨ ਬਾਣੀ ਦੇ ਵਿੱਚ ਰੱਖੇ, ਆਖਿਆ ਜਿਵੇਂ ਨਾ ਖੇਡ ਐਸੀ ਹੈ ਕਿ ਜਿਵੇਂ ਕੋਈ ਲਾੜਾ ਜਿਹੜਾ ਹੈ ਉਹ ਬਰਾਤ ਦਾ ਆਗੂ ਹੁੰਦਾ ਹੈ। ਜਦੋਂ ਵੀ ਵਿਆਹ ਜੰਜਾਂ ਚੜ੍ਹਦੀਆਂ ਨੇ ਤੇ ਜਿਹੜਾ ਲਾੜਾ ਹੁੰਦਾ ਹੈ ਉਹਦੇ ਮਗਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਰਾਤ ਹੋਵੇ, ਏਡੀ ਵੱਡੀ ਬਰਾਤ ਹੋਵੇ, 1000, 1500, 2000, ਜਿਵੇਂ ਆਮ ਨਹੀਂ ਬੰਦਾ ਸ਼ੇਖੀ ਮਾਰਦਾ ਵੀ ਮੇਰੇ ਮੁੰਡੇ ਦਾ ਵਿਆਹ ਹੈ ਤੇ 1500 ਬੰਦਾ ਬਰਾਤ ਦਾ ਆਉਣਾ, 2000 ਬੰਦਾ ਬਰਾਤ ਦਾ ਆਉਣਾ, ਵੀ ਜਿਵੇਂ ਇੱਕ ਲੀਡਰ ਦੀ ਵੱਡੀ ਰੈਲੀ ਹੋਵੇ। ਹੁਣ ਉਹ ਜਿਹੜੀ ਬਰਾਤ ਹੈ ਨਾ ਜੀ, ਉਹ ਢੁਕਣੀ ਹੈ ਕਿ ਕੁੜੀ ਵਾਲਿਆਂ ਦੇ ਘਰ ਦੇ ਵਿੱਚ, ਉਹਨਾਂ ਵੀ ਵੱਡਾ ਪ੍ਰਬੰਧ ਕੀਤਾ, 1500 ਬੰਦੇ ਦਾ ਉਹਨਾਂ ਨੇ ਐਸਾ ਪ੍ਰਬੰਧ ਕੀਤਾ, ਖਾਣ ਪੀਣ ਨੂੰ ਖੁੱਲ੍ਹਾ ਸਭ ਕੁਝ। ਪਰ ਜਦੋਂ ਉਹ ਬਰਾਤ ਉੱਥੇ ਢੁਕੀ ਤੇ ਉਹ ਜਿਹੜੇ ਕੁੜੀ ਵਾਲੇ ਸੀ ਨਾ, ਉਹ ਕਹਿੰਦੇ ਜੀ ਲਾੜਾ ਕਿੱਥੇ ਹੈ? ਤੇ ਸਾਰੀ ਬਰਾਤ ਇਹ ਕਹਿਣ ਲੱਗ ਪਈ ਵੀ ਲਾੜਾ ਤੇ ਹੈ ਨਹੀਂ। ਹੁਣ ਤੁਹਾਨੂੰ ਲੱਗਦਾ ਹੈ ਵੀ ਜੇ ਲਾੜਾ ਨਹੀਂ ਹੈਗਾ ਤੇ ਜਿਹੜੀ ਉਹ 1500 ਦੀ ਗਿਣਤੀ ਵਿੱਚ ਵੱਡੀ ਬਰਾਤ ਹੋਵੇਗੀ ਉਹਨੂੰ ਉਹ ਕੁਝ ਖਾਣ ਵੀ ਦੇਣਗੇ? ਉੱਥੇ ਕਦੀ ਨਹੀਂ, ਕਿਉਂਕਿ 1500 ਗਿਣਤੀ ਜਿਹੜੀ ਬਰਾਤ ਦੀ ਹੈ ਉਹਦਾ ਮੁੱਲ ਲਾੜੇ ਕਰਕੇ ਹੈ। ਜੇ ਲਾੜਾ ਹੈ ਤੇ ਬਰਾਤ ਦਾ ਅਗਲੇ ਸਵਾਗਤ ਕਰਨਗੇ, ਉਹਨਾਂ ਦੇ ਉੱਤੇ ਫੁੱਲ ਸੁੱਟਣਗੇ, ਵਾਰ ਵਾਰ ਉਹਨਾਂ ਨੂੰ ਪੁੱਛਣਗੇ। ਕਈ ਵਾਰ ਅਗਲੇ ਲਾੜੇ ਨਾਲੋਂ ਜ਼ਿਆਦਾ ਬਰਾਤ ਨੂੰ ਪੁੱਛਦੇ ਨੇ ਜੇ ਲਾੜਾ ਹੈਗਾ ਇਹਦੇ, ਅਤੇ ਜੇ ਲਾੜਾ ਹੀ ਨਾ ਹੋਵੇ, ਇਕੱਲੀ ਬਰਾਤ ਹੋਵੇ, ਅਤੇ ਫਿਰ ਕਈ ਵਾਰ ਲੜਾਈ ਵੀ ਹੋਵੇਗੀ ਉੱਥੇ, ਮਾਰ ਕਟਾਈ ਵੀ ਹੋਵੇਗੀ, ਅਗਲੇ ਭਜਾਉਣਗੇ, ਅਤੇ ਬੰਦਾ ਉੱਥੇ ਖਲੋ ਕੇ ਇਹ ਦਲੀਲ ਦੇਵੇ, ਵੇਖੋ ਜੀ 1500 ਦੀ ਬਰਾਤ ਹੈ ਸਾਡੀ, 1000 ਦੀ ਬਰਾਤ ਹੈ। ਗੁਰਦੇਵ ਦੀ ਬਾਣੀ ਨੇ ਬੜਾ ਕੀਮਤੀ ਇੱਕ ਖਿਆਲ ਦਿੱਤਾ, ਆਖਿਆ ਗੁਣ ਜੰਝ ਲਾੜੇ ਨਾਲ ਸੋਹੈ। ਜਿਹੜੀ ਗੁਣਾਂ ਦੀ ਜੰਝ ਵੀ ਹੈ ਨਾ, ਗੁਣਾਂ ਦਾ ਅਰਥ ਹੈ ਦੁਨੀਆਂ ਦੀਆਂ ਉਪਲਬਧੀਆਂ ਸਾਡੀਆਂ ਸਾਰੀਆਂ, ਇਹ ਕਿਹਦੇ ਨਾਲ ਸ਼ੋਭਦੀਆਂ ਨੇ? ਇਹ ਲਾੜੇ ਦੇ ਨਾਲ ਸ਼ੋਭਦੀਆਂ ਨੇ ਗੁਣ, ਦੁਨੀਆਂ ਦੇ ਰੁਤਬੇ, ਦੁਨੀਆਂ ਦੀਆਂ ਜਿੰਨੀਆਂ ਉਪਲਬਧੀਆਂ ਹੋਣ, ਇੱਕ ਹੋਣ, ਦੋ ਹੋਣ, ਚਾਰ ਹੋਣ, 10 ਹੋਣ, 50 ਹੋਣ, 100 ਹੋਣ, ਜਿੰਨੀ ਸਾਡੀ ਉਪਲਬਧੀ ਹੈ, ਜਿੰਨੀ ਬਰਾਤ ਹੈ, ਆਖਿਆ ਜੇ ਜੀਵਨ ਵਿੱਚ ਵਾਹਿਗੁਰੂ ਰੱਬ ਦਾ ਨਾਂ ਹੈਗਾ ਏ ਤੇ ਇਹ ਸਾਰੀਆਂ ਚੀਜ਼ਾਂ ਸ਼ੋਭਦੀਆਂ ਨੇ। ਬਿਲਕੁਲ ਉਦਾਂ ਜਿਵੇਂ ਬਰਾਤ ਲਾੜੇ ਦੇ ਨਾਲ ਸ਼ੋਭਾ ਪਾਉਂਦੀ ਹੈ। ਲਾੜਾ ਕੌਣ ਹੈ? ਵਾਹਿਗੁਰੂ ਪਰਮੇਸ਼ਰ ਆਪ। ਤੋ ਮਹਾਰਾਜ ਨੇ ਆਖਿਆ ਗੁਣ ਜੰਝ ਲਾੜੇ ਨਾਲ ਸੋ ਹੈ, ਆਖਿਆ ਗੁਣਾਂ ਦੀ ਜੰਝ ਵੀ ਜਿਹੜੀ ਹੈ ਉਹ ਲਾੜੇ ਦੇ ਨਾਲ ਸ਼ੋਭਦੀ ਹੈ। ਬੰਦਾ ਆਖੇ ਜੀ ਮੇਰੇ 20-50 ਘਰ ਨੇ, ਮੈਂ ਇੰਨੀ ਤਰੱਕੀ ਕੀਤੀ ਹੈ, ਜੇ ਉਸ ਘਰ ਵਿੱਚ ਵਾਹਿਗੁਰੂ ਲਾੜਾ ਨਹੀਂ ਨਾ ਹੈਗਾ ਤੇ ਚੇਤਾ ਰੱਖੋ ਚੀਜ਼ਾਂ ਸ਼ੋਭਨੀਕ ਨਹੀਂ ਹਨ। ਬੰਦਾ ਆਖੇ ਦੁਨੀਆਂ ਤੇ ਜਹਾਨ ਤੋਂ ਮੇਰੇ ਤੋਂ ਇੰਨੇ ਰੁਤਬੇ ਨੇ, ਪਰ ਜੇ ਉਹਨਾਂ ਰੁਤਬਿਆਂ ਵਿੱਚ ਵਾਹਿਗੁਰੂ ਨਹੀਂ ਹੈਗਾ, ਅਕਾਲ ਪੁਰਖ ਲਾੜਾ ਬਣ ਕੇ ਨਹੀਂ ਆਇਆ, ਤੇ ਚੇਤਾ ਰੱਖੋ ਉਹਦਾ ਕੋਈ ਅਰਥ ਨਹੀਂ ਹੈ, ਉੱਥੇ ਸਿਰਫ ਕਲੇਸ਼ ਹੈ, ਸਿਰਫ ਦੁੱਖ ਹੈ। ਤੋ ਇਸ ਕਰਕੇ ਮਹਾਰਾਜ ਨੇ ਆਖਿਆ ਗੁਣ ਜੰਝ ਲਾੜੇ ਨਾਲ ਸੋ ਹੈ। ਤੋ ਜਿਨ੍ਹਾਂ ਕੋਲ ਉਹ ਲਾੜਾ ਹੈ, ਰੱਬ ਦਾ ਨਾਮ ਹੈ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਬਲਿਆਰ ਜਾਂਦਾ। ਤੋ ਪਹਿਲੇ ਬਚਨ ਵਿੱਚ ਪਹਿਲਾ ਬੰਦ ਸ਼ਬਦ ਦਾ ਇੱਥੇ ਮਹਾਰਾਜ ਨੇ ਇੱਕ ਜੋਦੜੀ ਕੀਤੀ, ਆਖਿਆ ਹੇ ਅਕਾਲ ਪੁਰਖ, ਮੇਰਾ ਜਿਹੜਾ ਇਹ ਤਨ ਹੈ ਨਾ, ਇਹ ਜਿਹੜਾ ਸਰੀਰ ਹੈ, ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ। ਜਿਵੇਂ ਨਾ ਕੋਈ ਕੱਪੜਾ ਪਹਿਲਾਂ ਰੰਗਣਾ ਹੁੰਦਾ ਸੀ, ਜਿਵੇਂ ਅੱਜ ਵੀ ਜੇ ਕੋਈ ਕੱਪੜਾ ਰੰਗਾਉਣਾ ਹੋਵੇ, ਖਾਸ ਕਰਕੇ ਪਹਿਲਾਂ ਜਿਹੜੇ ਕੱਪੜੇ ਹੁੰਦੇ ਸੀ ਉਹਨਾਂ ਨੂੰ ਮਾਇਆ ਵਗੈਰਾ ਲੱਗੀ ਹੁੰਦੀ ਸੀ ਉੱਤੇ, ਤੇ ਉਹਨੂੰ ਕੀ ਕਰਨਾ ਪੈਂਦਾ ਸੀ ਵੀ ਰੰਗਣ ਤੋਂ ਪਹਿਲਾਂ ਲਲਾਰੀ ਜਿਹੜਾ ਸੀ ਉਹ ਫੜਕੜੀ ਪਾ ਕੇ ਪਾਣੀ ਦੇ ਵਿੱਚ ਇੱਕ ਨਾ ਧੋਂਦਾ ਸੀ, ਕੱਢਦਾ ਸੀ, ਤਾਂ ਕਿ ਉਹਦੀ ਉੱਪਰ ਦੀ ਜਿਹੜੀ ਮਾਇਆ ਹੈ, ਜਿਹੜੀ ਉਹ ਪਰਤ ਹੈ ਨਵੇਂ ਕੱਪੜੇ ਦੀ, ਉਹ ਲੈ ਸਕੇ। ਫਿਰ ਉਹਨੂੰ ਰੰਗਿਆ ਜਾਂਦਾ ਸੀ, ਤੇ ਜੇ ਉਹਦੇ ਉੱਤੇ ਪਰਤ ਹੈ ਤੇ ਫਿਰ ਉਹ ਕੱਪੜਾ ਰੰਗਿਆ ਨਹੀਂ ਸੀ ਜਾਂਦਾ। ਤੋ ਸਤਿਗੁਰ ਨੇ ਆਖਿਆ ਮੇਰਾ ਜਿਹੜਾ ਇਹ ਸਰੀਰ ਹੈ ਨਾ, ਹੇ ਰੱਬ ਜੀ, ਇਹਦੇ ਉੱਤੇ ਮਾਇਆ ਦੀ ਪਾਹ ਲੱਗੀ ਹੋਈ ਆ, ਇਹ ਤਨ ਮਾਇਆ ਪਾਇਆ ਪਿਆਰੇ। ਹੁਣ ਸਰੀਰ ਉੱਤੇ ਮਾਇਆ ਦੀ ਪਾਹ ਲੱਗੀ ਹੋਈ ਹੈ, ਇਸ ਕਰਕੇ ਕੀ ਹੋਵੇਗਾ ਵੀ ਇਹਤੇ ਤੇਰੇ ਨਾਮ ਦਾ ਰੰਗ ਨਹੀਂ ਚੜ੍ਹ ਸਕਦਾ। ਜਿਵੇਂ ਕੱਪੜੇ ਦੇ ਉੱਤੇ ਮਾਇਆ ਲੱਗੀ ਹੋਵੇ ਤੇ ਦੁਨੀਆਂ ਦਾ ਕੋਈ ਰੰਗ ਉਹਦੇ ਉੱਤੇ ਚੜ੍ਹ ਨਹੀਂ ਸਕਦਾ, ਭਾਵੇਂ ਲਲਾਰੀ ਜਿੰਨਾ ਮਰਜ਼ੀ ਸਿਆਣਾ ਹੋਵੇ।
ਉਹ ਸਭ ਤੋਂ ਪਹਿਲਾਂ ਸਿਆਣਾ ਲਲਾਰੀ ਕੀ ਕਰੇਗਾ, ਜੇ ਉਹਨੇ ਕੱਪੜੇ ਨੂੰ ਰੰਗਣਾ ਹੈ ਤੇ ਉਸ ਕੱਪੜੇ ਦੇ ਉੱਪਰੋਂ ਮਾਇਆ ਦੀ ਉਹ ਪਾ ਉਹ ਪਰਤ ਲਾਉਣੀ ਪੈਣੀ ਹੈ, ਤੇ ਜੇ ਉਹ ਪਰਤ ਨਹੀਂ ਲਾਵੇਗਾ ਤੇ ਫਿਰ ਰੰਗਿਆ ਨਹੀਂ ਜਾਵੇਗਾ। ਗੁਰਦੇਵ ਨੇ ਆਖਿਆ ਇਹ ਤਨ, ਆ ਜਿਹੜਾ ਮੇਰਾ ਤਨ ਹੈ, ਮਾਇਆ ਪਾਹਿਆ ਪਿਆਰੇ, ਇਹਨੂੰ ਮਾਇਆ ਦੀ ਕੀ ਲੱਗੀ ਹੋਈ, ਪਾ ਲੱਗੀ ਹੋਈ। ਹੁਣ ਜਦੋਂ ਮਾਇਆ ਦੀ ਪਾ ਹੈ ਤੇ ਇੱਕ ਰੰਗ ਹੀ ਐਸਾ ਹੈ ਜਿਹੜਾ ਸਰੀਰ ਨੂੰ ਰੰਗਿਆ ਜਾ ਸਕਦਾ, ਜਿਹਦੇ ਵਿੱਚ ਉਹ ਸਰੀਰ ਰੰਗਿਆ ਹੋਵੇਗਾ, ਉਹ ਪਤਾ ਕਿਹੜਾ ਹੈ? ਉਹਨੂੰ ਬਾਬੇ ਨੇ ਆਖਿਆ ਲੋਭ ਦਾ ਰੰਗ, ਲੋਭੀ ਹਾਂ ਮੈਂ, ਲਾਲਚੀ ਹਾਂ, ਸਵਾਰਥ ਹੈ ਜੀਵਨ ਦੇ ਵਿੱਚ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ। ਲੱਭ ਦਾ ਅਰਥ ਹੁੰਦਾ ਜੀ ਗਰੀਡ ਜਿਹਨੂੰ ਆਪਾਂ ਕਹਿੰਦੇ, ਲਾਲਚ ਜਿਹਨੂੰ ਆਪਾਂ ਕਹਿੰਦੇ। ਮਹਾਰਾਜ ਨੇ ਆਖਿਆ ਮੇਰਾ ਇਹ ਸਰੀਰ, ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ ਤੇ ਰੰਗਿਆ ਹੈ ਲੋਭ ਦੇ ਨਾਲ, ਲੋਭ ਦੇ ਨਾਲ। ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵ ਹੈ ਚੋਲੜਾ ਪਿਆਰੇ। ਆਖਿਆ ਜਿਹੜਾ ਮੇਰਾ ਕੰਤ ਵਾਹਿਗੁਰੂ ਹੈ ਨਾ, ਉਹਨੂੰ ਇਹ ਚੋਲਾ ਚੰਗਾ ਨਹੀਂ ਲੱਗਦਾ, ਇਹ ਵਸਤਰ ਚੰਗਾ ਨਹੀਂ ਲੱਗਦਾ। ਜਿਵੇਂ ਬੰਦਾ ਤਨ ਉੱਤੇ ਸਾਧ ਸੰਗਤ ਕੱਪੜੇ ਪਾਉਂਦਾ, ਹਰ ਬੰਦੇ ਦੀ ਇੱਕ ਆਪਣੀ ਚੁਆਇਸ ਹੁੰਦੀ ਹੈ ਤਨ ਉੱਤੇ ਕੱਪੜਾ ਪਾਉਣ ਦੀ, ਹਰ ਬੰਦੇ ਦੀ। ਤੁਸੀਂ ਕਿਸੇ ਵਾਸਤੇ ਕੋਈ ਕੱਪੜਾ ਲੈ ਕੇ ਜਾਓ ਤੇ ਕਈ ਵਾਰ ਉਹ ਪਾਉਂਦਾ ਹੀ ਨਹੀਂ ਉਹ ਕੱਪੜਾ, ਫਿਰ ਉਹ ਵੇਸਟ ਹੁੰਦਾ, ਉਹਦਾ ਅਰਥ ਕੋਈ ਨਹੀਂ ਹੁੰਦਾ। ਜਿਵੇਂ ਨਾ ਵਿਆਹਾਂ ਦੇ ਵਿੱਚ ਕੁਝ ਸੂਟ ਹੁੰਦੇ ਨੇ, ਉਹਨਾਂ ਸੂਟਾਂ ਦਾ ਇੱਕੋ ਕੰਮ ਹੀ ਹੁੰਦਾ, ਉਹਨਾਂ ਸਾਰੇ ਬੰਨੇ ਘੁੰਮਣਾ ਹੁੰਦਾ, ਉਹ ਵਰਤਦਾ ਕੋਈ ਵੀ ਨਹੀਂ, ਉਹਨੇ ਉਹਨੂੰ ਲਾ ਦਿੱਤਾ ਗਾਂ ਉਹਨੇ ਲਾ ਦਿੱਤਾ, ਉਹ ਵਾਪਸ ਘੁੰਮਦਾ ਘੁੰਮਾਉਂਦਾ ਜਿੱਥੋਂ ਸ਼ੁਰੂ ਹੋਇਆ ਹੁੰਦਾ ਸੀ ਉਹਨਾਂ ਦੇ ਘਰੇ ਪਹੁੰਚ ਜਾਂਦਾ, ਉਹ ਵਰਤਿਆ ਨਹੀਂ ਜਾਂਦਾ, ਉਹ ਕਿਸੇ ਕੰਮ ਨਹੀਂ ਆਉਂਦਾ। ਬਹੁਤ ਸਾਰੇ ਕੱਪੜੇ ਐਸੇ ਹੁੰਦੇ ਨੇ ਜਿਹੜੇ ਕੰਮ ਕਿਸੇ ਨਹੀਂ ਆਉਂਦੇ। ਸਤਿਗੁਰ ਨੇ ਆਖਿਆ ਜਿਹਦਾ ਸਰੀਰ ਲੋਭ ਦੇ ਨਾਲ ਰੰਗਿਆ ਹੋਇਆ ਨਾ, ਲੱਭ ਦੇ ਨਾਲ ਜਿਹਦਾ ਸਰੀਰ ਰੰਗਿਆ ਹੋਇਆ, ਜਿਹਦਾ ਚੋਲਾ ਲੋਭ ਵਾਲਾ ਹੈ, ਲਾਲਚ ਵਾਲਾ ਹੈ, ਗਰੀਡ ਵਾਲਾ ਹੈ, ਤਾਂ ਇਹ ਚੋਲਾ ਵਾਹਿਗੁਰੂ ਨੂੰ ਵੀ ਚੰਗਾ ਨਹੀਂ ਲੱਗਦਾ, ਉਹ ਸਰੀਰ ਰੱਬ ਨੂੰ ਵੀ ਚੰਗਾ ਨਹੀਂ ਲੱਗਦਾ। ਜਿਵੇਂ ਤੁਹਾਨੂੰ ਕੋਈ ਕੱਪੜਾ ਪਸੰਦ ਨਹੀਂ, ਬਿਲਕੁਲ ਇਸੇ ਤਰੀਕੇ ਨਾਲ ਉਸ ਖੁਦਾ ਨੂੰ ਵੀ ਲੋਭੀ ਬੰਦਾ ਕਦੀ ਪਸੰਦ ਨਹੀਂ ਆਉਂਦਾ। ਮਹਾਰਾਜ ਨੇ ਵੈਸੇ ਲੋਭੀ ਬੰਦੇ ਬਾਰੇ ਬਹੁਤ ਕੁਝ ਬਾਣੀ 'ਚ ਲਿਖਿਆ, ਆਖਿਆ ਲੋਭੀ ਕਾਵੇ ਸਾਹ ਨਾ ਕੀਜੈ, ਕਦੀ ਜੀਵਨ ਵਿੱਚ ਲੋਭੀ ਦਾ ਭਰੋਸਾ ਨਾ ਕਰਿਓ, ਲਾਲਚੀ ਬੰਦੇ ਉੱਤੇ ਕਦੀ ਵਿਸ਼ਵਾਸ ਨਾ ਕਰਿਓ। ਲੋਭੀ ਕਾਵੇ ਸਾਹ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਕੋਈ ਪਾਏ। ਆਖਿਆ ਇਹ ਤੁਹਾਨੂੰ ਉੱਥੇ ਲਿਜਾ ਕੇ ਮਾਰੇਗਾ ਲੋਭੀ ਬੰਦਾ, ਜਿੱਥੇ ਤੁਹਾਡਾ ਬਚਾਅ ਨਹੀਂ ਹੋ ਸਕਦਾ ਮੁੜ ਕੇ। ਇਸ ਕਰਕੇ ਜੇ ਪਤਾ ਲੱਗੇ ਵੀ ਕਿਸੇ ਦੇ ਜੀਵਨ ਵਿੱਚ ਲੋਭ ਹੈ, ਜਿੰਨਾ ਉਹਦਾ ਉਹ ਤੋਂ ਪਾਸਾ ਵੱਟ ਲਓ, ਉਹ ਭਲੀ ਗੱਲ ਹੁੰਦੀ ਹੈ। ਤੋ ਬੰਦੇ ਦਾ ਸਰੀਰ ਲੋਭ ਦੇ ਨਾਲ ਰੰਗਿਆ ਹੋਇਆ ਹੈ ਤੇ ਇਹ ਲੋਭ ਜਿਹੜਾ ਹੈ ਇਹ ਰੱਬ ਨੂੰ ਚੰਗਾ ਨਹੀਂ ਲੱਗਦਾ। ਜਦੋਂ ਨਾ ਬਾਬਾ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਕਿਉਂਕਿ ਮੈਨੂੰ ਵਾਰ ਵਾਰ ਫਰੀਦ ਸਾਹਿਬ ਦੇ ਬਚਨ ਚੇਤੇ ਆਉਂਦੇ ਨੇ, ਸ਼ਾਮਾਂ ਨੂੰ ਫਰੀਦ ਸਾਹਿਬ ਦੇ ਸਲੋਕਾਂ ਦੀ ਕਥਾ ਚੱਲਦੀ ਹੈ, ਉਹਨਾਂ ਦੇ ਵਿੱਚ ਨਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ ਜੀ, ਤੇ ਉਹਦੇ ਨਾਲ ਅਗਲਾ ਸਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ। ਦੋ ਸਲੋਕ ਨੇ, ਇੱਕ ਸ਼ੇਖ ਫਰੀਦ ਸਾਹਿਬ ਦਾ ਹੈ, ਉਹ ਤੋਂ ਅਗਲਾ ਸਲੋਕ ਜਿਹੜਾ ਹੈ ਉਹ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਦਾ, ਉਹਨਾਂ ਲੋਭ ਦੀ ਗੱਲ ਉੱਥੇ ਕੀਤੀ। ਤੋ ਸ਼ੇਖ ਫਰੀਦ ਸਾਹਿਬ ਨੇ ਨਾ ਇੱਕ ਬੁਝਾਰਤ ਦੇ ਰੂਪ ਦੇ ਵਿੱਚ ਇੱਕ ਗੱਲ ਆਖੀ, ਆਖਿਆ ਫਰੀਦਾ ਰੱਤੀ ਰੱਤ ਨਾ ਨਿਕਲੇ, ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉਂ, ਤਿੱਤ ਤਨ ਰੱਤ ਨਾ ਹੋਏ। ਉਹ ਕਹਿੰਦੇ ਨੇ ਹੇ ਫਰੀਦ, ਜਿਹੜੇ ਸਰੀਰ ਰੱਬ ਦੇ ਵਿੱਚ ਰੰਗੇ ਜਾਂਦੇ ਨੇ, ਉਹਨਾਂ ਸਰੀਰਾਂ ਦੇ ਵਿੱਚੋਂ ਖੂਨ ਨਹੀਂ ਨਿਕਲਦਾ। ਕਮਾਲ ਹੈ ਨਾ ਬੁਝਾਰਤਮਈ ਗੱਲ, ਜਿਹੜੇ ਤਨ ਜਿਹੜੇ ਸਰੀਰ ਫਰੀਦਾ ਰੱਤੀ ਰੱਤ ਨਾ ਨਿਕਲੇ, ਰੱਤ ਦਾ ਅਰਥ ਕੀ ਹੁੰਦਾ ਜੀ ਖੂਨ। ਆਖਿਆ ਤਨ ਦੇ ਵਿੱਚੋਂ ਖੂਨ ਨਹੀਂ ਨਿਕਲ ਰਿਹਾ, ਰੱਤੀ ਰੱਤ ਨਾ ਨਿਕਲੇ, ਜੇ ਤਨ ਚੀਰੈ ਕੋਏ, ਰੱਬ ਦੇ ਭਗਤਾਂ ਦਾ ਰੱਬ ਦੇ ਪਿਆਰਿਆਂ ਦਾ ਜੇ ਕੋਈ ਤਨ ਚੀਰ ਦੇਵੇ ਤੇ ਉਸ ਤਨ ਦੇ ਵਿੱਚੋਂ ਖੂਨ ਨਹੀਂ ਨਿਕਲਦਾ, ਰੱਤੀ ਰੱਤ ਨਾ ਨਿਕਲੇ, ਜੇ ਤਨ ਚੀਰੈ ਕੋਏ। ਆਖਿਆ ਜੋ ਤਨ ਰੱਤੇ ਰੱਬ ਸਿਉਂ, ਤਿੰਨ ਤਨ ਰੱਤ ਨਾ ਹੋਏ। ਜਿਹੜੇ ਰੱਬ ਨਾਲ ਰੱਤੇ ਜਾਂਦੇ ਨੇ, ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹਨਾਂ ਦੇ ਸਰੀਰ ਵਿੱਚੋਂ ਖੂਨ ਨਹੀਂ ਨਿਕਲਦਾ। ਅੱਛਾ ਇਹ ਪੋਸੀਬਲ ਨਹੀਂ ਹੈ, ਇਹ ਕਦੀ ਵੀ ਪੋਸੀਬਲ ਨਹੀਂ ਹੁੰਦਾ ਵੀ ਬੰਦੇ ਦੀ ਬਾਡੀ ਵਿੱਚੋਂ ਖੂਨ ਨਾ ਨਿਕਲੇ। ਹੁਣ ਇਹ ਗੱਲ ਸਮਝਣ ਵਾਲੀ ਹੈ ਵੀ ਅੱਜ ਸਾਡੇ ਬੱਚੇ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਜਾਂ ਅਸੀਂ ਜਿਹੜੇ ਯੁੱਗ ਵਿੱਚ ਹੁਣ ਜੀਵਨ ਬਤੀਤ ਕਰ ਰਹੇ ਹੁਣ ਉਹ ਕਹਾਣੀਆਂ ਦਾ ਯੁੱਗ ਗਿਆ। ਵੀ ਅੱਜ ਜੇ ਤੁਸੀਂ ਬੱਚੇ ਦੀ ਤਸੱਲੀ ਇਹ ਗੱਲ ਕਹਿ ਕੇ ਕਰਨੀ ਹੋਵੇ ਵੀ ਸ਼ੇਖ ਫਰੀਦ ਸਾਹਿਬ ਨੇ ਇਹ ਗੱਲ ਆਖੀ ਹੈ,
ਵੀ ਵਾਕਈ ਜਿਹੜੇ ਰੱਬ ਦੇ ਭਗਤ ਹੁੰਦੇ ਨੇ ਜਦੋਂ ਉਹਨਾਂ ਦੇ ਤਨ ਨੂੰ ਚੀਰਿਆ ਜਾਂਦਾ ਹੈ ਉਹਦੇ ਅੰਦਰੋਂ ਖੂਨ ਨਹੀਂ ਨਿਕਲਦਾ, ਉਹ ਆਖਣਗੇ ਵੀ ਲਿਆਓ ਕਿਸੇ ਭਗਤ ਦਾ ਤਨ ਚੀਰੋ, ਖੂਨ ਤਾਂ ਨਿਕਲੇਗਾ, ਐਸਾ ਨਹੀਂ ਹੋ ਸਕਦਾ, ਇਹ ਗੈਰ ਕੁਦਰਤੀ ਗੱਲ ਹੈ। ਬੰਦੇ ਦਾ ਸਰੀਰ ਨਕਾਰਾ ਹੋ ਜਾਵੇਗਾ ਜੇ ਸਰੀਰ ਵਿੱਚ ਬਲੱਡ ਨਾ ਹੋਵੇ, ਖੂਨ ਨਾ ਹੋਵੇ। ਹੁਣ ਜੇ ਸ਼ੇਖ ਫਰੀਦ ਸਾਹਿਬ ਨੇ ਇਹ ਗੱਲ ਆਖੀ ਤੇ ਅਗਲਾ ਸਲੋਕ ਗੁਰੂ ਅਮਰਦਾਸ ਮਹਾਰਾਜ ਦਾ, ਉਹਨਾਂ ਨੇ ਗੱਲ ਨੂੰ ਖੋਲਿਆ ਸਮਝਾਇਆ, ਉਹਨਾਂ ਪਤਾ ਕੀ ਆਖਿਆ, ਉਹਨਾਂ ਆਖਿਆ ਇਹ ਤਨ ਸਭੋ ਰੱਤ ਹੈ, ਜਿਹੜਾ ਬੰਦੇ ਦਾ ਸਰੀਰ ਹੈ ਇੱਥੇ ਕੋਈ ਐਸੀ ਥਾਂ ਨਹੀਂ ਜਿੱਥੇ ਰੱਤ ਨਾ ਹੋਵੇ, ਖੂਨ ਨਾ ਹੋਵੇ, ਕਿਉਂਕਿ ਇਹ ਤਨ ਸਭੋ ਰੱਤ ਹੈ। ਹੁਣ ਵੇਖੋ ਧਿਆਨ ਰੱਖਿਓ, ਸ਼ੇਖ ਫਰੀਦ ਸਾਹਿਬ ਨੇ ਆਖਿਆ ਸੀ ਜਿਹੜੇ ਰੱਬ ਦੇ ਨਾਲ ਰੰਗੇ ਹੋਣ ਉਹਨਾਂ ਸਰੀਰਾਂ ਵਿੱਚ ਖੂਨ ਨਹੀਂ ਹੁੰਦਾ, ਤੇ ਗੁਰੂ ਅਮਰਦਾਸ ਮਹਾਰਾਜ ਅੱਗੇ ਇਹ ਗੱਲ ਕਹਿੰਦੇ ਨੇ ਨਹੀਂ, ਮੈਂ ਤੁਹਾਨੂੰ ਸਮਝਾਉਣਾ ਵੀ ਸ਼ੇਖ ਫਰੀਦ ਸਾਹਿਬ ਇੱਥੇ ਕਹਿੰਦੇ ਕੀ। ਉਹਨਾਂ ਨੇ ਆਖਿਆ ਇਹ ਤਨ ਸਭੋ ਰੱਤ ਹੈ, ਇਹ ਜਿਹੜਾ ਸਾਰਾ ਸਰੀਰ ਬੰਦੇ ਦਾ ਕਾਹਦਾ ਬਣਿਆ, ਰੱਤ ਦਾ ਬਣਿਆ, ਖੂਨ ਦਾ ਬਣਿਆ, ਖੂਨ ਰੱਤ ਬਿਨ ਤਨ ਨਾ ਹੋਏ, ਖੂਨ ਤੋਂ ਬਿਨਾਂ ਬੰਦੇ ਦਾ ਤਨ ਹੋ ਹੀ ਨਹੀਂ ਸਕਦਾ। ਬਾਡੀ ਦੇ ਜਿਹੜੇ ਪਾਰਟ ਵਿੱਚ ਜਿਹੜੇ ਹਿੱਸੇ ਵਿੱਚ ਖੂਨ ਨਾ ਹੋਵੇ, ਸਾਹ ਸੰਗਤ ਤੋਂ ਹਿੱਸਾ ਨਕਾਰਾ ਹੋ ਜਾਂਦਾ, ਤੁਹਾਡੀ ਉਂਗਲ ਵਿੱਚ ਖੂਨ ਨਾ ਹੋਵੇਗਾ ਹੌਲੀ ਹੌਲੀ ਉਂਗਲ ਡੈਡ ਹੋ ਜਾਵੇਗੀ, ਖਤਮ ਹੋ ਜਾਵੇਗੀ। ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਬਾਬਾ ਜੀ ਗੁਰੂ ਅਮਰਦਾਸ ਮਹਾਰਾਜ ਨੇ ਸ਼ੇਖ ਫਰੀਦ ਸਾਹਿਬ ਦੀ ਗੱਲ ਨੂੰ ਖੋਲ੍ਹ ਕੇ ਸਮਝਾਇਆ, ਉਹਨਾਂ ਆਖਿਆ ਜੋ ਸ਼ਹਿਰਤੇ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ, ਆਖਿਆ ਜਿਹੜੇ ਆਪਣੇ ਖਸਮ ਵਿੱਚ ਰੱਤੇ ਗਏ ਉਹਨਾਂ ਦੇ ਸਰੀਰ ਵਿੱਚ ਲੋਭ ਰੂਪੀ ਖੂਨ ਨਹੀਂ ਹੁੰਦਾ, ਉਹਨਾਂ ਦੇ ਇੱਥੇ ਹੁਣ ਖੂਨ ਕਿਹਨੂੰ ਆਖਿਆ, ਲਾਲਚ ਨੂੰ, ਗਰੀਡ ਨੂੰ। ਜੋ ਤਨ ਰੱਤੇ ਰੱਬ ਸਿਓ, ਜਿਹੜੇ ਤਨ ਜਿਹੜੇ ਸਰੀਰ ਆਪਣੇ ਖੁਦਾ ਨਾਲ ਰੱਤੇ ਜਾਂਦੇ ਨੇ, ਆਖਿਆ ਉਹਨਾਂ ਸਰੀਰਾਂ ਵਿੱਚੋਂ ਕਦੀ ਵੀ ਲੋਭ ਰੂਪੀ ਖੂਨ ਨਹੀਂ ਨਿਕਲਦਾ। ਜੋ ਤਨ ਰੱਤੇ ਰੱਬ ਸਿਓ, ਤਿਤ ਤਨ ਲੋਭ ਰੱਤ ਨਾ ਹੋਏ। ਮਹਾਰਾਜ ਨੇ ਆਖਿਆ ਭੈ ਪੈ, ਭੈ ਦਾ ਅਰਥ ਕੀ ਹੁੰਦਾ, ਡਰ। ਜਿਵੇਂ ਆਪਾਂ ਕਿਸੇ ਬੰਦੇ ਨੂੰ ਆਖੀਏ ਵੀ ਤੇਰਾ ਸਰੀਰ ਲਿੱਸਾ ਹੋ ਗਿਆ, ਤੇ ਬੰਦਾ ਹੈਲਥੀ ਹੋਵੇ ਤੇ ਫਿਰ ਉਹਦਾ ਸਰੀਰ ਕੀ ਹੋ ਜਾਵੇ, ਲਿੱਸਾ ਹੋਵੇ। ਉਹ ਸਾਨੂੰ ਆਖੇ ਜੀ ਮੈਂ ਵਰਕਆਊਟ ਇੰਨਾ ਕੁ ਕੀਤਾ ਵੀ ਜਿਹੜੀ ਵਾਧੂ ਦੀ ਚਮੜੀ ਸੀ, ਜਿਹੜਾ ਵਾਧੂ ਦਾ ਅੰਦਰ ਜਿਹੜੀ ਚਰਬੀ ਜੰਮੀ ਹੋਈ ਸੀ ਉਹਨੂੰ ਮੈਂ ਸਾਰੀ ਇਹਨੂੰ ਕੱਢ ਦਿੱਤਾ, ਇਸ ਕਰਕੇ ਹੁਣ ਮੇਰਾ ਸਰੀਰ ਲਿੱਸਾ ਹੋ ਗਿਆ। ਮਹਾਰਾਜ ਨੇ ਆਖਿਆ ਜਿਨ੍ਹਾਂ ਦੇ ਸਰੀਰ ਲੋਭ ਦੇ ਨਾਲ ਭਰੇ ਪਏ ਨੇ ਨਾ, ਜਦੋਂ ਉਹਨਾਂ ਦੇ ਜੀਵਨ ਵਿੱਚ ਰੱਬ ਦਾ ਭੈ ਆਉਂਦਾ, ਰੱਬ ਦਾ ਡਰ ਆਉਂਦਾ, ਭੈ ਪੈ ਤਨ ਖੀਨ ਹੋਏ, ਉਹਨਾਂ ਦਾ ਸਰੀਰ ਲਿੱਸਾ ਹੋ ਜਾਂਦਾ, ਕਿਉਂਕਿ ਉਹਦੇ ਵਿੱਚ ਫਿਰ ਲੋਭ ਦਾ ਰੱਤ ਨਹੀਂ ਹੁੰਦਾ, ਲਾਲਚ ਨਹੀਂ ਹੁੰਦਾ। ਭੈ ਪੈ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ। ਮਹਾਰਾਜ ਨੇ ਆਖਿਆ ਜੋ ਬੈਸੰਤਰ ਧਾਤ ਸ਼ੁੱਧ ਹੋਏ, ਜਿਵੇਂ ਕਿਸੇ ਵਸਤੂ ਨੂੰ ਅੱਗ ਵਿੱਚ ਸੁੱਟਿਆ ਉਹ ਸ਼ੁੱਧ ਹੋ ਜਾਂਦੀ ਹੈ, ਸੋਨਾ ਅੱਗ ਵਿੱਚ ਪਾਇਆ ਉਹ ਸ਼ੁੱਧ ਹੋ ਗਿਆ, ਉਹਦੀ ਮੈਲ ਨਿਕਲ ਗਈ। ਮਹਾਰਾਜ ਨੇ ਆਖਿਆ ਬਿਲਕੁਲ ਇਸੇ ਤਰੀਕੇ ਨਾਲ ਰੱਬ ਦਾ ਭੈ ਵੀ ਅੱਗ ਵਰਗਾ ਹੈ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਇਸੇ ਤਰੀਕੇ ਨਾਲ ਰੱਬ ਦੇ ਭੈ ਰੂਪੀ ਅੱਗ ਵਿੱਚ ਜੇ ਅਸੀਂ ਆਪਣੇ ਆਪ ਨੂੰ ਰੱਖਾਂਗੇ, ਸਾਡੇ ਅੰਦਰ ਦੀ ਦੁਰਮਤ ਅਤੇ ਲੋਭ ਦੂਰ ਹੋ ਜਾਣਗੇ, ਫਿਰ ਅਸੀਂ ਰੱਬ ਨੂੰ ਪ੍ਰਵਾਨ ਹੋਵਾਂਗੇ। ਦੁਰਮਤ ਦਾ ਅਰਥ ਹੁੰਦਾ ਖੋਟੀ ਮਤ, ਜਿਵੇਂ ਸੋਨੇ ਨੂੰ ਅੱਗ ਦੇ ਵਿੱਚ ਸੁੱਟਿਆ ਉਹਦੇ ਅੰਦਰ ਦੀ ਖੋਟ ਨਿਕਲ ਗਈ। ਬੰਦਾ ਵੀ ਜਿਸ ਦਿਨ ਆਪਣੇ ਆਪ ਨੂੰ ਗੁਰੂ ਦੇ ਉਪਦੇਸ਼ ਦੇ ਮੁਤਾਬਕ ਢਾਲਦਾ ਏ ਉਹਦੇ ਅੰਦਰੋਂ ਵੀ ਖੋਟ ਨਿਕਲ ਜਾਂਦੀ ਹੈ। ਤੋ ਮਹਾਰਾਜ ਨੇ ਆਖਿਆ ਨਾਨਕ ਤੇਜਨ ਸੋਹਣੇ, ਜੋ ਰੱਤੇ ਹਰ ਰੰਗ ਲਾਏ ਉਹ ਮਨੁੱਖ ਸੋਹਣੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਰੱਬ ਦੇ ਨਾਮ ਦਾ ਰੰਗ ਲੱਗ ਜਾਂਦਾ। ਤੋ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਇਹ ਤਨ ਮਾਇਆ ਪਾਇਆ ਪਿਆਰੇ, ਮੇਰਾ ਜਿਹੜਾ ਇਹ ਸਰੀਰ ਹੈ ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਲੀਤੜਾ ਲੱਭ ਰੰਗਾਏ, ਇਹ ਸਰੀਰ ਲੋਭ ਵਿੱਚ ਰੰਗਿਆ ਹੋਇਆ ਏ, ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ, ਮੇਰੇ ਕੰਤ ਨੂੰ ਇਹ ਚੋਲਾ ਇਹ ਜਿਹੜਾ ਮੇਰਾ ਪਹਿਰਾਵਾ ਹੈ ਇਹ ਚੰਗਾ ਨਹੀਂ ਲੱਗਦਾ, ਤੇ ਮੈਂ ਉਹਦੀ ਸੇਜ ਉੱਤੇ ਕਿਵੇਂ ਜਾਵਾਂ, ਕਿਵੇਂ ਉਹਨੂੰ ਪ੍ਰਵਾਨ ਹੋਵਾਂ। ਵੇਖੋ ਆਪਾਂ ਇੱਕ ਇਹ ਵੀ ਬਚਨ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਕਰਮੀ ਆਵੈ ਕੱਪੜਾ ਨਦਰੀ ਮੋਖ, ਉਹ ਹੈ ਸਿਵਤ ਸਲਾਹ ਦਾ ਕੱਪੜਾ, ਸਿਵਤ ਸ਼ਰਮ ਕਾ ਕੱਪੜਾ ਮੰਗੂ, ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ। ਉਹਨਾਂ ਨੇ ਆਖਿਆ ਇਹ ਕੱਪੜਾ ਰੱਬ ਨੂੰ ਪ੍ਰਵਾਨ ਹੁੰਦਾ, ਇਹ ਚੋਲਾ ਪ੍ਰਵਾਨ ਹੁੰਦਾ, ਬਾਹਰੀ ਤੌਰ ਉੱਤੇ ਤੁਸੀਂ ਜਿਹੜਾ ਮਰਜ਼ੀ ਰੰਗ ਪਾ ਲਓ ਕੋਈ ਮੈਟਰ ਨਹੀਂ ਕਰਦੀ ਇਹ ਗੱਲ, ਸਿੱਖੀ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਵਹਿਮ ਭਰਮ ਨਹੀਂ ਹੈ। ਠੀਕ ਹੈ ਸਾਡੇ ਕੁਝ ਕੌਮੀ ਰੰਗ ਹੈਗੇ ਨੇ, ਚਾਹੇ ਉਹ ਆਪਾਂ ਬਸੰਤੀ ਕਹਿੰਦੇ ਹਾਂ,
ਜਾਂ ਕੋਈ ਨੀਲਾ ਕਹਿੰਦੇ ਹਾਂ, ਪਰ ਇਸ ਤੋਂ ਇਲਾਵਾ ਸਿੱਖੀ ਦੇ ਵਿੱਚ ਕੋਈ ਵਿਸ਼ੇਸ਼ ਰੰਗ ਉੱਦਾਂ ਦਾ ਨਹੀਂ ਹੈਗਾ ਵੀ ਜੇ ਤੁਸੀਂ ਆਹ ਰੰਗ ਪਾ ਲਓ ਤਾਂ ਤੁਸੀਂ ਰੱਬ ਨੂੰ ਚੰਗੇ ਨਹੀਂ ਲੱਗੋਗੇ, ਆਹ ਰੰਗ ਪਾਇਆ ਹੋਵੇ ਤਾਂ ਰੱਬ ਨੂੰ ਚੰਗੇ ਨਹੀਂ ਲੱਗੋਗੇ, ਤੁਸੀਂ ਕਾਲਾ ਪਾ ਲਓ, ਨੀਲਾ ਪਾ ਲਓ, ਹਰਿਆ ਪਾ ਲਓ, ਜਿਹੜਾ ਮਰਜ਼ੀ ਰੰਗ ਪਾ ਲਓ। ਗੱਲ ਇਹ ਹੈ ਵੀ ਤੁਹਾਡਾ ਅੰਦਰ ਕਿੱਦਾਂ ਦਾ ਹੈ, ਤੁਹਾਡੇ ਅੰਦਰ ਵੀ ਹਰਿਆਲੀ ਹੈਗੀ ਹੈ ਕਿ ਨਹੀਂ ਹੈਗੀ, ਤੁਹਾਡਾ ਅੰਦਰ ਵੀ ਰੱਬ ਦੇ ਪਿਆਰ ਵਿੱਚ ਜਿਹੜਾ ਹੈ ਬਸੰਤ ਵਾਂਗੂ ਖਿੜਿਆ ਹੈ ਕਿ ਨਹੀਂ ਖਿੜਿਆ। ਗੱਲ ਇੱਥੇ ਨਿਬੜਨੀ ਆਣ ਕੇ, ਤੋ ਰੰਗ ਤੇ ਸਾਰੇ ਰੱਬ ਦੇ ਹੀ ਨੇ, ਵਾਹਿਗੁਰੂ ਦੇ ਹੀ ਨੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂਕਿ ਮੈਂ ਲੋਭੀ ਹਾਂ ਇਸ ਕਰਕੇ ਇਹ ਜਿਹੜਾ ਚੋਲਾ ਹੈ ਇਹ ਮੇਰੇ ਕੰਤ ਨੂੰ ਚੰਗਾ ਨਹੀਂ ਲੱਗਦਾ। ਅੱਗੇ ਹੁਣ ਗੁਰਦੇਵ ਜਵਾਬ ਦਿੰਦੇ ਨੇ, ਕਹਿੰਦੇ ਨੇ ਆਹ ਪਿਆਰਿਆ ਤੈਨੂੰ ਮੈਂ ਦੱਸਦਾ ਵੀ ਤੂੰ ਆਪਣੇ ਅੰਤਰ ਆਤਮੇ ਨੂੰ ਕਿਹਦੇ ਨਾਲ ਰੰਗਣਾ, ਕਾਇਆ ਰੰਗਣ ਜੇ ਥੀ ਹੈ ਪਿਆਰੇ ਪਾਈਆ ਨਾਉ ਮਜੀਠ। ਆਖਿਆ ਆਪਣੇ ਸਰੀਰ ਨੂੰ ਰੱਬ ਦੇ ਨਾਮ ਵਿੱਚ ਰੰਗ, ਅਤੇ ਇਹ ਨਾਮ ਦਾ ਰੰਗ ਮਜੀਠ ਦੇ ਰੰਗ ਵਰਗਾ ਹੈ। ਮਜੀਠ ਦਾ ਰੰਗ ਪਤਾ ਕਿਹੜਾ ਹੁੰਦਾ ਸਾਧ ਸੰਗਤ, ਮਜੀਠ ਦਾ ਰੰਗ ਪੱਕਾ ਰੰਗ ਹੁੰਦਾ, ਕੱਪੜਾ ਪਾੜ ਜਾਵੇਗਾ ਪਰ ਮਜੀਠ ਦਾ ਰੰਗ ਲਵੇਗਾ ਨਹੀਂ, ਏਡਾ ਪੱਕਾ ਰੰਗ। ਆਖਿਰ ਰੱਬ ਦੇ ਨਾਮ ਦਾ ਰੰਗ ਐਸਾ ਪੱਕਾ ਰੰਗ ਹੁੰਦਾ ਹੈ ਵੀ ਬੰਦਾ ਕਦੀ ਡੋਲੇਗਾ ਨਹੀਂ, ਫਿਰ ਐਸਾ ਪੱਕਾ ਰੰਗ, ਐਸੀ ਚੜ੍ਹਦੀ ਕਲਾ ਵਿੱਚ ਉਹ ਜੀਵਨ ਨੂੰ ਜੀਵੇਗਾ, ਕਦੀ ਡੋਲੇਗਾ ਨਹੀਂ। ਮਾਇਆ ਦੇ ਰੰਗ ਫਿੱਕੇ ਹੁੰਦੇ ਨੇ, ਇਹ ਬਿਨਸ ਜਾਂਦੇ ਨੇ, ਇਹ ਖਤਮ ਹੋ ਜਾਂਦੇ ਨੇ, ਪਰ ਰੱਬ ਦੇ ਨਾਮ ਦਾ ਰੰਗ ਜਿਹੜਾ ਹੈ ਉਹ ਕਦੀ ਵੀ ਫਿੱਕਾ ਨਹੀਂ ਪਵੇਗਾ। ਤਾਂ ਹੀ ਤੇ ਬਾਬਾ ਜੀ ਕਹਿੰਦੇ ਨੇ ਮਨ ਰੰਗੋ ਵਡਭਾਗੀ ਹੋ, ਗੁਰਤੁੱਠਾ ਕਰੇ ਪਸਾਓ। ਭਾਈ ਆਪਣੇ ਮਨ ਨੂੰ ਰੰਗੋ ਕਿਹਦੇ ਨਾਲ, ਗੁਰੂ ਦੇ ਸ਼ਬਦ ਨਾਲ। ਤੋ ਬਾਬਾ ਜੀ ਨੇ ਆਖਿਆ ਕਾਇਆ ਰੰਗਣ ਜੇ ਥੀ ਹੈ ਪਿਆਰੇ, ਜੇ ਤੂੰ ਆਪਣੇ ਸਰੀਰ ਨੂੰ ਰੰਗੇ ਲੋਭ ਨਾਲ ਨਹੀਂ, ਰੱਬੀ ਗੁਣਾਂ ਦੇ ਨਾਲ, ਚੰਗਿਆਈ ਨਾਲ, ਨੇਕੀ ਨਾਲ, ਭਲੇ ਨਾਲ। ਕਾਇਆ ਰੰਗਣ ਜੇ ਥੀ ਹੈ ਪਿਆਰੇ ਪਾਈਆ ਨਾਉ ਮਜੀਠ, ਮਜੀਠ ਦੇ ਰੰਗ ਦਾ ਰੰਗ ਪੱਕਾ ਰੰਗ ਚਾੜਨਾ। ਫਿਰ ਹੁਣ ਭੈਣ ਕੋਈ ਗਈ ਲਲਾਰੀ ਦੇ ਕੋਲ, ਕਹਿੰਦੀ ਵੀ ਵੀਰਾ ਇੱਦਾਂ ਦਾ ਰੰਗ ਚੁੰਨੀ ਉੱਤੇ ਚਾੜੀ, ਇਹ ਲੱਥੇ ਨਾ ਦੁਬਾਰਾ, ਇਹ ਫਿੱਕਾ ਨਾ ਹੋਵੇ। ਅਤੇ ਗੁਰੂ ਵੀ ਸਾਡਾ ਲਲਾਰੀ ਹੈ, ਅਸੀਂ ਇਸ ਗੁਰੂ ਦੇ ਕੋਲ ਆਣ ਕੇ ਗੱਲ ਕਹਿਣੀ ਹੈ ਵੀ ਮਹਾਰਾਜ ਮੇਰੇ ਮਨ ਨੂੰ ਗੁਣਾਂ ਨਾਲ ਐਸਾ ਰੰਗ ਦਿਓ ਵੀ ਇਹਦਾ ਰੰਗ ਕਦੀ ਫਿੱਕਾ ਨਾ ਹੋਵੇ, ਚਾਹੇ ਜ਼ਿੰਦਗੀ ਦੇ ਹਾਲਾਤ ਸਿਚੁਏਸ਼ਨ ਕਿੱਦਾਂ ਦੀ ਵੀ ਬਣ ਜਾਵੇ। ਕਾਇਆ ਰੰਗਣ ਜੇ ਥੀ ਹੈ ਪਿਆਰੇ ਪਾਈਆ ਨਾਉ ਮਜੀਠ। ਹੁਣ ਕਈ ਵਾਰ ਰੰਗ ਚੰਗਾ ਹੀ ਹੋਵੇ ਪਰ ਜੇ ਲਲਾਰੀ ਮਾੜਾ ਹੋਵੇ ਤਾਂ ਗੱਲ ਫਿਰ ਵੀ ਨਹੀਂ ਬਣਦੀ, ਲਲਾਰੀ ਵੀ ਚੰਗਾ ਚਾਹੀਦਾ। ਆਖਿਆ ਰੰਗਣ ਵਾਲਾ ਜੇ ਰੰਗੈ ਸਾਹਿਬ, ਰੰਗਣ ਵਾਲਾ ਵੀ ਮਾਲਕ ਆਪ ਹੋਵੇ, ਐਸਾ ਰੰਗ ਨਾ ਡੀਠ। ਬਾਬਾ ਜੀ ਨੇ ਅਗਲੇ ਬਚਨ ਵਿੱਚ ਕਿਹਾ ਜਿਨਕੇ ਚੋਲੇ ਰੱਤੜੇ ਪਿਆਰੇ, ਜਿਨ੍ਹਾਂ ਦੇ ਚੋਲੇ ਰੱਬ ਦੇ ਨਾਮ ਰੰਗ ਵਿੱਚ ਰੰਗੇ ਗਏ। ਜਿਨਕੇ ਚੋਲੇ ਰੱਤੜੇ ਪਿਆਰੇ ਕੰਤ ਤਿਨਾ ਕਹਿ ਪਾਸ, ਉਹਨਾਂ ਦੇ ਕੋਲ ਕੰਤ ਹੈ, ਸਵਾਮੀ ਹੈ, ਮਾਲਕ ਹੈ, ਜਿਨ੍ਹਾਂ ਦੇ ਚੋਲੇ ਨਾਮ ਦੇ ਰੰਗ ਵਿੱਚ ਰੰਗੇ ਗਏ। ਵੇਖੋ ਦੋ ਰੰਗ ਬਾਣੀ ਦੇ ਵਿੱਚ ਆਏ ਨੇ, ਇੱਕ ਰੰਗ ਹੈ ਕੁਸੁੰਭ ਦਾ ਰੰਗ, ਉਹਨੂੰ ਮਹਾਰਾਜ ਨੇ ਆਖਿਆ ਕੱਚਾ ਰੰਗ ਕੁਸੁੰਭ ਕਾ ਥੋੜੜਿਆ ਦਿਨ ਚਾਰ ਜੀਓ। ਜਿਹੜਾ ਕੁਸੁੰਭ ਦਾ ਹੱਥ ਨਾ ਲਾਈ ਕੁਸੁੰਭੜੇ ਜਲ ਜਾਸੀ ਢੋਲਾ, ਕੁਸੁੰਭ ਦਾ ਜਿਹੜਾ ਫੁੱਲ ਹੁੰਦਾ ਨਾ ਜੀ, ਉਹਨੂੰ ਜੇ ਬੰਦਾ ਉਂਗਲ ਲਾ ਦੇਵੇ ਵੇਖਣ ਨੂੰ ਤੇ ਉਹ ਬੜਾ ਸੋਹਣਾ ਲੱਗਦਾ ਚਮਕਦਾ, ਪਰ ਜੇ ਉਹਨੂੰ ਮੜੀ ਜੀ ਏਦਾਂ ਉਂਗਲ ਟੱਚ ਕਰ ਦਿਓ ਨਾ, ਉਹ ਨਾਲ ਦੀ ਨਾਲ ਹੀ ਉੱਥੋਂ ਫਿੱਕਾ ਹੋ ਜਾਂਦਾ, ਨਾਲ ਦੀ ਨਾਲ ਹੀ ਫੇਡ ਹੋ ਜਾਂਦਾ। ਤੋ ਬਾਬਾ ਜੀ ਨੇ ਕਿਹਾ ਵੀ ਇੱਕ ਹੈ ਮਾਇਆ ਦਾ ਰੰਗ, ਵੇਖਣ ਨੂੰ ਤੇ ਚੰਗਾ ਲੱਗਦਾ ਕੋਈ ਸ਼ੱਕ ਨਹੀਂ, ਬੜੀ ਚਮਕ ਦਮਕ ਹੈ, ਪਰ ਬਾਅਦ ਵਿੱਚ ਫਿੱਕਾ ਪੈ ਜਾਂਦਾ, ਬਾਅਦ ਵਿੱਚ ਫੇਡ ਹੋ ਜਾਂਦਾ। ਪਰ ਜਿਹੜਾ ਰੱਬ ਦੇ ਨਾਮ ਦਾ ਰੰਗ ਹੈ ਇਹ ਭਾਵੇਂ ਚਮਕਦਾ ਕੁਸੁੰਭ ਦੇ

ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਅੱਜ ਜਦੋਂ ਨਾ ਹੋਲੀ ਆਉਂਦੀ ਹੈ ਲੋਕ ਇੱਕ ਦੂਜੇ ਉੱਤੇ ਰੰਗ ਸੁੱਟਦੇ ਨੇ ਅਤੇ ਰੰਗਾਂ ਦੇ ਬਾਰੇ ਇਹ ਆਮ ਬੰਦੇ ਦੇ ਜਿਹੜੇ ਵਿਚਾਰ ਉਹ ਇਹ ਨੇ ਵੀ ਇਹ ਪਿਆਰ ਦਾ ਤਿਉਹਾਰ ਹੈ ਵੀ ਇੱਕ ਦੂਜੇ ਉੱਤੇ ਰੰਗ ਪਾਇਆ ਗਿਆ। ਤੋ ਸਤਿਗੁਰ ਨੇ ਆਖਿਆ ਨਹੀਂ, ਅਸੀਂ ਕਿਹੜੇ ਰੰਗ ਨੂੰ ਪ੍ਰੈਫਰ ਕਰਨਾ? ਅਸੀਂ ਕਰਨਾ ਰੱਬੀ ਗੁਣਾਂ ਦੇ ਰੰਗ ਨੂੰ। ਜਿਹੜੇ ਬਾਹਰ ਦੇ ਰੰਗ ਨੇ ਉਹ ਤਾਂ ਬੰਦੇ ਦੀ ਸਕਿਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਕਈ ਵਾਰ, ਉਹ ਤਾਂ ਫਿਰ ਲੈ ਜਾਂਦੇ ਨੇ, ਪਰ ਜਿਹੜਾ ਪਿਆਰ ਦਾ ਜਿਹੜਾ ਮੁਹੱਬਤ ਦਾ ਅੰਦਰੋਂ ਰੰਗ ਹੋਵੇ ਨਾ ਇਹ ਕਦੀ ਨਹੀਂ ਲੈਂਦਾ। ਅਤੇ ਜਿਹਦੇ ਅੰਦਰ ਮੁਹੱਬਤ ਹੈ, ਜਿਹਦੇ ਅੰਦਰ ਪਿਆਰ ਹੈ, ਉਹਨੂੰ ਫਿਰ ਇਹ ਬਾਹਰ ਦੇ ਰੰਗਾਂ ਦਾ ਵਿਖਾਵਾ ਕਰਨ ਦੀ ਵੀ ਲੋੜ ਨਹੀਂ ਪੈਂਦੀ। ਬਾਬਾ ਜੀ ਨੇ ਕਿਹਾ ਹੋਲੀ ਕੀਨੀ ਸੰਤ ਸੇਵ, ਮੈਂ ਵੀ ਹੋਲੀ ਖੇਡੀ। ਕਿਵੇਂ ਖੇਡੀ? ਮੈਂ ਸਤ ਸੰਗੀ ਜਨਾਂ ਦੀ ਸੇਵਾ ਕੀਤੀ, ਇਹ ਮੇਰੀ ਹੋਲੀ ਹੈ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅੱਤ ਲਾਲ ਦੇਵ, ਅਤੇ ਮੇਰੇ ਮਨ ਨੂੰ ਕਿਹੜਾ ਰੰਗ ਲੱਗਾ? ਜਿਹੜਾ ਅੱਤ ਦਾ ਲਾਲ, ਅੱਤ ਦਾ ਗੂੜਾ, ਐਸਾ ਮਨ ਨੂੰ ਰੰਗ ਲੱਗ ਗਿਆ ਵੀ ਹੁਣ ਮੇਰਾ ਸਾਰੀ ਖਲਕਤ ਨਾਲ ਹੀ ਪ੍ਰੇਮ ਬਣ ਗਿਆ, ਸਾਰੀ ਖਲਕਤ ਨਾਲ ਹੀ ਮੇਰੀ ਮੁਹੱਬਤ ਬਣ ਗਈ, ਇਹੋ ਜਿਹਾ ਰੰਗ ਮੇਰੇ ਅੰਦਰ ਲੱਗ ਗਿਆ। ਤੋ ਗੁਰਦੇਵ ਨੇ ਆਖਿਆ ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਨਾ ਕੇ ਪਾਸ ਧੂੜ ਤਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਸਤਿਗੁਰ ਨੇ ਅਖੀਰਲੀਆਂ ਪੰਕਤੀਆਂ ਵਿੱਚ ਕਿਹਾ ਆਪੇ ਸਾਜੇ, ਆਖਿਆ ਸਾਜਣ ਵਾਲਾ ਉਹ ਆਪ ਹੈ, ਆਪੇ ਰੰਗੇ, ਰੰਗਣ ਵਾਲਾ ਵੀ ਉਹ ਆਪ ਹੀ ਹੈ, ਹੋਰ ਕੋਈ ਨਹੀਂ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਨਦਰ ਦਾ ਅਰਥ ਹੁੰਦਾ ਹੈ ਮਿਹਰ ਦੀ ਨਿਗਾਹ ਕਰਨੀ, ਨਿਗਾਹ ਵੀ ਉਹ ਕਰੇਗਾ, ਮੇਰੇ ਜੀਵਨ ਨੂੰ ਸਾਝੇਗਾ ਵੀ ਉਹ ਸਿਆਣਾ ਸਾਜਣ ਵਾਲਾ ਹੈ ਨਾ। ਜੇ ਮੈਂ ਆਪਣੇ ਜੀਵਨ ਨੂੰ ਕਿਸੇ ਕੱਚੇ ਬੰਦੇ ਦੇ ਹੱਥ ਵਿੱਚ ਦੇ ਦੇਵਾਂਗਾ ਉਹ ਡੰਡ ਲਾ ਦੇਵੇਗਾ। ਅਸੀਂ ਗੱਡੀ ਦੀ ਵੀ ਵੇਖੋ, ਗੱਡੀ ਦਾ ਵੀ ਤੇਲ ਚੇਂਜ ਕਰਾਉਣਾ ਹੋਵੇ ਨਾ ਬੰਦੇ ਨੇ, ਜੇ ਮਹਿੰਗੀ ਗੱਡੀ ਹੋਵੇ ਤੇ ਬੰਦਾ ਕਹਿੰਦਾ ਇਹ ਵੀ ਕੋਈ ਚੰਗੀ ਵਰਕਸ਼ਾਪ 'ਤੇ ਜਾਈਏ, ਇਹ ਨਾ ਹੋਵੇ ਵੀ ਸਸਤੇ ਦੇ ਚੱਕਰ ਦੇ ਵਿੱਚ ਕਿਸੇ ਫਲਾਨੇ ਬੰਦੇ ਕੋਲ ਚਲੇ ਜਾਈਏ ਅਤੇ ਮੁੜ ਕੇ ਗੱਡੀ ਦੀ ਡੰਡ ਲੈ ਜਾਵੇ ਵੀ ਮਹਿੰਗੀ ਚੀਜ਼ ਹੈ। ਸਾਡਾ ਜੀਵਨ ਬਹੁਤ ਕੀਮਤੀ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਗੁਰੂ ਦੇ ਉਪਦੇਸ਼ ਨੂੰ ਛੱਡ ਕੇ ਇਸ ਜ਼ਿੰਦਗੀ ਨੂੰ ਕਿਸੇ ਹੋਰ ਦੇ ਹੱਥ ਵਿੱਚ ਦੇ ਦਿੱਤਾ ਨਾ, ਤਾਂ ਚੇਤਾ ਰੱਖੋ ਇਹ ਜੀਵਨ ਦੀ ਡੰਡ ਲੈ ਜਾਣੀ, ਫਿਰ ਇਹ ਜੀਵਨ ਦੀ ਗੱਡੀ ਜਿਹੜੀ ਹੈ ਨਾ ਇਹ ਲਿਓਂ ਲੈ ਜਾਣੀ। ਤੋ ਲੋਕਾਂ ਨੇ ਕੀ ਕੀਤਾ ਵੀ ਜੀਵਨ ਨੂੰ ਰੰਗਣ ਵਾਸਤੇ ਜਿਹੜੇ ਹੋਰ ਆ ਦੇਹਧਾਰੀ ਕੋਈ ਪਖੰਡੀ ਬਣ ਕੇ ਬਹਿ ਗਏ, ਬੰਦਾ ਉਹਨਾਂ ਦੇ ਹੱਥਾਂ ਵਿੱਚ ਵੀ ਆਪਣੇ ਜੀਵਨ ਦੀ ਗੱਡੀ ਦੇਈ ਫਿਰਦਾ ਵੀ ਲੈ ਆ ਠੀਕ ਕਰ ਦੀ, ਇਹਦੀਆਂ ਕਲੱਚ ਪਲੇਟਾਂ ਢਿੱਲੀਆਂ ਨੇ, ਇਹਦਾ ਤੇਲ ਚੇਂਜ ਕਰ ਦੇ ਮੇਰੇ ਜੀਵਨ ਦਾ, ਮਤਲਬ ਤੂੰ ਕੋਈ ਮੇਰੇ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਗੁਰੂ ਸਾਹਿਬ ਬਹੁਤ ਸਿਆਣੇ ਸਨ, ਜਦੋਂ ਉਹ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਗਏ ਨਾ, ਉਹ ਇਸੇ ਕਰਕੇ ਲਾ ਕੇ ਗਏ ਵੀ ਇਹੋ ਹੀ ਗੁਰੂ ਹੈ ਜਿਹਨੇ ਤੁਹਾਡਾ ਕਲਿਆਣ ਕਰਨਾ, ਜਿਹਨੇ ਉਧਾਰ ਕਰਨਾ, ਐਵੇਂ ਨਾ ਕਿਸੇ ਹੋਰ ਦੇ ਵੱਲ ਭੱਜੇ ਫਿਰਿਓ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਮਹਾਰਾਜ ਨੇ ਆਖਿਆ ਕੱਚਿਆਂ ਦੇ ਨਾਲੋਂ ਨਾਤਾ ਤੋੜ ਲਾ, ਬੜਾ ਸਿਆਣਾ ਤੂੰ, ਮਹਿੰਗੀ ਗੱਡੀ ਲਈ, ਤੈਨੂੰ ਪਤਾ ਹੈ ਵੀ ਮੈਂ ਆਇਲ ਕਿੱਥੋਂ ਚੇਂਜ ਕਰਾਉਣਾ, ਇਹਦਾ ਸੋਫਟਵੇਅਰ ਕਿੱਥੋਂ ਅਪਡੇਟ ਕਰਾਉਣਾ, ਇਹਨੂੰ ਮੈਂ ਕਿੱਥੇ ਲੈ ਕੇ ਜਾਣਾ, ਈਵਨ ਧਵਾਉਣਾ ਵੀ ਹੋਵੇ ਤਾਂ ਇਹਨੂੰ ਕਿੱਥੇ ਜਾ ਕੇ ਧਵਾਉਣਾ ਮੈਂ। ਪਰ ਆਹ ਜਿਹੜੀ ਜੀਵਨ ਦੀ ਗੱਡੀ ਹੈ, ਜਿਹੜਾ ਮਨ ਹੈ, ਇਹਨੂੰ ਨਾ ਐਵੇਂ ਜਣੇ ਖਣੇ ਦੇ ਹੱਥ ਵਿੱਚ ਫੜਾ ਛੱਡਿਆ ਕਰ ਵੀ ਬਾਬਾ ਜੀ ਤੁਸੀਂ ਦੁੱਖ ਕੱਢ ਦਿਓ, ਤੁਸੀਂ ਤਕਲੀਫਾਂ ਕੱਢ ਦਿਓ। ਤੁਹਾਡੀ ਅੰਦਰ ਦੀ ਪੀੜਾ ਕੇਵਲ ਗੁਰੂ ਜਾਣਦਾ ਹੈ, ਅਤੇ ਗੁਰੂ ਦਾ ਉਪਦੇਸ਼, ਗੁਰੂ ਦਾ ਬਚਨ ਹੀ ਤੁਹਾਡੇ ਦੁੱਖਾਂ ਦੀ ਨਿਵਿਰਤੀ ਕਰੇਗਾ, ਹੋਰ ਕੋਈ ਨਹੀਂ ਕਰ ਸਕਦਾ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਸਰਸੇ ਦਾ ਅਰਥ ਹੈ ਰਸ ਨਾਲ ਭਰੇਗਾ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਬਾਬਾ ਜੀ ਨੇ ਕਿਹਾ ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ। ਤੋ ਇਹ ਰੰਗੇਗਾ, ਆਪੇ ਸਾਜੇ, ਆਪੇ ਰੰਗੇ, ਸਾਜਣ ਵਾਲਾ ਇਹ, ਰੰਗਣ ਵਾਲਾ ਇਹ, ਆਪੇ ਨਦਰ ਕਰੇ, ਬਖਸ਼ਿਸ਼ ਕਰਨ ਵਾਲਾ ਇਹ। ਅਖੀਰਲੀ ਪੰਕਤੀ ਹੈ ਨਾਨਕ ਕਾਮਣ ਕੰਤੈ ਭਾਵੈ, ਆਖਿਆ ਇਹ ਜੀਵ ਇਸਤਰੀ ਆਪਣੇ ਕੰਤ ਵਾਹਿਗੁਰੂ ਨੂੰ ਭਾ ਗਈ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਉਹਦੇ ਹਿਰਦੇ ਦੀ ਸੇਜ ਉੱਤੇ ਪਰਮੇਸ਼ਰ ਆਪ ਆਣ ਕੇ ਬਹਿ ਗਿਆ, ਉਹਨੇ ਰੱਬ ਦੀਆਂ ਖੁਸ਼ੀਆਂ ਮਾਣ ਲਈਆਂ। ਤੋ ਗੁਰੂ ਕਿਰਪਾ ਕਰੇ ਸਾਧ ਸੰਗਤ, ਗੁਰਬਾਣੀ ਦਾ ਜਿਹੜਾ ਇਹ ਬਚਨ ਹੈ ਇਹ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਆਸਰਾ ਬਣੇ। ਬੋਲਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਆਪ ਸਮੂਹ ਸੰਗਤ ਦਾ ਧੰਨਵਾਦ। ਅਗਲਾ ਸਮਾਂ ਹੈ ਭਾਈ ਪਰਮਿੰਦਰ ਸਿੰਘ ਜੀ ਜੋ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ, ਬੜੇ ਪ੍ਰੇਮ ਨਾਲ ਹੋਰ ਵੀ

0: ਜਿਹੜਾ ਪ੍ਰੋਗਰਾਮ ਹੈ ਆਉਣ ਵਾਲੇ ਸਮੇਂ ਦੇ ਉਹ ਗਿਆਨੀ ਜੀ ਪਾਸੋਂ ਆਪ ਜੀ ਸਰਵਣ ਕਰੋ ਜੀ। ਭੁੱਲਾਂ ਨਾ ਚਤਾਰ ਦੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰ ਜੋ ਸਤਸੰਗ ਜੀ, ਇਹ ਸਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਪਰਮਿੰਦਰ ਸਿੰਘ ਜੀ ਉਹਨਾਂ ਦਾ ਜਥਾ ਕੀਰਤਨ ਸਰਮ ਕਰਾਉਣਗੇ। ਨਾਲ ਨਾਲ ਬੇਨਤੀ ਆ ਕਿ 13 ਤਰੀਕ ਨੂੰ ਅੰਮ੍ਰਿਤ ਸੰਚਾਰ ਨੇ 9:30 ਸਵੇਰੇ, ਸੋ ਜਿੰਨਾ ਅੰਮ੍ਰਿਤ ਛਕਣਾ ਤਿਆਰ ਬਾਰ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਆਪ ਸਭ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਜਿਹੜੀ ਹੈ ਉਹ ਆਰੰਭ ਹੋ ਰਹੀ ਹੈ, ਜਿਸ ਵਿੱਚ ਆਪ ਸੰਗਤਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਔਰ ਤਕਰੀਬਨ 1 ਹਫ਼ਤੇ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿਖੇ ਬਣਾਇਆ ਗਿਆ, ਜਿਸ ਵਿੱਚ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਵੀ ਪਹੁੰਚ ਰਹੇ ਨੇ ਅਤੇ ਹੋਰ ਜਥੇ ਵੀ ਆਪ ਦੀ ਸੇਵਾ ਵਿੱਚ ਹਾਜ਼ਰੀ ਭਰਨਗੇ। ਸੋ ਆਪ ਜੀ ਨੂੰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਅੱਜ ਤੋਂ ਕੋਸ਼ਿਸ਼ ਕਰੋ ਕਿ ਆਪਾਂ ਜੋ ਰਮਾਲੇ ਵਗੈਰਾ ਜਾਂ ਚੀਜ਼ਾਂ ਜਿਹੜੀਆਂ ਕਿ ਕਿਸੇ ਵੀ ਕੰਮ ਗੁਰਦੁਆਰਾ ਸਾਹਿਬ ਵਿੱਚ ਨਹੀਂ ਆਉਂਦੀਆਂ, ਉਹਨਾਂ ਦੀ ਬਜਾਏ ਤੁਸੀਂ ਜੋ ਬਿਲਡਿੰਗ ਬਣ ਰਹੀ ਹੈ ਉਹ 'ਚ ਜੋ ਵੀ ਤਿਲ ਫੁੱਲ ਭੇਟਾ ਬਿਲਡਿੰਗ ਫੰਡ ਵਿੱਚ ਪਾਓਗੇ ਉਹ ਆਉਣ ਵਾਲੀ ਸਾਡੀ ਜਨਰੇਸ਼ਨ ਵਾਸਤੇ ਇੱਕ ਮਨਾਰਾ ਬਣੇਗਾ। ਇਹਨਾਂ ਚੀਜ਼ਾਂ ਤੋਂ ਆਪਾਂ ਥੋੜ੍ਹੇ ਜਿਹੇ ਉੱਪਰ ਹੋਏ ਹੋ ਕਿਉਂਕਿ ਰਮਾਲੇ ਕਿਸੇ ਕੰਮ ਨਹੀਂ ਆ ਰਹੇ। ਕੋਸ਼ਿਸ਼ ਕਰੀਏ ਕਿ ਇਹ ਚੀਜ਼ਾਂ ਅਸੀਂ ਆਪਣੇ ਮਨੋਂ ਕੱਢ ਕੇ ਅਤੇ ਜਿਹੜਾ 100-150 ਰਮਾਲਾ ਲਿਆਉਣਾ 100-150 ਦਾ ਉਹ ਭਾਵੇਂ 50 ਡਾਲੇ ਕੁਛ ਵੀ ਗੁਰਮੋਂ ਪਿਆਰੋ ਇਸ ਸਹਿਯੋਗ ਬਖਸ਼ੋ ਅਤੇ ਤੁਹਾਡੇ ਇੱਕ ਇੱਕ ਬੂੰਦ ਨਾਲ ਇਹ ਦਰਿਆ ਭਰ ਸਕਦਾ, ਤੁਹਾਡੀਆਂ ਇਹ ਚੀਜ਼ਾਂ ਬਣ ਸਕਦੀਆਂ ਆਉਣ ਵਾਲੇ ਬੱਚਿਆਂ ਵਾਸਤੇ ਇੱਕ ਚੰਗਾ ਸੋਹਣੀ। ਆਪਾਂ ਥੋੜ੍ਹੇ ਦਿਨਾਂ ਵਿੱਚ ਉਹਦਾ ਸਾਰਾ ਆਪਾਂ ਜਿਹੜਾ ਜਿੰਨਾ ਵੀ ਨਕਸ਼ਾ ਉਹ ਵੀ ਦੇਖਾਂਗੇ। ਔਰ 20 ਤਰੀਕ ਨੂੰ ਇਹ ਪ੍ਰੋਗਰਾਮ ਜਿਹੜਾ ਉਹ ਲੀਕਿਆ ਜਾ ਰਿਹਾ। ਆਪ ਜੀ ਨੂੰ ਬੇਨਤੀ ਜ਼ਰੂਰ ਇਸ ਵਿੱਚ ਸਹਿਯੋਗ ਬਖਸ਼ਣਾ। ਆਓ ਸਰਵ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Mm-hmm.

रख लेनी घर मेरी, रख लेनी

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਕਾਰਯੋਗ ਸਤਿ ਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਿਪਾਹੀ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਲਾਹੀ ਬਾਣ ਦੇ ਮਨੋਹ ਕੀਰਤਨ ਸਰਵ ਗਰਾਏ ਨੇ, ਸਤਿਗੁਰ ਜਥੇ ਨੇ ਚੜ੍ਹਦੀਆਂ ਕਲਾ ਬਖਸ਼ਣ। ਸੋ ਹੁਣ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਕਥਾ ਸਰਵ ਕਰਾਉਣਗੇ। ਨਾਲ ਨਾਲ ਬੇਨਤੀ ਹੈ ਕਿ 13 ਤਰੀਕ ਨੂੰ ਅਮਰ ਸੰਚਾਰ ਨੇ ਖੰਡੇ ਬਾਟੇ ਦੀ ਪੌਲ ਤਿਆਰ ਹੋਏਗੀ। ਸੋ ਜਿਨ੍ਹਾਂ ਪ੍ਰਾਣੀ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਬੇਨਤੀ ਹੈ ਕਿ ਤਿਆਰ ਬਾਰ ਤਿਆਰ ਹੋ ਕੇ ਤੁਸੀਂ 9:30 ਤੋਂ ਪਹਿਲਾਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ। ਅਗਰ ਕਿਸੇ ਨੂੰ ਕਕਾਰ ਚਾਹੀਦੇ ਹੋਣ ਤਾਂ ਉਹ ਗੁਰਦੁਆਰਾ ਸਾਹਿਬ ਵਿਖੋਂ ਲੈ ਸਕਦੇ ਨੇ। ਸੋ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਜਾਗੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ, ਜੋ 15 ਤੋਂ ਲੈ ਕੇ ਅਤੇ 23 ਤਰੀਕ ਤੱਕ ਉਹਨਾਂ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿਖੇ, ਕਿਉਂਕਿ ਗੁਰਦੁਆਰੇ ਸੀ ਨਵੀਂ ਬਿਲਡਿੰਗ ਦੀ ਉਸਾਰੀ ਜਿਹੜੀ ਹੈ ਉਹ ਆਰੰਭ ਹੋਣ ਜਾ ਰਹੀ ਹੈ। ਉਹ ਪ੍ਰੋਗਰਾਮ ਆਪਦੇ ਨਾਲ ਸਾਂਝਾ ਕੀਤਾ ਜਾਏਗਾ ਅਤੇ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਇਹ 'ਚ ਸਹਿਯੋਗ ਬਖਸ਼ਣਾ। ਔਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿਹੜੀਆਂ ਆਪਾਂ ਕਈ ਵਾਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਉਹ ਭੇਟਾ ਕਰਦੇ, ਜਿਹੜੀਆਂ ਕਿ ਕਿਸੇ ਕੰਮ ਨਹੀਂ ਆਉਂਦੀਆਂ, ਜਿਵੇਂ ਰਮਾਲਾ ਸਾਹਿਬ, ਅਤੇ ਬੇਨਤੀ ਹੈ ਭਾਈ ਇਹਨਾਂ ਚੀਜ਼ਾਂ ਨਾਲੋਂ ਕੋਸ਼ਿਸ਼ ਕਰੋ ਕਿ ਜਿੰਨੇ ਵੀ ਆਪਾਂ ਰੁਮਾਲਿਆਂ ਤੋਂ ਸੰਕੋਚ ਕਰਕੇ ਇਹ ਮਾਇਆ ਅਸੀਂ ਬਿਲਡਿੰਗ ਦੇ ਫੰਡ ਵਿੱਚ ਪਾਈਏ ਤਾਂ ਕਿ ਬਿਲਡਿੰਗ ਦੀ ਉਸਾਰੀ ਜਿਹੜੀ ਹੈ ਤੁਹਾਡੇ ਸਹਿਯੋਗ ਦੇ ਨਾਲ ਹੋ ਸਕੇ। ਆਪ ਜੀ ਨੂੰ ਬੇਨਤੀ ਹੈ। ਸੋ ਆਓ ਹੁਣ ਸਰਵ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ, ਵਾਹਿਗੁਰੂ ਸਾਹਿਬ ਜੀਓ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਬੇਗਮਪੁਰਾ ਸ਼ਹਿਰ ਕੋ ਨਾਓ

ਊਹਾਂ ਖੈਰ ਸਦਾ ਮੇਰੇ ਭਾਈ ਰਹਾਉ, ਕਾਇਮ ਦਾਇਮ ਸਦਾ ਪਾਤਸ਼ਾਹੀ

ਮਹਿਰਮ ਮਹਿਲ ਨਾ ਕੋ ਅਟਕਾਵੇ, ਕਹਿ ਰਵਿਦਾਸ ਖਲਾਸ ਚਮਾਰਾ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਕਹਿ ਰਵਿਦਾਸ ਖਲਾਸ ਚਮਾਰਾ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ, ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਜਿੱਥੇ ਆਪ ਜੀ ਨੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ, ਉੱਥੇ ਸਮਾਂ ਹੈ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਚੱਲ ਰਹੀ ਕਥਾ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਜਿਸ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਇਹ ਸ਼ਬਦ ਭਗਤ ਰਵਿਦਾਸ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 345 ਦੇ ਉੱਤੇ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਇੱਕ ਐਸੇ ਸ਼ਹਿਰ ਦੀ ਗੱਲ ਕੀਤੀ ਹੈ ਜਿਸ ਨੂੰ ਉਹਨਾਂ ਨੇ ਨਾਮ ਬੇਗਮਪੁਰੇ ਦਾ ਦਿੱਤਾ ਹੈ। ਬੇਗਮਪੁਰੇ ਦਾ ਆਪਣਾ ਅਰਥ ਹੁੰਦਾ ਹੈ ਜਿੱਥੇ ਕੋਈ ਗਮ ਨਹੀਂ ਹੈ। ਦੋ ਸ਼ਬਦ ਉਹਨਾਂ ਨੇ ਇੱਥੇ ਵਰਤੇ ਨੇ, ਇੱਕ ਆਰੰਭ ਵਿੱਚ ਬੇਗਮਪੁਰਾ ਤੇ ਅਖੀਰ ਵਿੱਚ ਜਦੋਂ ਉਹ ਸ਼ਬਦ ਦੀ ਸਮਾਪਤੀ ਕਰਦੇ ਨੇ ਤੇ ਉਹਨਾਂ ਨੇ ਇੱਥੇ ਸ਼ਬਦ ਵਰਤਿਆ ਹੈ ਖਲਾਸ। ਤੋ ਅਖੀਰਲੀ ਪੰਕਤੀ ਵਿੱਚ ਉਹ ਕਹਿੰਦੇ ਨੇ ਕਹਿ ਰਵਿਦਾਸ ਖਲਾਸ ਚਮਾਰਾ। ਖਲਾਸ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਤੋਂ ਖਲਾਸੀ ਮਿਲ ਜਾਣੀ, ਮੁਕਤੀ ਮਿਲ ਜਾਣੀ। ਤੋ ਆਮ ਤੌਰ ਉੱਤੇ ਪੰਡਤਾਂ ਪੁਰੋਹਤਾਂ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਲਾਰੇ ਲਾਏ ਜਾਂਦੇ ਸਨ ਵੀ ਉਹ ਦੋਜਕ ਨਰਕ ਦੇ ਬਹਿਸ਼ਤ ਦੇ। ਤੋ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਵਿੱਚ ਉਸ ਅਵਸਥਾ ਦੀ ਗੱਲ ਕੀਤੀ ਹੈ ਜਿਹਨੂੰ ਆਪਾਂ ਬਹਿਸ਼ਤ ਕਹਿ ਸਕਦੇ ਹਾਂ, ਸਵਰਗ ਕਹਿ ਸਕਦੇ ਹਾਂ। ਤੋ ਬਹਿਸ਼ਤ ਦੇ ਬਾਰੇ ਵੀ ਜਿਹਨੂੰ
ਇਸਲਾਮ ਵਿੱਚ ਬੇਸ਼ਤ ਕਿਹਾ ਜਾਂਦਾ ਹੈ, ਹਿੰਦੂਇਜ਼ਮ ਦੇ ਵਿੱਚ ਇਹਨੂੰ ਸੁਰਗ ਕਿਹਾ ਜਾਂਦਾ ਹੈ। ਤੋ ਉੱਥੇ ਬੰਦੇ ਦੇ ਨਾਲ ਕੁਝ ਇਕਰਾਰ ਕੀਤੇ ਜਾਂਦੇ ਨੇ ਵੀ ਜੇ ਬੰਦਾ ਕੋਈ ਦਾਨ ਪੁੰਨ ਕਰੇ, ਕੋਈ ਪੰਡਤਾਂ ਪੁਰੋਹਤਾਂ ਪੁਜਾਰੀਆਂ ਦੀ ਸੇਵਾ ਕਰੇ ਤੇ ਬੰਦਾ ਮਰੇਗਾ ਤੇ ਮਰਨ ਤੋਂ ਬਾਅਦ ਕਿਸੇ ਸੁਰਗ ਵਿੱਚ ਜਾਂ ਬਿਸ਼ਤ ਦੇ ਵਿੱਚ ਉਹਦਾ ਵਾਸਾ ਹੋਵੇਗਾ, ਉੱਥੇ ਉਹਨੂੰ ਫਿਰ ਸੁੱਖ ਮਿਲਣਗੇ। ਤੋ ਇੱਕ ਨਗਰ ਸਿਰਜਿਆ ਗਿਆ, ਇੱਕ ਥਾਂ ਸਿਰਜ ਲਈ ਗਈ ਤੇ ਤੁਸੀਂ ਵੇਖੋ ਇਹਦਾ ਪ੍ਰਭਾਵ ਸਾਡੀ ਮਾਨਸਿਕਤਾ ਉੱਤੇ ਇੰਨਾ ਡੂੰਘਾ ਹੈ ਵੀ ਅੱਜ ਵੀ ਬੰਦਾ ਇਹ ਗੱਲ ਕਹਿੰਦਾ ਹੈ ਵੀ ਜਦੋਂ ਅਸੀਂ ਸੰਸਾਰ ਤੋਂ ਚਲੇ ਜਾਣਾ ਹੈ ਤੇ ਜਿੱਦਾਂ ਦਾ ਇਹ ਸੰਸਾਰ ਹੈ ਇਹਦੇ ਨਾਲੋਂ ਇੱਕ ਖੂਬਸੂਰਤ ਸੰਸਾਰ ਜਿਹੜਾ ਹੈ ਉਹ ਮੌਤ ਤੋਂ ਬਾਅਦ ਵੀ ਹੈ, ਜਿੱਥੇ ਜਾ ਕੇ ਆਪਣਾ ਵਸੇਬਾ ਹੋਣਾ ਹੈ। ਤੋ ਦੋ ਤਰ੍ਹਾਂ ਦੇ ਨਗਰਾਂ ਦੀ ਗੱਲ ਕੀਤੀ ਜਾਂਦੀ ਹੈ, ਇੱਕ ਨਰਕ ਹੈ ਤੇ ਦੂਜਾ ਸੁਰਗ ਹੈ। ਤੋ ਸੁਰਗ ਦਾ ਜਿਹੜਾ ਤਸੱਵਰ ਕੀਤਾ ਜਾਂਦਾ ਹੈ ਵੀ ਉੱਥੇ ਬੰਦੇ ਨੂੰ ਕੋਈ ਚਿੰਤਾ ਨਹੀਂ, ਉੱਥੇ ਬੰਦੇ ਦੀਆਂ ਸਾਰੀਆਂ ਸਹੂਲਤਾਂ ਪੂਰੀਆਂ ਹੋਣਗੀਆਂ, ਜਿਹੜੀਆਂ ਚੀਜ਼ਾਂ ਬੰਦੇ ਨੂੰ ਇੱਥੇ ਨਹੀਂ ਮਿਲੀਆਂ ਉਹ ਮਰਨ ਤੋਂ ਪਿੱਛੋਂ ਫਿਰ ਸੁਰਗ ਵਿੱਚ ਜਾ ਕੇ ਮਿਲਣਗੀਆਂ। ਤੋ ਭਗਤ ਜੀ ਨੇ ਇਹ ਗੱਲ ਆਖੀ ਹੈ ਵੀ ਸੁਰਗ ਪਿਰਸਤ ਦੇ ਤਾਂ ਇਹ ਜਿਹੜੇ ਇਕਰਾਰ ਕੀਤੇ ਜਾਂਦੇ ਨੇ ਤੇ

ਵੇਖੋ ਸਾਧ ਸੰਗਤ ਬਾਹਰ ਦੀਆਂ ਜਿਹੜੀਆਂ ਚੁਣੌਤੀਆਂ ਨੇ ਇਹ ਬੰਦੇ ਦੀ ਜ਼ਿੰਦਗੀ ਦੇ ਨਾਲ ਹੀ ਚੱਲਣੀਆਂ ਨੇ। ਹੁਣ ਆਪਾਂ ਸੋਚ ਕੇ ਵੇਖੀਏ, ਥੋੜ੍ਹਾ ਜਿਹਾ ਇਸ ਗੱਲ ਨੂੰ ਪ੍ਰੈਕਟੀਕਲੀ ਆਪਾਂ ਗੱਲ ਕਰਕੇ ਵੇਖੀਏ ਜੇ, ਵੀ ਇੱਕ ਪਾਸੇ ਭਾਰਤ ਹੈ ਜਿਹਦੀ ਆਬਾਦੀ 150 ਕਰੋੜ ਦੀ ਹੈ, 150 ਕਰੋੜ ਪਬਲਿਕ ਕੋਈ ਥੋੜ੍ਹੀ ਨਹੀਂ ਹੁੰਦੀ। ਇੱਕ ਪਾਸੇ ਕੈਨੇਡਾ ਵਰਗਾ ਮੁਲਕ ਹੈ ਜਿਹਦੀ ਆਬਾਦੀ 2 ਤੋਂ 2.5 ਕਰੋੜ ਦੀ ਹੈ, ਅਤੇ ਇਹਨਾਂ ਦਾ ਵੀ ਜਿਹੜਾ ਇਨਫਰਾਸਟ੍ਰਕਚਰ ਹੈ, ਖਾਸ ਕਰਕੇ ਜਦੋਂ ਹੋਣਾ ਕਾਰਨੀ ਦੀ ਗੌਰਮੈਂਟ ਬਣੀ ਅਤੇ ਉੱਥੇ ਜਿਹੜੇ ਦੂਜੀ ਜਿਹੜੀ ਓਪੋਜੀਸ਼ਨ ਸੀ, ਜਿਹੜੀ ਵਿਰੋਧੀ ਧਿਰ ਸੀ, ਉਹਨਾਂ ਨੇ ਟਰੂਡੋ ਦੀ ਸਰਕਾਰ ਉੱਤੇ ਦੋਸ਼ ਤਾਂ ਇਹੋ ਹੀ ਲਾਇਆ ਨਾ ਵੀ ਉਹ ਇੱਥੇ ਬੰਦੇ ਢੋਈ ਗਿਆ, ਜੌਬਾਂ ਖਤਮ ਹੋ ਗਈਆਂ, ਪ੍ਰਬੰਧ ਨਹੀਂ। ਇਹਦਾ ਮਤਲਬ ਹੈ ਵੀ ਕ੍ਰਾਈਸਿਸ ਤਾਂ ਇੱਥੇ ਵੀ ਹੈ ਨਾ। ਇਹ ਠੀਕ ਹੈ ਵੀ ਆਪਾਂ ਕਹਿ ਸਕਦੇ ਹਾਂ ਪ੍ਰਬੰਧ ਬਹੁਤ ਵਧੀਆ, ਸਿਸਟਮ ਬਹੁਤ ਵਧੀਆ। ਵੇਖੋ ਇੱਕ ਘਰ ਹੈ ਜੀ, ਇੱਕ ਘਰ ਵਿੱਚ 20 ਬੰਦੇ ਰਹਿੰਦੇ ਨੇ, ਇੱਕ ਘਰ ਵਿੱਚ 2 ਬੰਦੇ ਰਹਿੰਦੇ ਨੇ, ਤਾਂ ਫਰਕ ਤਾਂ ਪਵੇਗਾ ਹੀ ਨਾ। ਇੱਕ ਮੁਲਕ 150 ਕਰੋੜ ਦੀ ਆਬਾਦੀ ਨੂੰ ਚੁੱਕ ਕੇ ਤੁਰ ਰਿਹਾ, ਇੱਕ ਮੁਲਕ 2 ਕਰੋੜ ਦੀ ਆਬਾਦੀ, 2.5 ਕਰੋੜ ਦੀ ਆਬਾਦੀ ਨੂੰ ਚੁੱਕ ਕੇ ਤੁਰ ਰਿਹਾ, ਕਿੰਨਾ ਵੱਡਾ ਫਰਕ ਹੈ। ਹੁਣ ਅਮੈਰੀਕਾ ਵਰਗੇ ਮੁਲਕ ਦੀ ਜਿਹੜੀ ਪਾਪੂਲੇਸ਼ਨ ਹੈ ਉਹ 20 ਤੋਂ 30 ਕਰੋੜ ਹੈ, 40 ਕਰੋੜ ਹੋਵੇਗੀ ਅੱਜ, ਪਰ ਰਕਬਾ ਏਰੀਆ ਬਹੁਤ ਵੱਡਾ ਹੈ, ਚਾਹੇ ਉਹ ਕੈਨੇਡਾ ਦਾ ਹੈ ਚਾਹੇ US ਦਾ ਹੈ। ਤੋ ਸਾਨੂੰ ਕਈ ਵਾਰ ਲੱਗਦਾ ਹੈ ਕਿ ਜਿਹੜੀ ਸਮੱਸਿਆ ਹੈ ਉਹ ਇੱਕ ਮੁਲਕ 'ਚ ਹੁੰਦੀ ਹੈ, ਦੂਜੇ ਮੁਲਕ ਵਿੱਚ ਨਹੀਂ ਹੁੰਦੀ। ਨਹੀਂ, ਐਸਾ ਨਹੀਂ ਹੈ ਕਿ ਅੱਜ ਇਸ ਮੁਲਕ ਵਿੱਚ ਡਰੱਗ ਦੀ ਸਮੱਸਿਆ ਨਹੀਂ, ਨਸ਼ੇ ਦੀ ਪ੍ਰੋਬਲਮ ਨਹੀਂ ਹੈਗੀ ਹੈ ਨਾ। ਮੁਸ਼ਕਲਾਂ ਹੋਰ ਤਰ੍ਹਾਂ ਦੀਆਂ ਨੇ, ਮੁਸ਼ਕਲ ਦਾ ਰੂਪ ਜਿਹੜਾ ਹੈ ਉਹ ਜਿਵੇਂ ਕਬੀਰ ਸਾਹਿਬ ਨੇ ਆਖਿਆ ਨਾ, ਆਈ ਮੁਝੇ ਭੈਣਕ ਕਰੇ ਕਰ ਭੇਸ, ਵੀ ਜਿਹੜੀ ਮੁਸ਼ਕਲ ਹੈ ਉਹਦਾ ਰੂਪ ਵੱਖਰਾ ਹੋ ਸਕਦਾ। ਵੀ ਠੀਕ ਹੈ ਵੀ ਇੱਥੇ ਕੋਈ ਜਿਹੜਾ ਹੈ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਲਗਜ਼ਰੀਅਸ ਲਾਈਫ, ਕੋਈ ਲਗਜ਼ਰੀ ਲਾਈਫ, ਕਿਸੇ ਦੀ ਜੇਬ ਵਿੱਚ ਮਹਿੰਗਾ ਫੋਨ ਹੋਵੇਗਾ, ਕਿਸੇ ਕੋਲ ਮਹਿੰਗੀ ਗੱਡੀ ਹੋਵੇਗੀ, ਵੀ ਬਾਹਰ ਦੀ ਇਹ ਸਹੂਲਤ ਮੁਲਕ ਦੇ ਹਿਸਾਬ ਨਾਲ 2-2.5 ਕਰੋੜ ਦੇ ਹਿਸਾਬ ਨਾਲ ਤਾਂ ਠੀਕ ਹੀ ਹੈ, ਫਿਰ ਸਾਰਾ ਕੁਝ ਹੋਵੇਗਾ ਹੀ, ਬੜੀ ਨੋਰਮਲ ਗੱਲ ਹੈ। ਪਰ ਜੇ ਇਹੋ ਪੈਸਾ 150 ਕਰੋੜ ਵਿੱਚ ਵੰਡਿਆ ਜਾਵੇ, ਫਿਰ ਗੱਲ ਜਿਹੜੀ ਹੈ ਉਹ ਦੂਜੇ ਰੁਖ ਚੱਲ ਜਾਵੇਗੀ, ਫਿਰ ਅਫੋਰਡੇਬਿਲਟੀ ਜਿਹੜੀ ਹੈ ਉਹ ਨਹੀਂ ਹੋਵੇਗੀ। ਹੁਣ ਜੇ ਇੱਕੋ ਦਮ ਇੱਥੇ ਕੋਈ ਗਿਣਤੀ ਆਬਾਦੀ ਵੱਧ ਗਈ ਤੇ ਇਸੇ ਸਰਕਾਰ ਦੇ ਜਿਹੜੇ ਓਪੋਜੀਸ਼ਨ ਵਾਲੇ ਸੀ ਉਹਨਾਂ ਨੇ ਕਿਹਾ ਵੀ ਹਾਊਸਿੰਗ ਕ੍ਰਾਈਸਿਸ ਆ ਗਿਆ, ਵੀ ਅੱਜ ਰਹਿਣ ਨੂੰ ਬੰਦਿਆਂ ਨੂੰ ਘਰ ਨਹੀਂ ਲੱਭ ਰਿਹਾ। ਤੁਸੀਂ ਡਾਊਨ ਟਾਊਨ ਚਲੇ ਜਾਓ, ਵੈਨਕੂਵਰ ਚਲੇ ਜਾਓ, ਤੇ ਤੁਹਾਨੂੰ ਜ਼ੂੰਬੀ ਬਣੇ ਲੋਕ ਵੇਖ ਜਾਣਗੇ ਨਸ਼ਿਆਂ ਦੇ ਵਿੱਚ। ਤੋ ਸਮੱਸਿਆਵਾਂ ਵੱਖਰੀਆਂ ਵੱਖਰੀਆਂ ਨਹੀਂ ਹਨ। ਹਾਂ, ਸਮੱਸਿਆ ਜਿਹੜੀ ਹੈ ਉਹ ਬਾਹਰੀ ਤੌਰ ਉੱਤੇ ਕਿਤੇ ਵੱਧ ਹੋ ਸਕਦੀ ਹੈ, ਕਿਤੇ ਘੱਟ ਹੋ ਸਕਦੀ ਹੈ। ਪਰ ਜੇ ਬੰਦਾ ਇਹ ਕਵੇ ਵੀ ਮੇਰੀ ਸਿਟੀਜ਼ਨਸ਼ਿਪ ਮੈਨੂੰ ਕਿਸੇ ਐਸੇ ਮੁਲਕ ਵਿੱਚ ਮਿਲ ਜਾਵੇ ਜਿਹਦੇ ਨਾਲ ਮੈਂ ਅੰਦਰੋਂ ਸੁਖੀ ਹੋ ਜਾਵਾਂ, ਤੇ ਉਹ ਦੁਨੀਆਂ ਦਾ ਕੋਈ ਮੁਲਕ ਨਹੀਂ ਹੈਗਾ, ਉਹ ਮੁਲਕ ਕੋਈ ਨਹੀਂ ਹੈਗਾ। ਉਹ ਕਹਿੰਦੇ ਜਿਹੜੇ ਲਾਹੌਰ ਭੈੜੇ ਤੇ ਉਹ ਪਿਸ਼ੌਰ ਵੀ ਭੈੜੇ, ਉਹ ਤੇ ਹਰ ਜਗ੍ਹਾ ਭੈੜੇ ਹੀ ਨੇ। ਜੇ ਬੰਦੇ ਦੀ ਅੰਤਰਾਤਮਾ, ਜੇ ਬੰਦੇ ਦਾ ਅੰਦਰ ਹੀ ਠੀਕ ਨਹੀਂ ਹੈਗਾ, ਉਹ ਜਿੱਥੇ ਵੀ ਬੈਠਾ ਹੋਵੇਗਾ ਉੱਥੇ ਹੀ ਉਹ ਕੀ ਹੋਵੇਗਾ, ਦੁਖੀ ਹੋਵੇਗਾ। ਤੇ ਜੇ ਬੰਦਾ ਅੰਦਰੋਂ ਗੁਣਾਂ ਨਾਲ ਭਰਿਆ ਹੋਇਆ ਹੈ, ਜਿੱਥੇ ਵੀ ਹੈ ਠੀਕ ਹੈ, ਬਾਹਰ ਦੀਆਂ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ ਨੇ, ਪਰ ਉਹਦੇ ਅੰਦਰ ਇੱਕ ਟਿਕਾ ਹੈ, ਇੱਕ ਸੁੱਖ ਹੈ। ਤੋ ਬਤਾਂਤ ਵਿੱਚ ਇੱਥੇ ਵੀ ਸਮੱਸਿਆਵਾਂ ਤੁਸੀਂ ਲੋਕਾਂ ਨਾਲ ਗੱਲ ਕਰਕੇ ਵੇਖ ਲਓ, ਸਾਡੇ ਨਾਲ ਤਾਂ ਹੁਣ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਪਰੇਸ਼ਾਨ ਨੇ, ਡਿਪਰੈਸ਼ਨ ਵਿੱਚ ਨੇ, ਕਿਉਂ? ਸਾਰੀ ਸਹੂਲਤ ਹੈ, ਘਰ ਬਾਰ ਸਭ ਕੁਝ ਸੋਹਣਾ ਮਹਾਰਾਜ ਨੇ ਦਿੱਤਾ ਹੈ, ਫਿਰ ਵੀ ਪਰੇਸ਼ਾਨ ਹੈ ਬੰਦਾ। ਤੋ ਅਸਲ ਵਿੱਚ ਕੀ ਹੈ ਵੀ ਜਿਹੜੀ ਬਾਹਰ ਦੀ ਜਿਹੜੀ ਫਿਜ਼ੀਕਲ ਸਿਟੀਜ਼ਨਸ਼ਿਪ ਹੈ ਉਹ ਕਿਸੇ ਵੀ ਮੁਲਕ ਦੀ ਹੋਵੇ ਗੱਲ ਵੱਖਰੀ ਹੈ, ਪਰ ਜੇ ਅੰਦਰ ਦਾ ਸੁੱਖ ਚਾਹੁੰਦੇ ਹਾਂ ਤੇ ਉਹ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਬੇਗਮਪੁਰੇ ਵਿੱਚ ਲੈਣੀ ਪੈਣੀ ਹੈ, ਉਹ ਰਵਿਦਾਸ ਦੇ ਮੁਲਕ ਵਿੱਚ ਲੈਣੀ ਪੈਣੀ ਹੈ। ਬਾਹਰ ਲੜਾਈਆਂ, ਝਗੜੇ, ਕਲੇ ਕਲੇਸ਼ ਚੱਲਦੇ ਨੇ, ਸਰੀਰਾਂ ਦੇ ਸੁੱਖ ਦੁੱਖ ਸਾਰੇ ਬਣੇ ਨੇ। ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਤੁਸੀਂ ਸਲੋਕ ਵਾਰਾਂ ਤੇ ਵਧੀਕ ਪੜ੍ਹੋ, ਇੱਕੋ ਪੰਗਤੀ ਦਾ ਇੱਕ ਬੋਲ ਹੈ, ਉੱਥੇ ਮਹਾਰਾਜ ਕਹਿੰਦੇ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ,

ਪੈਰ ਲਾਹੌਰ ਸ਼ਹਿਰ ਦੀ ਗੱਲ ਕੀਤੀ ਉਹਨਾਂ ਨੇ। ਅਤੇ ਅਗਲਾ ਸਲੋਕ ਗੁਰੂ ਅਮਰਦਾਸ ਸਾਹਿਬ ਦਾ ਏ ਅਤੇ ਮਹਾਰਾਜ ਨੇ ਆਖਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਅਤੇ ਇੱਥੇ ਇੱਕ ਖਿਆਲ ਕਰਿਓ, ਉੱਥੇ ਜਿਹੜਾ ਅੰਮ੍ਰਿਤਸਰ ਸ਼ਬਦ ਵਰਤਿਆ ਹੈ ਉਹ ਲਾਹੌਰ ਲਈ ਵਰਤਿਆ ਹੈ, ਉਹ ਅੰਮ੍ਰਿਤਸਰ ਲਈ ਨਹੀਂ ਵਰਤਿਆ। ਜਿਹੜਾ ਗੁਰੂ ਅਮਰਦਾਸ ਮਹਾਰਾਜ ਨੇ ਜਿਹੜਾ ਅੰਮ੍ਰਿਤਸਰ ਸ਼ਬਦ ਵਰਤਿਆ ਨਾ, ਉਹ ਲਾਹੌਰ ਲਈ ਵਰਤਿਆ। ਕਿਉਂ ਵਰਤਿਆ? ਕਿਉਂਕਿ ਲਾਹੌਰ ਸ਼ਹਿਰ ਪੰਜਾਬ ਦੀ ਉਸ ਸਮੇਂ ਦੀ ਰਾਜਧਾਨੀ ਸੀ। ਉੱਥੇ ਸਵਾ ਪੈਰ ਹਾਕਮ ਜਿਹੜੇ ਨੇ ਉਹ ਲੋਕਾਂ ਉੱਤੇ ਕੀ ਕਰਦੇ ਨੇ, ਜ਼ੁਲਮ ਕਰਦੇ ਨੇ, ਧੱਕਾ ਕਰਦੇ ਨੇ, ਬੇਈਮਾਨੀਆਂ, ਕਰਪਸ਼ਨ, ਲੋਕ ਦੁਖੀ ਅਤੇ ਸਤੇ ਹੋਏ ਨੇ। ਇਸ ਕਰਕੇ ਆਖਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਹਰ ਵੇਲੇ। ਪਰ ਉਸੇ ਲਾਹੌਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਬਾਬਾ ਨਾਨਕ ਜੀ ਜਦੋਂ ਤੁਹਾਡੀ ਸੰਗਤ ਸ਼ੁਰੂ ਹੋ ਗਈ ਤੇ ਉਹ ਲਾਹੌਰ ਫਿਰ ਅੰਮ੍ਰਿਤਸਰ ਬਣ ਗਿਆ, ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ। ਇਹਨੂੰ ਹੋਰ ਜੇ ਬਾਣੀ ਵਿੱਚੋਂ ਆਪਾਂ ਸਮਝਣਾ ਹੋਵੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿਹਦੇ ਹਿਰਦੇ ਦੀ ਧਰਤੀ ਉੱਤੇ ਮੇਰੇ ਗੁਰੂ ਦਾ ਵਸੇਬਾ ਹੋ ਗਿਆ ਉਹ ਥਾਂ ਸੋਹਣਾ ਹੋ ਗਿਆ। ਤੋ ਇਹ ਸਿਟੀਜ਼ਨਸ਼ਿਪ ਹੈ ਉਸ ਅਵਸਥਾ ਦੀ ਜਿਹਨੂੰ ਬਾਬਾ ਰਵਿਦਾਸ ਸਾਹਿਬ ਨੇ ਬੇਗਮਪੁਰਾ ਕਿਹਾ। ਇਹ ਉਹ ਸਿਟੀਜ਼ਨਸ਼ਿਪ ਹੈ ਜਿੱਥੇ ਕੋਈ ਟੈਕਸ ਨਹੀਂ, ਜਿੱਥੇ ਕੋਈ ਜਿਹੜਾ ਹੈ ਉਹ ਕਿਸੇ ਦੀ ਗੁਲਾਮੀ ਨਹੀਂ ਕਰਦਾ, ਜਿੱਥੇ ਸਾਰੇ ਇਕੁਅਲ ਨੇ, ਸਾਰੇ ਬਰਾਬਰ ਨੇ। ਵੇਖੋ ਬੰਦਾ ਬਾਹਰੀ ਤੌਰ ਉੱਤੇ ਵੀ ਕਿਸੇ ਮੁਲਕ ਨੂੰ ਕਿਉਂ ਛੱਡਦਾ ਏ, ਜਿੱਥੇ ਉਹਦੇ ਬੱਚਿਆਂ ਦੀ ਸੇਫਟੀ ਨਾ ਹੋਵੇ, ਜਿੱਥੇ ਉਹਦੀ ਆਪਣੀ ਸੇਫਟੀ ਨਾ ਹੋਵੇ। ਬੰਦਾ ਆਖੇਗਾ ਮਜਬੂਰੀ ਵਿੱਚ ਰਹਿ ਰਹੇ ਹਾਂ, ਸਮਾਂ ਪਵੇਗਾ ਤੇ ਛੱਡ ਜਾਵਾਂਗੇ। ਅੱਛਾ, ਸਾਧ ਸੰਗਤ ਅੰਦਰ ਦੀ ਖੇਡ ਵੀ ਇਹ ਹੋਈ ਹੈ। ਤੋ ਬਾਬਾ ਜੀ ਦੇ ਬਚਨ ਪੜ੍ਹੋ ਕਬੀਰ ਸਾਹਿਬ ਦੇ, ਉਹ ਕਹਿੰਦੇ ਦੇਹੀ ਗਾਵਾਂ ਜੀਉ ਧਰ ਮਹਿਤੋ। ਉਹ ਕਹਿੰਦੇ ਨੇ ਮਨੁੱਖੀ ਸਰੀਰ ਮਨ ਉਹ ਇੱਕ ਪਿੰਡ ਹੈ। ਹੁਣ ਬੰਦਾ ਕਹਿੰਦਾ ਨਾ ਵੀ ਆਹ ਪਿੰਡ ਤੇ ਮੈਂ ਛੱਡ ਹੀ ਜਾਣਾ, ਇਹ ਪਿੰਡ ਚੰਗਾ ਨਹੀਂ ਹੈ, ਆਂਢੀ ਗੁਆਂਢੀ ਚੰਗੇ ਨਹੀਂ ਹੈ। ਤੁਸੀਂ ਦੂਜੇ ਪਿੰਡ ਵੀ ਚਲੇ ਜਾਓਗੇ, ਉੱਥੇ ਵੀ ਲੋਕ ਇੱਦਾਂ ਦੇ ਨੇ, ਇਹ ਵਹਿਮ ਹੀ ਹੁੰਦਾ ਬੰਦੇ ਨੂੰ। ਦੂਜਾ ਪਿੰਡ ਤਾਂ ਚੰਗਾ ਲੱਗਦਾ ਵੀ ਉੱਥੇ ਤੁਹਾਡਾ ਵਾਹ ਨਹੀਂ ਨਾ ਪਿਆ ਹੁੰਦਾ। ਬੰਦਾ ਕਹਿੰਦਾ ਇਹ ਸਰੀ ਛੱਡ ਕੇ ਵੈਨਕੂਵਰ ਚਲੇ ਜਾਵਾਂਗੇ, ਵੈਨਕੂਵਰ ਛੱਡ ਕੇ ਫਲਾਨੀ ਥਾਂ ਤੇ ਚਲੇ ਜਾਵਾਂਗੇ। ਪਰ ਜੇ ਤੁਸੀਂ ਇਹ ਸਮਝੋ ਵੀ ਮੈਂ ਇਸ ਕਰਕੇ ਜਾ ਰਿਹਾ ਵੀ ਉੱਥੇ ਲੋਕ ਭਲੇ ਨੇ, ਇੱਦਾਂ ਨਹੀਂ ਹੋਣਾ। ਜੇ ਤੁਸੀਂ ਮਾੜੇ ਹੋ ਨਾ, ਤੁਸੀਂ ਜਿੱਥੇ ਮਰਜ਼ੀ ਜਾ ਕੇ ਵੱਸ ਜਾਓ। ਤੋ ਪਰ ਫਿਰ ਵੀ ਚਲੋ ਇੱਕ ਬੰਦੇ ਦਾ ਇੱਦਾਂ ਦਾ ਹੈ ਵੀ ਜਿੱਥੇ ਗੋਲੀਆਂ ਨੇ, ਕੋਈ ਮਾਰ ਧਾੜ ਚੱਲਦੀ ਹੈ, ਵੀ ਆਪਣੇ ਆਪ ਨੂੰ ਫਿਜ਼ੀਕਲ ਤੌਰ ਉੱਤੇ ਸੇਫ ਰੱਖਣ ਲਈ ਮੈਂ ਇਸ ਨਗਰ ਵਿੱਚ ਨਹੀਂ ਰਹਿਣਾ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਬੰਦੇ ਦਾ ਸਰੀਰ ਇੱਕ ਪਿੰਡ ਹੈ। ਦੇਹੀ ਗਾਵਾਂ ਜੀਉ ਧਰ ਮਹਿਤੋ, ਤੇ ਮੇਰੀ ਆਤਮਾ ਚੌਧਰੀ ਹੈ। ਬਸੇ ਪੰਚ ਕਿਰਸਾਨਾ, ਤੇ ਇਸ ਪਿੰਡ ਵਿੱਚ ਪੰਜ ਕਿਸਾਨ ਨੇ ਬੜੇ ਧਨਾੜ। ਉਹ ਕਿਹੜੇ ਨੇ? ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ, ਅੱਖਾਂ ਨੱਕ ਕੰਨ ਜੀਭ ਤੇ ਕਾਮ ਵਾਸ਼ਨਾ ਵਾਲੀ ਇੰਦਰੀ। ਅਗਰ ਪੰਜ ਕਿਸਾਨ ਵੱਸਦੇ ਨੇ ਜਿਹੜੇ ਮੈਨੂੰ ਕੀ ਕਰਦੇ ਨੇ, ਪਰੇਸ਼ਾਨ ਕਰਦੇ ਨੇ, ਅੱਖਾਂ ਕਾਬੂ ਵਿੱਚ ਨਹੀਂ, ਨੱਕ ਮੰਦੀਆਂ ਵਾਸ਼ਨਾਵਾਂ ਸੁੰਘਦਾ ਹੈ, ਕੰਨ ਨਿੰਦਿਆ ਸੁਣਦੇ ਨੇ, ਤੇ ਜੀਵ ਨੂੰ ਚਸਕਿਆਂ ਦੀ ਆਦਤ ਹੈ, ਤੇ ਇੰਦਰੀ ਕਾਮ ਵਾਸ਼ਨਾ ਵਾਲੇ ਬੰਨੇ ਭੱਜਦੀ ਹੈ, ਇਸ ਕਰਕੇ ਮੈਂ ਅੰਦਰੋਂ ਦੁਖੀ ਹੈ, ਪਿੰਡ ਮੇਰੇ ਨੂੰ ਮੈਨੂੰ ਚੰਗਾ ਨਹੀਂ ਲੱਗਦਾ।

ਬਣੇਗਾ। ਆਖਾ ਮੈਂ ਨੀ ਇੱਥੇ ਵਸਣਾ, ਜਿਵੇਂ ਆਪਾਂ ਕਿਹਾ ਹੁਣ ਨੀ ਇੰਡੀਆ ਵਿੱਚ ਰਹਿਣਾ, ਹੁਣ ਤੇ ਵੱਖਰੇ ਮੁਲਕ ਵਿੱਚ ਜਾ ਕੇ ਵਸਾਂਗੇ, ਉੱਥੇ ਇਨਕਮ ਚੰਗੀ ਹੈ, ਉੱਥੇ ਪੈਸੇ ਚੰਗੇ ਬਣਦੇ ਨੇ। ਤੋ ਬਾਬਾ ਜੀ ਕਹਿੰਦੇ ਨੇ ਵੀ ਜਿਹੜੀ ਅੰਦਰ ਦੀ ਤੇਰੀ ਅਵਸਥਾ ਹੈ, ਕਦੀ ਇਹ ਤੋਂ ਵੀ ਤੌਬਾ ਕਰ ਲਾ ਵੀ ਮੈਂ ਹੁਣ ਇਸ ਅਵਸਥਾ ਵਿੱਚ ਰਹਿਣਾ ਨਹੀਂ ਹੈ, ਆਪਣੇ ਆਪ ਨੂੰ ਸਵਾਰਨਾ ਹੈ। ਬਾਹਰ ਦੀ ਸਿਟੀਜ਼ਨਸ਼ਿਪ ਲਈ ਬੰਦਾ ਭੱਜਾ ਫਿਰਦਾ ਏ, ਤੇ ਅੰਦਰ ਦੀ ਹਾਲਾਤ ਕਦੀ ਵੀ ਬੰਦਾ ਬਦਲਦਾ ਨਹੀਂ ਹੈ। ਕਦੀ ਕਹਿ ਇੱਦਾਂ, ਬਾਬਾ ਆਪਣਾ ਬਸੋਂ ਇਹ ਗਾਓ, ਘਰੀ ਘਰੀ ਕਾ ਲੇਖਾ ਮੰਗੈ, ਕਾਇਥ ਚੇਤੂ ਨਾਉ। ਆਖਿਆ ਘੜੀ ਘੜੀ ਦਾ ਮੇਰੇ ਤੋਂ ਲੇਖਾ ਹਿਸਾਬ ਮੰਗਿਆ ਜਾਂਦਾ, ਇੰਨਾ ਦੁਖੀ ਇੰਨਾ ਪਰੇਸ਼ਾਨ ਅੰਦਰੋਂ ਮੈਂ, ਇੰਨਾ ਹਾਲਾਤ ਕੀ ਬਣੇ ਪਏ ਨੇ। ਧਰਮ ਰਾਏ ਜਬ ਲੇਖਾ ਮੰਗੈ, ਧਰਮ ਰਾਜਾ ਅੰਦਰ ਦਾ ਹਿਸਾਬ ਕਿਤਾਬ ਮੰਗਦਾ, ਇੰਨਾ ਟਰਬਲ ਵਿੱਚ ਅੰਦਰੋਂ ਇੰਨਾ ਪਰੇਸ਼ਾਨ, ਸਟੇਬਲ ਨਹੀਂ ਹੈਗਾ, ਅੰਦਰ ਦੀ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਚੰਗੀ ਚੰਗੇ ਮੁਲਕ ਦੀ ਨਹੀਂ ਹੈਗੀ। ਅੰਦਰ ਦੀ ਸਿਟੀਜ਼ਨਸ਼ਿਪ, ਉਹ ਇਨਵਾਇਰਮੈਂਟ ਚੰਗਾ ਨਹੀਂ ਹੈਗਾ ਅੰਦਰ ਦਾ, ਇਸ ਕਰਕੇ ਮੈਂ ਦੁਖੀ ਹਾਂ, ਇਸ ਕਰਕੇ ਪ੍ਰੋਬਲਮ ਵਿੱਚ। ਤੇ ਜੇ ਸਰੀਰ ਕਰਕੇ ਸਾਨੂੰ ਲੱਗਾ ਸੀ ਵੀ ਇੰਡੀਆ ਦਾ ਇਨਵਾਇਰਮੈਂਟ ਚੰਗਾ ਨਹੀਂ, ਰੋਜ਼ੀ ਰੋਟੀ ਦੀ ਕੋਈ ਕਮੀ ਹੈ, ਅਸੀਂ ਉਹਨੂੰ ਬਦਲ ਦਿੱਤਾ। ਪਰ ਜੇ ਅੰਦਰ ਦਾ ਇਨਵਾਇਰਮੈਂਟ ਚੰਗਾ ਨਹੀਂ ਤੇ ਇਹਨੂੰ ਵੀ ਬਦਲਣ ਦੀ ਲੋੜ ਹੈ। ਇਹਦੇ ਲਈ ਵੀ ਗੁਰੂ ਦੇ ਦਰ ਤੇ ਆਪਾਂ ਇਹੋ ਹੀ ਰੋਜ਼ ਆਖਣਾ ਵੀ ਮਹਾਰਾਜ ਆਪਣੇ ਮੁਲਕ ਦੀ ਸਿਟੀਜ਼ਨਸ਼ਿਪ ਦੇ ਮੈਨੂੰ, ਆਪਣੇ ਮੁਲਕ ਦੀ। ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ। ਬੰਦਾ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਕੰਮ ਕਰਦਾ ਤੇ ਜਦੋਂ ਰਿਜ਼ਲਟ ਭੁਗਤਣਾ ਪੈਂਦਾ ਉਦੋਂ ਇਹ ਪੰਜੇ ਪਾਸੇ ਹੋ ਜਾਂਦੇ ਨੇ ਤੇ ਮੇਰੀ ਆਤਮਾ ਬੋਝ ਸਹਿੰਦੀ ਆ, ਨੱਕ ਪਾਸੇ ਹੋ ਜਾਂਦਾ, ਅੱਖਾਂ ਪਾਸੇ ਹੋ ਜਾਂਦੀਆਂ, ਬੋਝ ਕਿਹਦਾ ਕੌਣ ਸਹਿੰਦਾ ਹੈ? ਬੰਦੇ ਦੀ ਆਤਮਾ। ਤੋ ਬਾਬਾ ਜੀ ਨੇ ਕਿਹਾ ਪੰਚ ਕਿਰਸਾਨਵਾ ਭਾਗ ਗਏ। ਹੁਣ ਕਾਮ ਕ੍ਰੋਧ ਲੋਭ ਹੰਕਾਰ ਇਹਨਾਂ ਥੋੜਾ ਕੋਈ ਪੁੱਛਦਾ, ਇਹਦਾ ਰਿਜ਼ਲਟ ਤੇ ਮੈਨੂੰ ਭੁਗਤਣਾ ਪੈਂਦਾ ਅੰਦਰੋਂ, ਬੋਝ ਤੇ ਮੇਰੇ ਮਨ ਉੱਤੇ ਬਣ ਜਾਂਦਾ। ਲੈ ਬੰਦੇ ਓ ਜੀਓ ਦਰਬਾਰੀ, ਤੇ ਰੱਬ ਦੇ ਦਰਬਾਰ ਵਿੱਚ ਵੱਧ ਜਾਂਦੀ ਹੈ ਮੇਰੀ ਆਤਮਾ, ਮੇਰਾ ਅੰਦਰ, ਸਜ਼ਾ ਉਹਨੂੰ ਮਿਲਣੀ ਹੈ। ਤੋ ਹੁਣ ਕਬੀਰ ਸਾਹਿਬ ਕਹਿੰਦੇ ਨੇ ਕਹਿ ਕਬੀਰ ਸੁਨੋਰੇ ਸੰਤੋ, ਖੇਤ ਹੀ ਕਰੋ ਨਬੇਰਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਹੇ ਸਤ ਸੰਗੀ ਜਨੋ, ਮੇਰਾ ਹਿਸਾਬ ਕਿਤਾਬ ਮੁਕਾ ਦਿਓ। ਜਿਵੇਂ ਕੋਈ ਕਰਜ਼ਦਾਰ ਹੋਵੇ ਨਾ ਬੰਦਾ ਕਿਸੇ ਸ਼ਾਹੂਕਾਰ ਦਾ, ਤੇ ਉਹ ਸ਼ਾਹੂਕਾਰ ਉਹਨੂੰ ਰੋਜ਼ ਸਤਾਵੇ, ਤੇ ਆਪਾਂ ਸਿਆਣੇ ਬੰਦਿਆਂ ਨੂੰ ਵਿੱਚ ਪਾ ਕੇ ਗੱਲ ਆਖੀ ਮੇਰਾ ਹਿਸਾਬ ਕਿਤਾਬ ਨਿਬੇੜ ਦਿਓ ਉਹਨਾਂ ਵੱਲੋਂ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੇਰਾ ਵੀ ਹਿਸਾਬ ਕਿਤਾਬ ਨਿਬੇੜ ਦਿਓ। ਅਬ ਕੀ ਬਾਰ ਬਖਸ਼ ਬੰਦੇ ਕੋ, ਬੋਰ ਨਾ ਪਵ ਜਲ ਫੇਰਾ। ਆਖਿਆ ਹੁਣ ਮੈਨੂੰ ਬਖਸ਼ ਲਾ, ਅੱਗੇ ਤੋਂ ਇਹਨਾਂ ਨੂੰ ਮੈਂ ਆਪਣੇ ਲਾਗੇ ਨਹੀਂ ਲੱਗਣ ਦੇਣਾ। ਤੋ ਅੱਜ ਜਿਹੜੀ ਗੱਲ ਕਬੀਰ ਸਾਹਿਬ, ਖਿਮਾ ਕਰਿਓ, ਭਗਤ ਰਵਿਦਾਸ ਸਾਹਿਬ ਨੇ ਆਖੀ ਨਾ, ਬੜਾ ਕੀਮਤੀ ਬਚਨ ਹੈ। ਅਸੀਂ ਆਮ ਤੌਰ ਉੱਤੇ ਗੱਲ ਕਰਦੇ ਹਾਂ ਆਪਣੇ ਰਾਜ ਦੀ, ਖਾਲਸਾ ਰਾਜ ਦੀ ਗੱਲ ਕਰਦੇ ਹਾਂ। ਵੇਖੋ ਖਾਲਸ ਦਾ ਮਤਲਬ ਅੰਦਰੋਂ ਸ਼ੁੱਧ ਹੈ। ਹਾਲਾਂਕਿ ਆਪਾਂ ਜਿਹੜੇ ਮੁਲਕ ਵਿੱਚ ਰਹਿੰਦੇ ਹਾਂ, ਇਹ ਮਲਟੀ ਕਲਚਰਲ ਕੰਟਰੀ ਦਾ, ਇਸ ਗੱਲ ਦਾ ਕੈਨੇਡਾ ਨੂੰ ਸਦਾ ਪ੍ਰਾਊਡ ਹੈ ਵੀ ਇੱਥੇ ਵੰਨ ਸਵੰਨੇ ਖਿੱਤਿਆਂ ਵਿੱਚੋਂ ਲੋਕ ਆਣ ਕੇ ਵਸੇ, ਵੰਨ ਸਵੰਨੇ ਲੋਕ ਇੱਥੇ ਰਹਿੰਦੇ ਨੇ। ਇਸ ਕਰਕੇ ਜਿਹੜਾ ਕੈਨੇਡੀਅਨ ਹੈ ਉਹ ਬੜੇ ਪ੍ਰਾਊਡ ਨਾਲ ਕਹਿੰਦਾ ਵੀ ਸਾਡਾ ਮੁਲਕ ਉਹ ਹੈ ਜਿਹਦੇ ਵਿੱਚ ਵੰਨ ਸਵੰਨੇ ਲੋਕ ਆਣ ਕੇ ਬੜੇ ਇਤਫਾਕ ਦੇ ਨਾਲ ਪ੍ਰੇਮ ਨਾਲ ਰਹਿੰਦੇ ਨੇ। ਖਾਲਸ ਸਭ ਤੋਂ ਪਹਿਲਾਂ ਬੰਦੇ ਨੂੰ ਅੰਦਰੋਂ ਹੋਣਾ ਜ਼ਰੂਰੀ ਹੈ। ਜੇ ਬੰਦਾ ਅੰਦਰੋਂ ਬੇਈਮਾਨ ਹੈ ਤੇ ਫਿਰ ਪਾਵਰ ਟ੍ਰਾਂਸਫਰ ਹੁੰਦੀ ਹੈ, ਲੋਕਾਂ ਦੇ ਹਾਲਾਤ ਨਹੀਂ ਸੁਧਰਦੇ ਕਦੀ ਵੀ। ਜਿਵੇਂ ਤੁਸੀਂ ਵੇਖੋ ਨਾ ਆਪਾਂ ਪੰਜਾਬ ਦੀ ਜਾਂ ਇੰਡੀਆ ਦੀ ਜਾਂ ਕਿਸੇ ਮੁਲਕ ਦੀ, ਉੱਥੇ ਪਾਵਰ ਟ੍ਰਾਂਸਫਰ ਹੋ ਜਾਂਦੀ ਹੈ ਵੀ ਇੱਕ ਬੰਦੇ ਦੇ ਹੱਥੋਂ ਪਾਵਰ ਨਿਕਲ ਕੇ ਕਿਸੇ ਦੂਜੇ ਬੰਦੇ ਦੇ ਹੱਥ ਚਲੀ ਜਾਂਦੀ ਹੈ। ਪਰ ਜੇ ਉਹ ਬੰਦੇ ਅੰਦਰੋਂ ਉੱਦਾਂ ਦੇ ਨੇ, ਬੇਈਮਾਨ ਨੇ,
ਤੇ ਫਿਰ ਪਾਵਰ ਟਰਾਂਸਫਰ ਕਰਨ ਨਾਲ ਤੇ ਲੋਕਾਂ ਦੀ ਸਮੱਸਿਆ ਦਾ ਸਲਿਊਸ਼ਨ ਨਹੀਂ ਨਾ ਆਉਣਾ, ਹੱਲ ਨਹੀਂ ਨਾ ਆਉਣਾ, ਇੱਥੇ ਪਈ ਨਹੀਂ ਇਹ ਗੱਲ, ਇਹ ਸਾਨੂੰ ਵਹਿਮ ਹੁੰਦਾ। ਤੁਸੀਂ ਪਾਕਿਸਤਾਨ ਦੇ ਹਾਲਾਤ ਵੇਖ ਲਓ ਵੀ ਉਹ ਗੁਣ ਵੀ ਤੇ ਧਾਰਨ ਕਰਨੇ ਪੈਣੇ ਨੇ ਨਾ ਜੀਵਨ ਵਿੱਚ, ਉਹ ਕੁਆਲਿਟੀ ਵੀ ਤੇ ਲੈ ਕੇ ਆਉਣੀ ਪੈਣੀ ਹੈ। ਤੋ ਹਰ ਸਿੱਖ ਜਿਹੜਾ ਹੈ ਉਹ ਖਾਲਸਾ ਰਾਜ ਦਾ ਹਾਮੀ ਹੈ, ਪਰ ਇਹ ਚੇਤੇ ਰੱਖੋ ਵੀ ਕਈ ਵਾਰ ਜਿਹੜੇ ਬੰਦੇ ਅੱਗੇ ਲੱਗੇ ਨੇ ਉਹਨਾਂ ਦਾ ਆਪਣਾ ਕਿਰਦਾਰ ਕੀ ਹੈ, ਆਪਣਾ ਕਰੈਕਟਰ ਕੀ ਉਹਨਾਂ ਦਾ, ਗਾਲਾਂ, ਮੰਦੇ ਚੰਗੇ ਬੋਲ, ਉਹਨਾਂ ਦਾ ਆਪਣਾ ਕਰੈਕਟਰ ਕੀ ਹੈ, ਆਪ ਕਿੱਦਾਂ ਦੇ ਨੇ। ਤੋ ਕੱਲਾ ਨਾਰਿਆਂ ਦੇ ਨਾਲ ਤੇ ਕੁਝ ਨਹੀਂ ਨਾ ਹੋਣਾ, ਗੱਲ ਉਹ ਉਸ ਕਰੈਕਟਰ ਨੂੰ ਵੀ ਸਿਰਜਣਾ ਪੈਂਦਾ। ਅਸੀਂ ਖਿਮਾ ਕਰਿਓ, ਹੁਣ ਗੱਲਾਂ ਕਈ ਵਾਰਾਂ ਜਿਹੜੀਆਂ ਨੇ ਉਹ ਕੌੜੀਆਂ ਲੱਗ ਜਾਂਦੀਆਂ। ਅਜੇ ਤੇ ਗੁਰਦੁਆਰਾ, ਜਿੰਨੇ ਗੁਰਦੁਆਰੇ ਨੇ ਨਾ ਕੈਨੇਡਾ ਦੇ, ਇਹਨਾਂ ਨੂੰ ਕਿਹਾ ਆਪਦੀ ਮਰਿਆਦਾ ਹੀ ਇੱਕ ਕਰ ਲਓ, ਤੁਸੀਂ ਛੱਡੋ ਬਾਕੀ ਗੱਲਾਂ ਬਾਅਦ 'ਚ ਕਰਾਂਗੇ, ਮਰਿਆਦਾ ਹੀ ਇੱਕ ਕਰ ਲਓ ਆਪਣੀ, ਨਹੀਂ ਕਰ ਸਕਦੇ, ਇਹ ਨਹੀਂ ਕਰ ਸਕਦੇ। ਇਹਨਾਂ ਚੌਧਰੀਆਂ ਨੂੰ ਆਖੋ ਬੈਠੋ ਇਕੱਠੇ ਹੋ ਕੇ, ਲਓ ਮਰਿਆਦਾ ਇੱਕ ਕਰੋ, ਅਸੀਂ ਇੱਕ ਗੁਰਦੁਆਰੇ ਜਾਂਦੇ ਹਾਂ ਉੱਥੇ ਇੱਦਾਂ ਚੱਲਣ ਡਿਆ ਹੁੰਦਾ, ਦੂਜੇ ਗੁਰਦੁਆਰੇ ਜਾਂਦੇ ਉੱਥੇ ਇੱਕ ਕਰਕੇ ਵਿਖਾਓ। ਇਸ ਕਰਕੇ ਸਾਨੂੰ ਜਿੰਨਾ ਚਿਰ ਅਸੀਂ ਆਪਣੇ ਅੰਦਰ ਉਹ ਗੁਣ ਨਹੀਂ ਨਾ ਲੈ ਕੇ ਆਉਂਦੇ, ਉਹਨਾਂ ਚਿਰ ਗੱਲ ਬਣਨੀ ਨਹੀਂ ਹੈ। ਤੇ ਇਹ ਇਹ ਸਿਚੁਏਸ਼ਨ ਇੱਦਾਂ ਦੀ ਹੈ, ਜਿਹੜੇ ਕੱਲ੍ਹ ਤਾਈਂ, ਤੁਸੀਂ ਅੱਜ ਪੰਜਾਬ ਦੇ ਵਿੱਚ ਸਿਚੁਏਸ਼ਨ ਵੇਖ ਲਓ, ਜਿਹੜੇ ਕੱਲ੍ਹ ਤਾਈਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਵਿੱਚ ਲੋਕ ਸ਼ਾਮਿਲ ਸਨ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਵਿੱਚ, ਜਿਵੇਂ ਚਲੋ ਅਕਾਲੀ ਦਲ ਨੂੰ ਇਸ ਚੀਜ਼ ਦਾ, ਮੇਰਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਮੈਂ ਪਹਿਲਾਂ ਬੇਨਤੀ ਕਰਦੇ ਹਾਂ, ਅਕਾਲੀ ਦਲ ਦੀ ਜ਼ਿੰਮੇਵਾਰੀ ਇਹ ਸੀ ਵੀ ਉਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਅਤੇ ਉਹਨਾਂ ਵਿੱਚੋਂ ਜਿਹੜੇ ਬੰਦੇ ਨਿਕਲ ਕੇ ਕਿਸੇ ਦੂਜੀ ਪਾਰਟੀ ਜਾ ਕੇ, ਉਹ ਕਿਹੜੀ ਮਸ਼ੀਨ ਹੈ ਜਿਹਦੇ ਵਿੱਚ ਧੁੱਪ ਕੇ ਉਹ ਪਾਕ ਪਵਿੱਤਰ ਹੋ ਜਾਂਦੇ ਨੇ, ਜਦੋਂ ਗੁਨਾਹ ਤੇ ਇਕੱਠੇ ਕੀਤੇ ਸੀ ਉਹਨਾਂ ਨੇ, ਹੱਥ ਤੇ ਸਾਰਿਆਂ ਦੇ ਰੰਗੇ ਹੋਏ ਨੇ। ਤੋ ਗੱਲ ਇਹ ਨਹੀਂ ਬਣਨੀ ਵੀ ਇੱਕ ਬੰਦਾ ਜਿਹੜਾ ਹੈ, ਜਿਹੜਾ ਕੱਲ ਤਾਈਂ ਧਰੋਕ ਮਾਰਿਆ, ਉਹ ਜੇ ਇਸ ਪਾਰਟੀ 'ਚ ਆ ਗਿਆ ਉਹ ਪੰਥਕ ਹੋ ਗਿਆ, ਅਤੇ ਜੇ ਇਹਦੇ ਵਿੱਚ ਚਲਿਆ ਗਿਆ ਉਹ ਪੰਥਕ ਨਹੀਂ ਹੈ। ਇਹ ਸਿਚੁਏਸ਼ਨ ਹੈ, ਇਹ ਸਿਚੁਏਸ਼ਨ ਹੈ। ਤਾਂ ਜਿਹੜੀ ਗੱਲ ਬਾਬਾ ਰਵਿਦਾਸ ਸਾਹਿਬ ਨੇ ਕੀਤੀ ਹੈ ਨਾ, ਇਹ ਗੱਲ ਬੜੀ ਗਜਬ ਦੀ ਹੈ। ਉਹਨਾਂ ਨੇ ਆਖਿਆ ਆਓ ਤੁਹਾਨੂੰ ਮੈਂ ਦੱਸਦਾ ਵੀ ਅਸਲ ਵਿੱਚ ਬੇਗਮਪੁਰਾ, ਇਹਨੂੰ ਜਿਹੜਾ ਮਰਜ਼ੀ ਸ਼ਬਦ ਦੇ ਲਿਓ, ਸਿੱਖ ਇਹਨੂੰ ਖਾਲਿਸਤਾਨ ਕਹਿ ਲੈਣ, ਰਵਿਦਾਸ ਸਾਹਿਬ ਨੇ ਇਹਨੂੰ ਬੇਗਮਪੁਰਾ ਕਿਹਾ। ਆਖਿਆ ਆਓ ਤੁਹਾਨੂੰ ਮੈਂ ਦੱਸਾਂ ਮੇਰਾ ਬੇਗਮਪੁਰਾ ਹੈ ਕਿੱਦਾਂ ਦਾ। ਹੁਣ ਦੋਵੇਂ ਤਰ੍ਹਾਂ ਦਾ, ਪਹਿਲਾਂ ਅੰਦਰ ਬਣਨਾ ਬੇਗਮਪੁਰਾ, ਪਹਿਲਾਂ ਇੱਥੇ ਬਣਨਾ। ਤੇ ਜਿਹੜਾ ਵੀ ਇਹ ਸਮਝਦਾ ਹੈ ਵੀ ਅਸੀਂ ਧਰਤੀ ਦੇ ਉੱਤੇ ਬਾਹਰੀ ਤੌਰ ਉੱਤੇ ਬੇਗਮਪੁਰਾ ਐਸਟੈਬਲਿਸ਼ ਕਰਨਾ, ਉਹਨੂੰ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਜੀਵਨ ਵਿੱਚ ਅਪਣਾਉਣਾ ਪੈਣਾ, ਨਹੀਂ ਤਾਂ ਨਹੀਂ ਹੋ ਸਕਦਾ। ਹੁਣ ਸ਼ਬਦ ਸੁਣੋ ਕੀ ਹੈ, ਉਹਨਾਂ ਕਿ ਆਬ ਮੋਹੇ ਖੂਬ ਵਤਨ ਗਾਹ ਪਾਈ। ਆਖਿਆ ਹੁਣ ਮੈਂ ਨਾ ਬੜੀ ਵਧੀਆ ਸਿਟੀਜ਼ਨਸ਼ਿਪ ਮਿਲ ਗਈ ਮੈਨੂੰ, ਰਵਿਦਾਸ ਜੀ ਕਹਿੰਦੇ ਨੇ। ਅੱਛਾ, ਰਵਿਦਾਸ ਜੀ ਨੂੰ ਕਿਹੜੀ ਸਿਟੀਜ਼ਨਸ਼ਿਪ ਮਿਲੀ? ਸਾਰੀ ਜ਼ਿੰਦਗੀ ਉਹਨਾਂ ਦੀ ਕੁੱਲੀ 'ਚ ਨਿਕਲ ਗਈ। ਬਾਬਾ ਰਵਿਦਾਸ ਜੀ ਨੂੰ ਕਿਹੜੀ ਸਿਟੀਜ਼ਨਸ਼ਿਪ ਮਿਲੀ? ਸਾਰੀ ਜ਼ਿੰਦਗੀ ਉਹਨਾਂ ਦੀ ਕਿੱਥੇ ਨਿਕਲੀ? ਕੁੱਲੀ ਦੇ ਵਿੱਚ ਨਿਕਲੀ, ਗਰੀਬੀ ਵਿੱਚ ਨਿਕਲੀ। ਪਰ ਉਹ ਕਹਿੰਦੇ ਨੇ ਮੇਰੀ ਸਿਟੀਜ਼ਨਸ਼ਿਪ ਬੜੀ ਕਮਾਲ ਦੀ ਹੈ। ਅਬ ਮੋਏ ਖੂਬ ਵਤਨ ਗਾ ਪਾਈ, ਊਹਾ ਖੈਰ ਸਦਾ ਮੇਰੇ ਭਾਈ। ਇੱਥੇ ਕੀ ਹੈ? ਸਦਾ ਹੀ ਕੀ ਹੈ? ਖੈਰ ਹੈ, ਸਦਾ ਹੀ ਸੁੱਖ ਹੈ, ਅਤੇ ਸਦਾ ਹੀ ਸੁੱਖ ਮੰਗੀ ਜਾਂਦੀ ਹੈ। ਮਤਲਬ ਅੰਦਰ ਦੀ ਜਿਹੜੀ ਅਵਸਥਾ ਹੈ ਉਹ ਇਸ ਲੈਵਲ ਉੱਤੇ ਪਹੁੰਚ ਚੁੱਕੀ ਹੈ ਵੀ ਇਹ ਸਦਾ ਖੈਰ ਹੀ ਮੰਗਦਾ, ਭਲਾ ਹੀ ਮੰਗਦਾ, ਸੁੱਖ ਹੀ ਮੰਗਦਾ। ਹਾਲਾਂਕਿ ਸਾਡੇ ਬਜ਼ੁਰਗਾਂ ਨੇ ਅਰਦਾਸ ਵਿੱਚ ਇਹ ਚੀਜ਼ ਸ਼ਾਮਿਲ ਕੀਤੀ ਸੀ ਵੀ ਤੇਰੇ ਭਾਣੇ ਸਰਬੱਤ ਦਾ ਭਲਾ, ਜਿੱਥੇ ਕੋਈ ਤੇਰ ਮੇਰ ਨਹੀਂ ਸਰਬੱਤ ਦਾ ਭਲਾ। ਊਹਾਂ ਖੈਰ ਸਦਾ ਮੇਰੇ ਭਾਈ। ਹੁਣ ਵੇਖੋ ਪਹਿਲੀ ਪੰਕਤੀ, ਬੇਗਮਪੁਰਾ ਸ਼ਹਿਰ ਕੋ ਨਾਉ, ਮੈਂ ਉਸ ਸ਼ਹਿਰ ਦਾ ਵਾਸੀ ਬਣ ਗਿਆ ਜਿੱਥੇ ਕੋਈ ਗਮ ਨਹੀਂ। ਅੰਦਰੋਂ ਬਾਹਰ ਦੇ ਦੁੱਖ ਸੁੱਖ ਆਉਂਦੇ ਰਹਿਣੇ ਨੇ, ਪਰ ਮੈਂ ਕਦੀ ਗਮਾਂ ਵਿੱਚ ਡੁੱਬਦਾ ਨਹੀਂ, ਮੈਂ ਕਦੀ ਢਹਿੰਦੀ ਕਲਾ ਵਿੱਚ ਨਹੀਂ ਜਾਂਦਾ,

0: ਤੇ ਠਾਉਂ, ਨਾ ਇੱਥੇ ਕੋਈ ਦੁੱਖ ਹੈ, ਨਾ ਇੱਥੇ ਕੋਈ ਚਿੰਤਾ ਹੈ। ਉਹ ਅਵਸਥਾ, ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ। ਦੁੱਖ ਅੰਦੋ ਨਹੀਂ ਤੇ ਠਾਉਂ, ਨਾ ਤਸਵੀਸ। ਤਸਵੀਸ ਦਾ ਅਰਥ ਹੁੰਦਾ ਜੀ ਘਬਰਾਹਟ। ਆਖਿਆ ਮੇਰੀ ਜ਼ਿੰਦਗੀ ਵਿੱਚ ਕਦੀ ਕੋਈ ਘਬਰਾਹਟ ਨਹੀਂ ਹੋਣਾ। ਵੇਖੋ ਕਿੱਡੀਆਂ ਵੱਡੀਆਂ ਗੱਲਾਂ ਨੇ ਵੀ ਜਦੋਂ ਮੇਰੇ ਕੋਲ ਕੁਝ ਜਾਂਦਾ ਵੀ ਹੈ ਤਾਂ ਵੀ ਕੋਈ ਘਬਰਾਹਟ ਨਹੀਂ, ਕਿਸੇ ਹੈ ਹੀ ਕੋਈ ਨਹੀਂ, ਚਿੰਤਾ ਹੈ, ਫਿਕਰ ਹੈ ਹੀ ਕੋਈ ਨਹੀਂ। ਅੱਛਾ ਜੀ, ਤੁਸੀਂ ਆਪਾਂ ਇੱਥੇ ਜਿਹੜੇ ਮੁਲਕ 'ਚ ਹੁਣ ਆਪਾਂ ਰਹਿ ਰਹੇ ਹਾਂ, ਜਦੋਂ ਪੁਲਿਸ ਵਾਲਾ ਆਉਂਦਾ ਸਾਡੇ ਕੋਲ ਕਦੀ ਬੰਦੇ ਨੂੰ ਘਬਰਾਹਟ ਹੁੰਦੀ? ਕਦੀ ਨਹੀਂ ਹੁੰਦੀ, ਹੈਲਪ ਕਰਦੀ ਬੰਦੇ ਦੀ ਪੁਲਿਸ। ਪਰ ਇੰਡੀਆ ਹੋਵੇ ਤੇ ਪੁਲਿਸ ਵਾਲਾ ਕੋਲ ਆ ਜਾਵੇ, ਭਾਵੇਂ ਉਹ ਵੀ ਹੈਲਪ ਕਰਨ ਹੀ ਆਇਆ ਹੋਵੇ, ਪਰ ਇੱਕ ਇਮੇਜ ਇੱਦਾਂ ਦੀ ਕ੍ਰੀਏਟ ਹੋ ਜਾਂਦੀ ਵੀ ਬੰਦੇ ਦੇ ਅੰਦਰ ਕੀ ਪੈਦਾ ਹੋ ਜਾਂਦੀ, ਘਬਰਾਹਟ ਪੈਦਾ ਹੋ ਜਾਂਦੀ। ਤੋ ਫਰਕ ਇਹਦਾ, ਨਿਜ਼ਾਮ ਦਾ ਫਰਕ ਹੈ, ਪੁਲਿਸ ਤੇ ਉਹੀ ਹੁੰਦੀ ਹੈ, ਸਿਸਟਮ ਦਾ ਫਰਕ ਹੈ। ਆਖਿਆ ਮੇਰੇ ਅੰਦਰੋਂ ਘਬਰਾਹਟ ਹੈ ਹੀ ਕੋਈ ਨਹੀਂ ਹੁਣ, ਹੁਣ ਅੰਦਰ ਦੀਆਂ ਚਿੰਤਾਵਾਂ ਮੋਕੀ, ਹੁਣ ਨਹੀਂ ਮੈਂ ਘਬਰਾਉਂਦਾ, ਹਾਏ ਕੀ ਬਣੇਗਾ, ਹਾਏ ਲੁੱਟੇ ਗਏ, ਹਾਏ ਮਰ ਗਏ। ਮੈਂ ਇੱਦਾਂ ਦੀ ਅਵਸਥਾ ਬਣ ਗਈ ਮੇਰੀ ਅੰਦਰੋਂ, ਇੱਦਾਂ ਦੀ ਸਿਟੀਜ਼ਨਸ਼ਿਪ ਮਿਲ ਗਈ ਮੈਨੂੰ। ਨਾ ਤਸਵੀਸ ਖਿਰਾਜ ਨਾ ਮਾਲ। ਖਿਰਾਜ ਦਾ ਅਰਥ ਹੁੰਦਾ ਜੀ ਟੈਕਸ। ਆਖਿਆ ਹੁਣ ਟੈਕਸ ਨਹੀਂ ਲੱਗਦਾ, ਵੈਸੇ ਤੇ ਸਰਕਾਰ ਬਾਹਰੀ ਤੌਰ ਤੇ ਟੈਕਸ ਦੇ ਸਿਰ ਉੱਤੇ ਚੱਲਦੀ ਆ, ਪਰ ਇੱਥੇ ਅੰਦਰ ਦੇ ਟੈਕਸ ਦੀ ਗੱਲ ਹੈ ਵੀ ਹੁਣ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਟੈਕਸ ਨਹੀਂ ਲਾਉਂਦੇ, ਲੁੱਟਦੇ ਨਹੀਂ। ਇੱਦਾਂ ਕਰਕੇ ਫਿਰ ਆਉਂਦਾ ਬੰਦਾ ਕਹਿੰਦਾ ਮੈਂ ਟੈਕਸ ਦੇ ਬੋਝ ਹੇਠਾਂ ਦੱਬਿਆ ਪਿਆ, ਤੇ ਬੰਦਾ ਵੀ ਤੇ ਅੰਦਰ ਪਾਪ ਦੇ ਬੋਝ ਹੇਠ ਦੱਬਿਆ ਹੀ ਹੁੰਦਾ, ਉਹ ਵੀ ਟੈਕਸ ਹੀ ਹੈ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ। ਨਾ ਕੋਈ ਖੌਫ, ਨਾ ਕੋਈ ਪਾਪ, ਨਾ ਕੋਈ ਪਾਪ ਪੁੰਨ ਦੀਆਂ ਕਹਾਣੀਆਂ ਪੈਂਦੀਆਂ ਨੇ ਅੰਦਰ, ਕੋਈ ਪਾਪ ਪੁੰਨ ਦੀ ਹੁਣ ਗੱਲ ਨਹੀਂ ਚੱਲਦੀ। ਖੌਫ ਨਾ ਖਤਾ ਨਾ ਤਰਸ ਜਵਾਲ। ਨਾ ਹੁਣ ਜਿਹੜਾ ਹੈ ਕੋਈ ਡਰ ਹੈ, ਤਰਸ ਦਾ ਮਤਲਬ ਡਰ ਤੇ ਜਵਾਲ ਦਾ ਮਤਲਬ ਹੁੰਦਾ ਜੀ ਘਾਟਾ। ਆਖਿਆ ਕੋਈ ਘਾਟਾ ਨਹੀਂ, ਨਾਨਕ ਭਗਤਾਂ ਸਦਾ ਵਿਕਾਸ। ਇਹੋ ਜੀ ਸਿਟੀਜ਼ਨਸ਼ਿਪ ਮਿਲ ਗਈ ਮੈਨੂੰ, ਕੋਈ ਫਿਕਰ ਨਹੀਂ, ਕੱਖ ਨਹੀਂ ਹੁੰਦਾ। ਅੱਛਾ ਜੇ ਆਹ ਸਿਟੀਜ਼ਨਸ਼ਿਪ ਲਵਾਂਗੇ ਨਾ ਤੇ ਫਿਰ ਬਾਹਰ ਦੀ ਸਿਟੀਜ਼ਨਸ਼ਿਪ ਜਿੱਥੋਂ ਦੀ ਮਰਜ਼ੀ ਹੋਵੇ ਕੋਈ ਫਰਕ ਨਹੀਂ ਪੈਂਦਾ ਬਹੁਤ ਇਹਦੇ ਨਾਲ। ਅਗਲਾ ਬਚਨ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ। ਅੱਛਾ ਬਾਹਰ ਦੀ ਸਰਕਾਰ 5 ਸਾਲ ਆਉਂਦੀ ਹੈ ਤੇ 5 ਸਾਲਾਂ ਦੇ ਵਿੱਚ ਬਦਲ ਜਾਂਦੀ ਹੈ, ਲੈ ਜਾਂਦੀ ਹੈ। ਆਖਿਆ ਮੈਂ ਉਸ ਬੇਗਮਪੁਰੇ ਵਿੱਚ ਵੱਸਦਾ ਹਾਂ ਜਿੱਥੋਂ ਦੀ ਪਾਤਸ਼ਾਹੀ ਸਦਾ ਕਾਇਮ ਹੈ। ਤਾਂ ਹੀ ਤੇ ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਹਮ ਰਾਖਤ ਪਾਤਸ਼ਾਹੀ ਦਾਵਾ। ਵੇਖੋ ਦੋ ਦਾਅਵੇ ਹੁੰਦੇ ਨੇ ਜੀ, ਇੱਕ ਬਾਦਸ਼ਾਹੀ ਦਾਵਾ ਹੁੰਦਾ, ਇੱਕ ਪਾਤਸ਼ਾਹੀ ਦਾਵਾ ਹੁੰਦਾ। ਤੋ ਸਿੱਖ ਕਿਹੜਾ ਦਾਵਾ ਰੱਖਦੇ ਨੇ? ਪਾਤਸ਼ਾਹੀ ਦਾਵਾ। ਬਾਦਸ਼ਾਹੀ ਆਉਂਦੇ, ਬਾਦਸ਼ਾਹ ਆਉਂਦੇ ਨੇ, ਚਲੇ ਜਾਂਦੇ ਨੇ। ਕਾਇਮ ਦਾਇਮ ਸਦਾ ਪਾਤਸ਼ਾਹੀ, ਕੋ ਹਰ ਸਮਾਨ ਨਹੀਂ ਰਾਜਾ। ਰੱਬ ਦੇ ਸਮਾਨ ਦੁਨੀਆਂ ਵਿੱਚ ਕੋਈ ਰਾਜਾ ਨਹੀਂ ਹੈਗਾ। ਮੇਰੀ ਪਾਤਸ਼ਾਹੀ ਸਦਾ ਹੀ ਹੈ, ਖਾਲਸੇ ਦਾ ਰਾਜ ਸਦਾ ਹੀ ਹੈ। ਕਿੱਥੇ ਹੋ ਗਿਆ? ਅੰਦਰ ਹੋ ਗਿਆ, ਇੱਥੇ ਹੋ ਗਿਆ, ਇੱਥੇ ਹੋ ਗਿਆ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ। ਅੱਛਾ ਕਮਾਲ ਹੈ ਇਹ ਜਿਹੜੀ ਸਿਟੀਜ਼ਨਸ਼ਿਪ ਮੈਂ ਲਈ ਹੈ ਨਾ, ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਇਹਦੇ ਵਿੱਚ ਭਾਈ ਕੋਈ ਦੂਜਾ ਤੀਜਾ ਦਰਜਾ ਨਹੀਂ ਜੀ ਹੁੰਦਾ। ਵੀ ਇਹ ਨਹੀਂ ਵੀ ਉਹ ਦੂਜੇ ਦਰਜੇ ਦਾ ਸ਼ਹਿਰੀ ਹੈ, ਉਹ ਤੀਜੇ ਦਰਜੇ ਦਾ। ਤੁਸੀਂ ਵੇਖ ਲਓ ਇੱਥੇ ਕਾਇਮ ਆਪਾਂ ਖਾਲਸਾ ਰਾਜ ਕਰਨਾ ਤੇ ਇੱਕ ਧਿਰ ਕਹਿੰਦੀ ਹੈ ਵੀ ਅਸੀਂ ਉੱਚੇ ਹਾਂ ਤੇ ਦੂਜੇ ਬੰਦੇ ਕੌਣ ਨੇ? ਨੀਵੇਂ ਨੇ। ਇੱਦਾਂ ਹੀ ਆ ਨਾ, ਇਹ ਕਹਿੰਦੇ ਜੀ ਸਾਡੇ ਮਹਾਂਪੁਰਖਾਂ ਦੀ ਮਰਿਆਦਾ ਬੜੀ ਉੱਚੀ ਹੈ, ਆ ਦੂਜੇ ਤੇ ਐਵੇਂ ਤੁਰੇ ਫਿਰਦੇ ਨੇ। ਸੋ ਖਾਲਸਾ ਰਾਜ ਦਾ ਅਰਥ ਹੀ ਹੈ ਜਿਹਨੂੰ ਰਵਿਦਾਸ ਜੀ ਨੇ ਬੇਗਮਪੁਰਾ ਆਖਿਆ। ਉਹਨਾਂ ਕਿਹਾ ਦੋਮ ਨਾ ਸੇਮ, ਇੱਥੇ ਕੋਈ ਦੂਜਾ ਤੀਜਾ ਦਰਜਾ ਨਹੀਂ, ਦੂਜਾ ਤੀਜਾ ਦਰਜਾ ਨਹੀਂ। ਸਾਡੇ ਤੇ ਪਿੰਡਾਂ ਦੀਆਂ ਮੜੀਆਂ ਵੀ ਵੱਖਰੀਆਂ ਵੱਖਰੀਆਂ, ਮੜੀਆਂ ਵੀ ਵੱਖਰੀਆਂ, ਮਰਨ ਦੇ ਥਾਂ ਵੀ ਸਾਡੇ ਇੱਕ ਨਾ ਰਹਿ। ਆਹ ਤੇ ਚਲੋ ਹੁਣ ਇੱਥੇ ਸਿਸਟਮ ਹੀ ਇੱਦਾਂ ਦਾ ਏ। ਅਸੀਂ ਦੋਮ ਤੇ ਸੇਮ ਵਿੱਚ ਜੀ ਰਹੇ ਹਾਂ, ਦੂਜੇ ਤੇ ਤੀਜੇ ਦਰਜੇ ਵਾਲਾ ਦੂਜੇ ਨੂੰ ਸਮਝਦੇ ਹਾਂ ਵੀ ਮੈਂ ਵੱਡਾ ਸਿੱਖ ਹਾਂ ਭਾਈ, ਮੈਂ ਦੂਜੇ ਥੋੜ੍ਹਾ ਹੈਗੇ ਨੇ ਕੋਈ। ਤੋ ਜਿੱਥੇ ਇੱਦਾਂ ਦੀ, ਇੱਥੇ ਸਾਡੇ 24 ਕੈਟਾਗਰੀ ਹੈਗੀ ਹੈ ਜਿਹੜੀ ਗੁਰਦੁਆਰਿਓਂ ਕੜਾਹ ਪ੍ਰਸ਼ਾਦ ਦੀ ਦੇਗ ਹੀ ਨਹੀਂ ਲੈਂਦੀ, ਉਹ ਕਹਿੰਦੇ ਇਹ ਤਾਂ ਦੂਜੇ ਪੌੜੇ ਦੇ ਸਿੱਖ ਨੇ, ਇਹਨਾਂ ਦਾ ਥੋੜ੍ਹਾ ਆਪਾਂ ਲੈਣਾ ਦੇਗ, ਲਓ ਬਣਾ ਲਓ ਖਾਲਸਾ ਰਾਜ। ਵੀ ਇਹ ਉਹ ਗੱਲ ਹੈ ਵੀ ਬਾਬਾ ਨਾਨਕ ਭਾਈ ਮਰਦਾਨੇ ਦੇ ਘਰੋਂ ਜਾ ਕੇ ਤੇ ਲੰਗਰ ਹੀ ਨਾ ਛਕੇ, ਆਖੇ ਨਹੀਂ ਤੂੰ ਤੇ ਨੀਵਾਂ। ਇਹ ਉਹ ਖੇਡ ਹੈ ਵੀ ਬਾਬਾ ਨਾਨਕ ਭਾਈ ਲਾਲੋ ਦੇ ਘਰੋਂ ਜਾ ਕੇ ਪ੍ਰਸ਼ਾਦ ਹੀ ਨਾ ਛਕੇ ਵੀ ਤੂੰ ਤੇ ਨੀਵਾਂ। ਤੋ ਦੋਮ ਸੇਮ ਦਾ ਕੋਈ ਦਰਜਾ ਨਹੀਂ ਰਵਿਦਾਸ ਸਾਹਿਬ ਜੀ ਦੇ ਬੇਗਮਪੁਰੇ ਵਿੱਚ। ਇਹ ਅੰਦਰ ਦੀ ਅਵਸਥਾ, ਸਭ ਤੋਂ ਪਹਿਲਾਂ ਅੰਦਰ ਆਪ ਸਵਾਰੇ ਮੈਂ ਮਿਲੇ, ਪਹਿਲਾਂ ਆਪਣੇ ਆਪ ਨੂੰ ਸਵਾਰਨਾ ਪੈਣਾ। ਤੋ ਆਗੂਆਂ ਨੂੰ ਵੀ ਬੇਨਤੀ ਹੈ, ਵੈਸੇ ਤੇ ਕਈ ਆਪੋ ਬਣੀ ਆਗੂ ਨੇ, ਮੈਂ ਨਾ ਖਿਮਾ ਕਰਿਓ ਮੈਂ ਨਾਂ ਨਹੀਂ ਲੈਣਾ, ਟਿਕਟੋਕ ਉੱਤੇ ਸਿੱਖਾਂ ਦੇ ਫੁਕਰੇ ਆਗੂ ਵਹਿਣਾ ਮੈਂ, ਫੁਕਰੇ ਆਗੂ, ਫੁਕਰੇ ਆਗੂ। ਇੱਧਰ ਕੈਮਰਾ ਲੱਗਾ, ਇੱਧਰੋਂ ਐਣੂ ਭੱਜੇ ਜਾਂਦੇ ਨੇ, ਪਿੱਛੇ ਗਾਣੇ ਲਾਏ ਹੋਏ ਨੇ, ਮੈਂ ਇਹਨਾਂ ਲੈ ਕੇ ਦੇਣਾ ਤੁਹਾਨੂੰ ਖਾਲਸਾ ਰਾਜ ਇਹਨਾਂ ਨੇ। ਜੇ ਕਿਤੇ ਕਲਾਕਾਰਾਂ ਨੇ ਗਾਣੇ ਨਾ ਗਾਏ ਹੁੰਦੇ ਤੇ ਇਹਨਾਂ ਦੀਆਂ ਵੀਡੀਓ ਨਹੀਂ ਸੀ ਪੈਣੀਆਂ ਉੱਥੇ, ਇਹ ਸਿਚੁਏਸ਼ਨ ਹੈ। ਤੋ ਬਾਬਾ ਜੀ ਨੇ ਕਿਹਾ ਦੋ ਮੰਨਾ ਸੇਮ ਏਕ ਸੋ ਆਹੀ ਆਬਾਦਾਨ ਸਦਾ ਮਸ਼ਹੂਰ। ਆਖਿਆ ਇਹ ਉਹ ਸਿਟੀਜ਼ਨਸ਼ਿਪ ਮੈਂ ਲੈ ਲਈ ਹੈ, ਰਵਿਦਾਸ ਜੀ ਕਹਿੰਦੇ ਨੇ ਜਿਹੜੀ ਸਦਾ ਹੀ ਆਬਾਦ ਹੈ, ਜਿਹੜੀ ਕਦੀ ਵੀ ਖਤਮ ਹੋਣ ਵਾਲੀ ਨਹੀਂ ਹੈ। ਊਹਾਂ ਗਨੀ ਬਸੈ ਮਾਮੂਰ, ਬਾਬਾ ਜੀ ਕਹਿੰਦੇ ਰੱਜੇ ਹੋਏ ਲੋਕ ਵੱਸਦੇ ਨੇ, ਭੁੱਖੇ ਨੰਗੇ ਨਹੀਂ ਵੱਸਦੇ, ਰੱਜੇ ਹੋਏ ਲੋਕ। ਰੱਜੇ ਹੋਏ ਕਿਹੜੇ? ਭਾਵੇਂ ਦੌਲਤ ਨਾ ਹੋਵੇ ਫਿਰ ਵੀ ਉਹ ਕੀ ਨੇ? ਰੱਜੇ ਹੋਏ ਨੇ, ਸੰਤੁਸ਼ਟ ਲੋਕ ਵੱਸਦੇ ਨੇ, ਇਹ ਨਹੀਂ ਵੀ ਕਿਸੇ ਦੇ ਹੱਥੋਂ ਖੋਹਣ ਵਾਲੇ ਵੱਸਦੇ ਨੇ। ਤੋ ਗੁਰੂ ਕਿਰਪਾ ਕਰੇ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਹਿਰਮ ਮਹਿਲ ਨਾ ਕੋਟਕਾਵੈ, ਕਹਿ ਰਵਿਦਾਸ ਖਲਾਸ ਚ ਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਬਾਬਾ ਰਵਿਦਾਸ ਕਹਿੰਦੇ ਏਦਾਂ ਜਿੰਨੇ ਸਵਰਗ ਨਰਕ ਤੋਂ ਖਲਾਸੀ ਪਾ ਕੇ ਜਿਹੜਾ ਇਹੋ ਜਿਹੀ ਅਵਸਥਾ ਦਾ ਮਾਲਕ ਬਣ ਗਿਆ ਨਾ, ਉਹ ਮੇਰੇ ਪਿੰਡ ਦਾ, ਮੇਰੇ ਸ਼ਹਿਰ ਦਾ, ਮੇਰਾ ਮਿੱਤਰ ਬਣ ਗਿਆ। ਤੋ ਹੋਰ ਕੋਈ ਰਵਿਦਾਸ ਦਾ ਮਿੱਤਰ ਨਹੀਂ ਹੈਗਾ। ਤੋ ਗੁਰੂ ਕਿਰਪਾ ਕਰੇ, ਇੱਕ ਦੋ ਮਿੰਟ ਦਾ ਸਮਾਂ ਉੱਪਰ ਹੋ ਗਿਆ, ਖਿਮਾ ਚਾਹੁੰਦੇ ਰਾਗੀ ਜਥੇ ਪਾਸੋਂ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਹਨਾਂ ਨੇ ਕਥਾ ਦੇ ਨਾਲ ਨਾਲ ਕੁਛ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪਰ ਦੁਖਾਨ ਸਾਡਾ ਬਹੁਤ ਵੱਡਾ ਜੀ ਕਿ ਅੱਜ ਸਿੱਖ ਸਿੱਖ ਦਾ ਵੈਰੀ ਆ। ਖਿਮਾ ਕਰਨਾ, ਇਹ ਅਸਥਾਨ ਬਣਾਏ ਸੀ ਅਸੀਂ ਇੱਕ 'ਚ ਪਰਾਉਣ ਵਾਸਤੇ, ਅਤੇ ਅੱਜ ਇੱਕ ਅਸਥਾਨ ਦਾ ਰਾਗੀ ਦੂਜੇ ਸਥਾਨ 'ਤੇ ਨਹੀਂ ਜਾ ਸਕਦਾ। ਖਿਮਾ ਕਰਨਾ, ਦੂਸਰੇ ਥਾਂ ਦਾ ਗ੍ਰੰਥੀ ਉੱਥੇ ਨਹੀਂ ਜਾ ਸਕਦਾ। ਔਰ ਤੁਹਾਡਾ ਕੋਈ ਕਸੂਰ ਨਹੀਂ ਸਾਧ ਸੰਗਤ ਜੀ, ਮੈਂ ਤੁਹਾਨੂੰ ਕਸੂਰਵਾਨ ਨਹੀਂ ਸਮਝਦਾ। ਮੈਂ ਆਪਣੇ ਆਪ ਨੂੰ ਬਲੇਮ ਦਿੰਦਾ ਪ੍ਰਚਾਰਕ ਸ਼੍ਰੇਣੀ ਨੂੰ, ਜਿਹੜੀ ਗੁਰਮੁਖੀ ਪ੍ਰਬੰਧਕ ਅਤੇ ਪ੍ਰਚਾਰਕ ਸ਼੍ਰੇਣੀ ਦਾ ਸਾਰਾ ਕੰਮ ਆ, ਜਿਨ੍ਹਾਂ ਨੇ ਹਰ ਇੱਕ ਗੁਰਦੁਆਰੇ ਦੇ ਵਿੱਚ ਆਪ ਆਪਣੀ ਮਰਿਆਦਾ 'ਚ ਲਾ ਕੇ ਬਾਬੇ ਨਾਨਕ ਦੇ ਧਰਮ ਦੀਆਂ ਧੱਜੀਆਂ ਉਡਾ ਦਿੱਤੀਆਂ। ਗੁਰੂ ਪਿਆਰਿਓ, ਰੋਣ ਆਉਂਦਾ, ਟਿਕਟੋਕ ਦੀ ਗੱਲ ਕੀਤੀ ਨਾ ਅੱਜ, ਜਰਾ ਵੇਖੋ ਸੀ ਫੇਸਬੁੱਕ 'ਤੇ ਕੱਲ੍ਹ ਮੈਂ ਇੱਕ ਕੁਦਰਤੀ ਇੱਕ ਆ ਗਈ ਅੱਗੇ, ਗੁਰੂ ਨਾਨਕ ਪਾਤਸ਼ਾਹ ਕੈਂਚੀ ਨਾਲ ਗੁਰੂ ਗੋਬਿੰਦ ਸਿੰਘ ਦੀ ਦਾੜੀ ਕੱਟ ਰਿਹਾ। ਦੱਸੋ ਕੀ ਖੱਟਿਆ ਅਸੀਂ? ਗੱਲਾਂ ਬਹੁਤ ਨੇ ਪਰ ਸਾਡੀ ਮਜਬੂਰੀ ਆ, ਅਸੀਂ ਵੀ ਪੂਰਾ ਬੋਲ ਨਹੀਂ ਸਕਦੇ ਕਿਉਂਕਿ ਸਾਨੂੰ ਹਰ ਵਕਤ ਬੋਲਣ ਤੋਂ ਰੋਕਿਆ ਜਾਂਦਾ ਵੀ ਤੁਸੀਂ ਕੋਈ ਨਹੀਂ। ਗੁਰਮੁਖ ਪਿਆਰਿਓ, ਮੈਂ ਤਾਂ ਪ੍ਰਬੰਧਕ ਵਾਲੇ ਕਹੂੰਗਾ ਕਿ ਪ੍ਰਬੰਧਕ ਕਿਹੋ ਜਿਹਾ ਤੁਹਾਡਾ ਪ੍ਰਬੰਧ ਆ, ਗੁਰਦੁਆਰੇ 'ਚ ਗੁਰਮਤ ਦੀਆਂ ਧੱਜੀਆਂ ਉਡਾ ਕੇ ਤੁਸੀਂ 50-50 ਅਖੰਡ ਪਾਠ ਕਰਾ ਕੇ ਲੋਕਾਂ ਕੋਲ ਮੱਥੇ ਟਿਕਾ ਰਹੇ ਜੇ। ਕਦੀ ਅਸੀਂ ਸੋਚਿਆ ਸੰਗਤਾਂ ਨੇ? ਅਸੀਂ ਮੱਥੇ ਟੇਕੀ ਜਾਂਦੇ ਹਾਂ, ਤੁਰੀ ਜਾਂਦੇ ਹਾਂ। ਕੋਸ਼ਿਸ਼ ਕਰੋ, ਮੈਂ ਤਾਂ ਨੌਜਵਾਨ ਪੀੜ੍ਹੀ ਨੂੰ ਵੀ ਬੇਨਤੀ ਕਰਾਂਗਾ, ਅੱਗੇ ਲੱਗੋ ਅਤੇ ਕੋਸ਼ਿਸ਼ ਕਰੋ ਗੁਰਮਤ ਦੀ ਗੱਲ ਜਿਹੜੀ ਆ ਗੁਰਦੁਆਰਿਆਂ 'ਚ ਹੋਵੇ, ਜੋ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਆ ਉਹ ਗੁਰਦੁਆਰੇ 'ਚ ਚੱਲੇ। ਅਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਦੀਆਂ ਚੀਜ਼ਾਂ ਲਿਆ ਕੇ ਗੁਰਦੁਆਰਿਆਂ ਦੇ ਵਿੱਚ ਵਾੜ ਦਿੱਤੀਆਂ। ਔਰ ਸਾਡਾ ਹੁਣ ਮੈਂ ਅੱਗੇ ਬੇਨਤੀ ਕੱਲ੍ਹ ਵੀ ਕੀਤੀ, ਮੈਂ ਫਿਊਨਰਲ 'ਚ ਵੀ ਕੀਤੀ ਹੈ ਕਿ ਸਿੱਖ ਸਿੱਖ ਦਾ ਵੈਰੀ ਅੱਜ ਇੱਕ ਦੂਜੇ ਨੂੰ ਅਸੀਂ ਅੰਜਵੇਂਦੇ ਹਾਂ ਵੀ ਜਿਤਨਾ ਇਹ ਸਿੱਖ ਹੈ ਹੀ ਨਹੀਂ ਆ। ਜਾਤਾਂ ਦੀ ਗੱਲ ਤਾਂ ਵੱਡੀ ਰਹੀ, ਜਾਤਾਂ ਤਾਂ ਵੱਖਰੀਆਂ ਰਹੀਆਂ, ਹੁਣ ਜਾਤਾਂ ਵਾਲਾ ਕੰਮ ਨਹੀਂ ਰਹਿ ਗਿਆ, ਹੁਣ ਸਿੱਖਾਂ ਦਾ ਆਪਸ ਵਿੱਚ ਵੈਰ ਹੋ ਗਿਆ ਅਤੇ ਕਰਾਉਣ ਵਾਲੇ ਨੇ ਕਰਾ ਦਿੱਤਾ। ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਪਈ, ਅਸੀਂ ਤਾਂ ਬਸ ਆਏ ਮੱਥਾ ਟੇਕਿਆ, ਲੰਗਰ ਛਕੇ ਅਤੇ ਘਰਾਂ ਨੂੰ ਚਲੇ ਗਏ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ। ਆਓ ਸਰਵੰਗ ਕਰੀਏ ਕੀਰਤਨ ਭਾਈ ਸਾਹਿਬ ਜੀ ਦੇ ਅੰਗਰੇਜ਼ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਅਨੇਕਾਂ ਭੁਲਾਵਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਜੋ ਬਖਸ਼ ਲੈਣਾ। ਸੋ ਅਗਲੇ ਸਮੇਂ ਵਾਸਤੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਸ਼ਰਮਣ ਕਰਕੇ ਲਾਹ ਪ੍ਰਾਪਤ ਕਰਨਾ, ਕਬੀਰ ਦੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗਤਾਂਤਾਂ ਦੇ ਯੋਗ ਉਹ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਾਡੇ ਤੋਂ ਪਹਿਲਾਂ ਭਾਈ ਸਾਹਿਬ ਦੇ ਜੱਥੇ ਪਾਸੋਂ ਆਪ ਗੁਰਸੰਗਤਾਂ ਨੇ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੇ ਹੈ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ। ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਸਾਰੀ ਗੁਰਸੰਗਤਾਂਤਾਂ ਦੇ ਯੋਗ ਹੈ ਜੋ ਤੁਸੀਂ ਨਿੱਤਾ ਪ੍ਰਤੀ ਇਸ ਪਾਵਨ ਸਥਾਨ ਤੇ ਆਉਂਦੇ ਹੋ। ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਤੇ ਤੁਹਾਡੀਆਂ ਸਵਾਵਾਂ ਤੇ ਪਟਾਵਾਂ ਮਨਜ਼ੂਰ ਕਰਨ। ਲਗਭਗ ਪਿਛਲੇ ਇੱਕ ਮਹੀਨੇ ਤੋਂ ਅਸੀਂ ਇਸ ਪਾਵਨ ਸਥਾਨ ਤੇ ਹਾਜ਼ਰੀ ਭਰਦੇ ਆ ਰਹੇ ਹਾਂ। ਅੱਜ ਦਾ ਜੋ ਸਾਡਾ ਹੁਣ ਦੀਵਾਨ ਹੈ ਆਖਰੀ ਹੈ, ਫਿਰ ਅਸੀਂ ਅਗਲੇ ਪੜਾਅ ਵੱਲ ਚਲੇ ਜਾਣਾ ਹੈ। ਸਭ ਤੋਂ ਪਹਿਲਾਂ ਸਾਰਿਆਂ ਦਾ ਅਸੀਂ ਹਾਰਦਿਕ ਧੰਨਵਾਦ ਕਰਦੇ ਹਾਂ। ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਾਹਿਬ ਪ੍ਰਧਾਨ ਗੁਰਮੀਤ ਸਿੰਘ ਜੀ, ਸਾਰੇ ਮੈਂਬਰ ਸਾਹਿਬ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਗਿਆਨੀ ਜਗਦੀਸ਼ ਸਿੰਘ ਜੀ, ਗਿਆਨੀ ਨਿਸ਼ਾਨ ਸਿੰਘ ਜੀ, ਗਿਆਨੀ ਗੁਰਸ਼ਰਨ ਸਿੰਘ, ਗਿਆਨੀ ਗੁਰਦੀਪ ਸਿੰਘ ਜੀ, ਗਿਆਨੀ ਵਰਿੰਦਰ ਸਿੰਘ ਜੀ ਔਰ ਸਾਰੀ ਗੁਰਸੰਗਤ ਦਾ ਜਿਨ੍ਹਾਂ ਨੇ ਬੜਾ ਪਿਆਰ ਬਖਸ਼ਿਸ਼ ਕੀਤਾ ਹੈ, ਔਰ ਸਾਡੇ ਜਿੰਨੇ ਵੀ ਰਾਗੀ ਜੱਥੇ ਨੇ ਉਹਨਾਂ ਦੇ ਤਹਿਤ ਰੂਪ ਧੰਨਵਾਦ ਕਰਦੇ ਹਾਂ। ਵਿਸ਼ੇਸ਼ ਤੌਰ 'ਤੇ ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਗੁਰੂ ਸਾਹਿਬ ਕਿਰਪਾ ਕਰਨ, ਕਿਉਂਕਿ ਜਿਵੇਂ ਬੁਲਾਵੇਂ ਬੋਲੀਏ ਤੇਰੇ ਵੱਸ ਭਗਵਾਨ ਦੇ, ਉਹ ਸਤੀ ਆਪਣੀ ਇਹ ਸਤਿਗੁਰ ਦਿਆਵਾਨ। ਗੁਰੂ ਸਾਹਿਬ ਆਪ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ, ਜਿਹੜਾ ਇਤਿਹਾਸ ਹੈ ਆਪ ਸੋਝੀ ਬਖਸ਼ਿਸ਼ ਕਰਕੇ ਗੁਰਸੰਗਤਾਂ ਦੇ ਸਨਮੁਖ ਬੁਲਾ ਰਹੇ। ਹਾਰਦਿਕ ਧੰਨਵਾਦ ਹੈ ਗੁਰੂ ਸਾਹਿਬ ਦਾ। ਗੁਰਦੁਆਰਾ ਸਿੰਘ ਸਾਹਿਬ ਵੱਲੋਂ ਇੱਕ ਦੋ ਬੇਨਤੀਆਂ ਹਨ। ਸੰਥਿਆ ਕਲਾਸ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਹਰ ਰੋਜ਼ ਸ਼ਾਮ ਨੂੰ 7-8 ਵਜੇ ਤੱਕ ਹੁੰਦੀ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੈ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੈ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਇੱਕ ਵਾਰੀ ਸਾਰੀ ਸੰਗਤ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਦੋ ਰਚਨਾਵਾਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਵਿੱਚੋਂ ਬੋਲਣੀਆਂ ਹਨ। ਇਹ ਜਿਹੜੀ ਪਹਿਲੀ ਕਵਿਤਾ ਬੋਲਣੀ ਹੈ, ਇਹਦੀ ਮੰਗ ਵੀ ਆਈ ਹੈ ਸਾਡੇ ਬਾਈ ਜੀ ਪਾਲ ਸਿੱਖੋਂ, ਜੋ ਕਹਿਲਗਰੀ ਹੈ, ਜਿਹਨਾਂ ਨੇ ਪਿਛਲੇ ਸਾਲ ਸਾਡਾ ਗੋਲਡ ਮੈਡਲ ਨਾਲ ਸਨਮਾਨ ਕੀਤਾ। ਉਹ ਕਹਿੰਦੇ ਵੀ ਕੁੰਡਲੀਆ ਸੱਪ ਜ਼ਰੂਰ ਸੁਣਾ ਕੇ ਜਾਇਓ, ਅਤੇ ਉਹਨਾਂ ਦੀ ਫਰਮਾਇਸ਼ ਹੈ, ਉਹ ਕਹਿੰਦੇ ਅਸੀਂ ਲਾਈਵ ਪ੍ਰੋਗਰਾਮ ਦੇਖਾਂਗੇ। ਉਹ ਇਹ ਪਹਿਲੀ ਕਾਵਿ ਰਚਨਾ ਤੁਹਾਡੇ ਸਨਮੁਖ ਰੱਖਣੀ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਪਰਿਵਾਰ ਸਾਡੇ ਵਾਸਤੇ ਨਿਸ਼ਾਵਰ ਕਰਤਾ ਹੈ। ਕਿਸੇ ਨੇ ਲਿਖਿਆ ਹੈ, ਇੱਕ ਬਹੁਤ ਵਧੀਆ ਸਤਰਾਂ ਲਿਖੀਆਂ ਹਨ, ਉਹ ਕਹਿੰਦੇ ਬਹੁਤ ਪ੍ਰੇਮ ਦੇਖਿਆ, ਪ੍ਰੇਮ ਪ੍ਰੇਮੀਆਂ ਦਾ ਬਣਦਾ ਦਿਲਜਾਨੀ ਕੋਈ ਕੋਈ, ਰਿਸ਼ੀ ਮੁਨੀ ਮਹਾਤਮਾ ਬਹੁਤ ਹੁੰਦੇ ਹੁੰਦਾ, ਬ੍ਰਹਮ ਗਿਆਨੀ ਕੋਈ ਕੋਈ, ਬਹੁਤਾ ਦੇਖਿਆ ਦਾਤਿਆਂ ਦਾਨੀਆਂ ਨੂੰ, ਪਰ ਪੁੱਤਰਾਂ ਦਾ ਦਾਨੀ ਕੋਈ ਕੋਈ, ਦਸ਼ਮੇਸ਼ ਵਾਂਗੂ ਦਰਬਾਰ ਸਿੰਘਾਂ ਕਰਦਾ ਕੁਰਬਾਨੀ ਕੋਈ ਕੋਈ। ਸੋ ਪਿਆਰੇ ਖਾਲਸਾ ਜੀ, ਜਿਹੜੇ ਬ੍ਰਹਮ ਦੀ ਮੰਜ਼ਲ ਤੇ ਪਹੁੰਚੇ ਹੋਣ, ਬ੍ਰਹਮ ਗਿਆਨੀ ਦਾ ਖਿਤਾਬ ਹਰੇਕ ਨੂੰ ਨਹੀਂ ਮਿਲਦਾ। ਬ੍ਰਹਮ ਗਿਆਨੀ ਅਜ਼ਰ ਤੇ ਅਮਰ ਹੁੰਦੇ ਹੈ, ਸੰਤ ਰਿਸ਼ੀ ਮੁਨੀ ਮਹਾਤਮਾ ਬਹੁਤ ਹੋਣਗੇ, ਪਰ ਬ੍ਰਹਮ ਗਿਆਨੀ ਬਿਰਲੇ ਹੁੰਦੇ ਹੈ। ਸਾਡਾ ਪ੍ਰੇਮ ਸਭ ਦੇ ਨਾਲ ਹੈ, ਪਰ ਜਿਹੜਾ ਅਸਲੀ ਪ੍ਰੇਮ ਹੈ ਉਹ ਗੁਰੂ ਦੇ ਚਰਨਾਂ ਨਾਲ ਚਾਹੀਦਾ ਹੈ। ਔਰ ਦਾਨੀ ਬੜੇ ਹੈ ਇਸ ਮਾਤਲੋਕ ਤੇ, ਕਿੱਡੇ ਕਿੱਡੇ ਭਜਨੀਕ ਔਰ ਦਾਨੀ ਬੜੇ ਹੈ। ਕਿਸੇ ਨੇ ਹਰਿਮੰਦਰ ਸਾਹਿਬ ਸੋਨੇ ਦਾ ਚੌਰ ਦਾਨ ਕਰਤਾ, ਕਿਸੇ ਨੇ ਹਜ਼ੂਰ ਸਾਹਿਬ ਦੇਸੀ ਘਿਓ ਦੇ ਪੀਪਿਆਂ ਦਾ ਭਾੜੇ ਬੜੇ ਭਰੇ ਹੋਏ ਟਰੱਕ ਭੇਜਤੇ ਹੈ, ਇੱਥੇ ਵਿਦੇਸ਼ ਵਿੱਚ ਕਿਸੇ ਨੇ ਡੋਨੇਸ਼ਨ ਕਰਤਾ ਹੈ ਆਪਣਾ ਹਸਪਤਾਲ ਨੂੰ ਜਾਂ ਗੁਰੂ ਘਰ ਨੂੰ, ਕਿੱਡੇ ਕਿੱਡੇ ਦਾਨੀ ਬੈਠੇ ਹਨ। ਪਰ ਉਸ ਅਕਾਲ ਪੁਰਖ ਤੋਂ ਦਾਤਾਂ ਲੈ ਕੇ ਧੀਆਂ ਪੁੱਤਰ ਨਹੀਂ ਨਿਸ਼ਾਵਰ ਕੀਤੇ ਕੌਮ ਦੀ ਖਾਤਰ ਕਿਸੇ ਨੇ, ਇਹ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਚਾਰੇ ਹੀ ਪੁੱਤਰ, ਪੰਜਵਾਂ ਬਾਪ, ਛੇਵੀਂ ਮਾਂ, ਸਾਰਾ ਹੀ ਪਰਿਵਾਰ ਵਾਰਤਾ ਹੈ। ਕੋਈ ਪਰਿਵਾਰ ਦਾ ਇੱਕ ਮੈਂਬਰ ਵੀ ਜਿਉਂਦਾ ਨਹੀਂ ਬਚੇ ਆ, ਨਿਸ਼ਾਵਰ ਕਰਤਾ ਹੈ। ਮਹਾਰਾਜ ਬਾਜਾਂ ਵਾਲੇ ਸਤਿਗੁਰੂ ਸਾਰਾ ਪਰਿਵਾਰ ਵਾਰ ਕੇ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਫਿਰ ਜੰਗ ਯੁੱਧ ਹੋਏ ਹੈ ਤੇ ਕਿੱਥੇ ਪਹੁੰਚੇ ਆ, ਮਾਲਵੇ ਦੀ ਧਰਤੀ ਤੇ ਦੇਸੂ ਰਾਮ ਗੜੀਆ ਦੇ ਚਵਾਰੇ ਵਿੱਚ ਬੈਠੇ ਹੈ। ਮਹਾਰਾਜ ਨੇ ਉੱਥੇ ਮੁਬਾਰਕ ਚਰਨ ਪਾਏ ਹੈ। ਜਦ ਉਸ ਇਲਾਕੇ ਨੂੰ ਪਤਾ ਲੱਗਿਆ ਕਿ ਬਾਜਾਂ ਵਾਲੇ ਗੁਰੂ ਆਏ ਹਨ, ਸਾਰੇ ਜਾਣੇ ਗੁਰੂ ਸਾਹਿਬ ਦੇ ਕੋਲੇ ਆਏ ਹੈ। ਭਾਈ ਰੂਪਾ ਜੀ, ਭਾਈ ਰੂਪ ਚੰਦ, ਜਿਹਨਾਂ ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਰਗ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਵਾਜਿਆ, ਉਹ ਆਪਣੇ ਪੁੱਤਰ ਲੈ ਕੇ ਨਾਲ ਆਇਆ, ਵਡੇਰੀ ਉਮਰ ਹੋਈ ਹੈ, ਪੁੱਤਰ ਭੇਟਾ ਕਰਨ ਵਾਸਤੇ ਆਇਆ ਗੁਰੂ ਸਾਹਿਬ ਨੂੰ। ਹੁਣ ਮਹਾਰਾਜ ਬੈਠੇ ਹੈ, ਸਿੱਖ ਸੰਗਤਾਂ ਆ ਰਹੀਆਂ ਹਨ, ਗੁਰੂ ਦੇ ਦਰਸ਼ਨ ਕਰ ਰਹੇ ਹੈ, ਪਰ ਹੁਣ ਗੁਰੂ ਨੂੰ ਕੀ ਸਵਾਲ ਕਰਨ, ਪਰਿਵਾਰ ਬਾਰੇ ਪੁੱਛਣ ਜਾਂ ਸੇਵਕਾਂ ਬਾਰੇ, ਸਿੱਖਾਂ ਬਾਰੇ ਪੁੱਛਣ, ਸਾਰਾ ਕੁਛ ਤਾਂ ਨਿਸ਼ਾਵਰ ਕਰੀ ਬੈਠੇ ਹੈ ਗੁਰੂ ਸਾਹਿਬ। ਪਿਆਰੇ ਖਾਲਸਾ ਜੀ, ਇੱਥੇ ਬੈਠੇ ਹੈ ਤੇ ਮਹਾਰਾਜ
1: ਇਹ ਕਾਗਜ਼ ਤੇ ਕਲਮ ਲੈਂਦੇ ਹੈ, ਇੱਕ ਜਫ਼ਰਨਾਮਾ ਲਿਖ ਰਹੇ ਹੈ ਦੀਨੇ ਕਾਂਗੜ ਦੀ ਧਰਤੀ ਤੇ, ਦੇਸੂ ਰਾਮਗੜੀ ਦੇ ਚਵਾਰੇ ਵਿੱਚ ਬੈਠੇ ਹੈ, ਭਾਗ ਲਾ ਰਹੇ ਹੈ। ਕਿਹਨੂੰ ਲਿਖ ਰਹੇ ਹੈ? ਔਰੰਗਜ਼ੇਬ ਨੂੰ ਖਤ ਲਿਖ ਰਿਹਾ। ਖਾਤਾ ਫਾਰਸੀ ਦੇ ਵਿੱਚ ਮਹਿੰਗੇ ਸਲੋਕ ਮਹਿੰਗੇ ਸ਼ਬਦ ਲਿਖ ਰਹੇ ਹੈ। ਮਹਾਰਾਜ ਕਹਿੰਦੇ ਔਰੰਗ, ਉਹ ਤੂੰ ਮੇਰੇ ਚਾਰ ਪੁੱਤ ਖਤਮ ਕਰਨ ਤੋਂ ਬਾਅਦ ਮੇਰੇ ਪੁੱਤਰਾਂ ਦੀ ਗਿਣਤੀ ਭੁੱਲ ਗਿਆ। ਤੂੰ ਮੇਰਾ ਅਜੀਤ ਸਿੰਘ ਖਤਮ ਕਰਤਾ, ਮੇਰਾ ਜੁਝਾਰ ਸਿੰਘ ਖਤਮ ਕਰਤਾ, ਮੇਰਾ ਪੋਤਾ ਉਹ ਮੇਰਾ ਪੁੱਤ ਜੋਰਾਵਰ ਸਿੰਘ ਆ, ਉਹ ਮੇਰਾ ਪੁੱਤ ਫਤਿਹ ਸਿੰਘ, ਚਾਰੇ ਖਤਮ ਕਰਤੇ ਆ। ਮਹਾਰਾਜ ਕਹਿੰਦੇ ਚਾਰ ਮੂਏ ਤੋਂ ਕਿਆ ਹੋਆ ਜੀਵਤ ਗਈ ਹਜ਼ਾਰ। ਮਹਾਰਾਜ ਕਹਿੰਦੇ ਚਾਰ ਹੀ ਖਤਮ ਕੀਤੇ ਹਨ, ਪਰ ਮੇਰੇ ਚਾਰ ਪੁੱਤ ਖਤਮ ਕਰਨ ਤੋਂ ਬਾਅਦ ਤੂੰ ਮੇਰੇ ਪੁੱਤਰਾਂ ਦੀ ਗਿਣਤੀ ਭੁੱਲ ਗਿਆ। ਉਹ ਜਿਹੜਾ ਸਪੋਲੀਆ, ਜਿਵੇਂ ਸੁੱਚਾਨੰਦ ਪਾਪੀ ਨੇ ਕਿਹਾ ਸੀਗਾ, ਕਿਸੇ ਨੇ ਤਰਸ ਕੀਤਾ ਇਹ ਵੀ ਇਹ ਮਰੇਲ ਕੋਲ ਨਹੀਂ ਹੈ, ਨਵਾਬ ਨੇ ਕਹਿੰਦਾ ਬੱਚੇ ਹੀ ਹੈ ਛੱਡ ਦਿਓ, ਵੀ ਇਹ ਵੈਰ ਤਾਂ ਆਪਣਾ ਇਹਨਾਂ ਦੇ ਪਿਤਾ ਨਾਲ ਹੈ, ਟਾਕਰਾ ਕਰਦੇ ਹੈ। ਉਹ ਬੇੜੀ ਬਹਿ ਜਾ ਸੁੱਚਾਨੰਦ ਪਾਪੀ ਦੀ, ਉਹ ਕਹਿੰਦਾ ਜੀ ਸੱਪਾਂ ਦੇ ਬੱਚੇ ਸਪੋਲੀਏ ਹੁੰਦੇ ਹੈ, ਇਹਨਾਂ ਦੇ ਇਹਨਾਂ ਨੂੰ ਪੁੱਛ ਲਓ ਕੀ ਕਰਨਗੇ। ਕਹਿੰਦਾ ਛੋਟੇ ਸਾਹਿਬਜ਼ਾਦੇ ਨੂੰ ਕਹੇ ਵੀ ਤੁਸੀਂ ਜੇ ਤੁਹਾਨੂੰ ਛੱਡਤਾ ਕੀ ਕਰੋਗੇ? ਕਹਿੰਦੇ ਬਾਹਰ ਜਾਵਾਂਗੇ, ਸਿੱਖਾਂ ਨੂੰ ਇਕੱਠੇ ਕਰਾਂਗੇ, ਇਹ ਫੌਜ ਤਿਆਰ ਕਰਾਂਗੇ, ਹਮਲਾ ਕਰਾਂਗੇ ਸਰਹੰਦ ਤੇ। ਕਹਿੰਦਾ ਆ ਕਰ ਲਓ ਜੀ ਗੱਲ, ਆ ਤੁਸੀਂ ਤਾਂ ਛੱਡਣ ਦੀ ਗੱਲ ਕਰਦੇ ਹੋ, ਇਹ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੈ, ਉਹ ਸਪੋਲੀਏ ਦੱਸਿਆ। ਮਹਾਰਾਜ ਕਹਿੰਦੇ ਹਜੇ ਤਾਂ ਫਣੀਅਰ ਕਾਲੇ ਨਾਗ ਜਾਂਦੇ ਆ, ਹਜੇ ਤਾਂ ਸਪੋਲੀਏ ਹੀ ਖਤਮ ਹੋਏ ਆ, ਜੇ ਤੇਰੀ ਭਾਸ਼ਾ ਜੀ ਕਹਿੰਦੇ ਹੈ। ਉਹ ਜਿਹੜਾ ਮੇਰਾ ਵੀਰ ਖਾਲਸਾ ਪੰਜਵਾਂ ਪੁੱਤ ਆ ਨਾ, ਖਾਲਸਾ ਖਾਲਸਾ ਮੇਰਾ ਰੂਪ ਹੈ, ਖਾਸ ਖਾਲਸਾ ਮੈਂ ਹੋ ਕਰੋ ਨਿਵਾਸ। ਮਹਾਰਾਜ ਕਹਿੰਦੇ ਕੁੰਡਲੀਆ ਸੱਪ ਵੀਰ ਖਾਲਸਾ ਤੇਰੀ ਛਾਤੀ ਦੇ ਚੜ ਕੇ ਵੈਰ ਲਊਗਾ, ਉਹ ਤੂੰ ਭੁੱਲ ਗਿਆ, ਤੈਨੂੰ ਭੁੱਲਣਾ ਨਹੀਂ ਚਾਹੀਦਾ। 14 ਜੰਗਾਂ ਲੜੀਆਂ ਗੁਰੂ ਸਾਹਿਬ ਨੇ, ਇੱਕ ਵੀ ਨਹੀਂ ਹਾਰੇ। ਕੋਈ ਜਰ ਜੋਰੂ ਜ਼ਮੀਨ ਧਨ ਦੌਲਤ ਦੀ ਖਾਤਰ ਨਹੀਂ ਲੜੇ ਮਹਾਰਾਜ, ਹਿਊਮਨ ਰਾਈਟ ਦੀ ਖਾਤਰ ਲੜੇ ਹੈ, ਮਨੁੱਖੀ ਅਧਿਕਾਰਾਂ ਦੀ ਖਾਤਰ ਲੜੇ ਹੈ। ਜਿਵੇਂ ਗੁਰੂ ਨਾਨਕ ਮਹਾਰਾਜ ਨੇ ਕਿਹਾ ਵੀ ਸੋ ਕੋ ਮੰਦਾ ਆਖੀਏ ਜਿੱਤ ਜੰਮਾ ਰਾਜਾਨ। ਮਹਾਰਾਜ ਕਹਿੰਦੇ ਜਿਹੜਾ ਬਾਦਸ਼ਾਹ ਜਿਹੜਾ ਰਾਜਾ ਬਣ ਗਿਆ, ਉਹ ਜੇ ਪ੍ਰਜਾ ਨੂੰ ਤੰਗ ਕਰਨ ਲੱਗ ਗਿਆ ਫਿਰ ਕੀ ਬਣੂਗਾ? ਇਹਦੇ ਧੌਂ ਚ ਕਿੱਲਾ ਸੀ ਔਰੰਗਜ਼ੇਬ ਦੇ। ਇਹ ਕਹਿੰਦਾ ਮੈਂ ਸਾਰੇ ਹਿੰਦੂ ਸਿੱਖ ਖਤਮ ਕਰਕੇ ਸਾਰੇ ਹਿੰਦੁਸਤਾਨ ਤੇ ਹੈਦਰੀ ਨਿਸ਼ਾਨ ਚਲਾਉਣਾ, ਜਾਲੀ ਦੇ ਨਾਰੇ ਲੱਗਣੇ ਹੈ, ਇਹ ਮੁਹੰਮਦ ਸਾਹਿਬ ਦਾ ਪ੍ਰਚਾਰ ਹੋਊਗਾ, ਬਾਕੀ ਸਾਰਾ ਖਤਮ ਹੈ। ਇਹਦੀ ਇਹ ਧੌਂ ਚ ਕਿੱਲਾ ਸੀਗਾ। ਉਹ ਗੁਰੂ ਸਾਹਿਬ ਇੱਕ ਵੀ ਜੰਗ ਨਹੀਂ ਹਾਰੇ, ਫਿਰ ਵੀ ਇਹਨੂੰ ਅਕਲ ਨਹੀਂ ਆਈ ਵੀ ਰੱਬ ਨਾਲ ਟਾਕਰਾ ਕਰਦਾ ਏ। ਲੋ ਇਹ ਜਫ਼ਰਨਾਮਾ ਕਈਆਂ ਨੇ ਲਿਖਿਆ ਤੇ ਤੁਸੀਂ ਸੁਣਿਆ ਵੀ ਹੈ, ਬੜਾ ਪਿਆਰ ਬਖਸ਼ਿਆ ਏ। ਪਰ ਸਾਡੇ ਮੋਗੇ ਜ਼ਿਲ੍ਹੇ ਦੇ ਬਾਪੂ ਕਰਨੈਲ ਸਿੰਘ ਪਾਰਸ ਆ, ਉਹਨਾਂ ਦਾ ਫਾਰਸੀ ਤੋਂ ਕੀਤਾ ਹੋਇਆ ਪੰਜਾਬੀ ਚ ਅਲੱਥਾ ਤੇ ਬਦਨੀ ਵਾਲਾ ਢਾਡੀ ਜੱਥਾ, ਵੀ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਮੇਰੇ ਸਾਥੀ ਬਿਆਨ।

ਬਾਪੂ ਪਾਸ ਸ਼ਬਦ ਲਿਖਦਾ ਏ ਬਾਕੀ ਵਿੱਚ ਕਚਹਿਰੀ ਲੇਖਾ ਜੋਖਾ ਕਰ ਲਾਂਗੇ, ਵਾਦ ਘਾਟ ਜੋ ਹੋਈ ਦੂਰ ਭੁਲੇਖਾ ਕਰ ਲਾਂਗੇ। ਪੁੱਤਾ ਜੀ ਉੱਥੇ ਵੀ ਅਸੀਂ ਹਾਂ, ਇੱਥੇ ਵੀ ਅਸੀਂ ਹਾਂ। ਮਹਾਰਾਜ ਕਹਿੰਦੇ ਵਾਦ ਘਾਟ ਜੋ ਹੋਈ ਦੂਰ ਭੁਲੇਖਾ ਕਰ ਲਾਂਗੇ, ਪਾਰਸ ਇੱਥੇ ਉੱਥੇ। ਮਹਾਰਾਜ ਕਹਿੰਦੇ ਮੈਂ ਜਿੱਤਿਆ ਤੇ ਤੂੰ ਹਰਿਆ, ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ। ਇਹੋ ਜਿਹੇ ਮਹਿੰਗੇ ਸ਼ਬਦ ਮਹਾਰਾਜ ਨੇ ਲਿਖਿਆ ਜਫਰਨਾਮਾ। ਜਫਰਨਾਮਾ ਲਿਖ ਕੇ ਇੱਕ ਸਿੱਖ ਦੇ ਹੱਥ ਭੇਜਿਆ ਏ। ਉਹ ਬਿਮਾਰ ਪਿਆ ਔਰੰਗਜ਼ੇਬ, ਮੁੱਲਾ ਕਾਜੀ ਬੈਠੇ ਕੋਲੇ, ਉਹਦੀ ਧੀ ਨੇ ਪੜ੍ਹ ਕੇ ਸੁਣਾਇਆ। ਥੱਲੇ ਲਿਖਿਆ ਸੀ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਥੱਲੇ ਲਿਖਿਆ ਸੀ ਉਹਦੇ ਵਿੱਚ। ਉਹ ਇਹ ਨਹੀਂ ਸੀ ਕਹਿੰਦਾ, ਉਹ ਦੁਸ਼ਟ ਔਰੰਗਾ ਇਹ ਨਹੀਂ ਸੀ ਕਹਿੰਦਾ, ਉਹ ਕਾਜੀਆਂ ਨੇ ਬੜਾ ਜ਼ੋਰ ਲਾਇਆ, ਤੇਰੀ ਜਾਨ ਸੌਖੀ ਨਿਕਲ ਜੂ, ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜ਼ੋਰ ਲਾਇਆ ਤਾਂ ਕਿਹਾ ਵੀ ਪੂਰਾ ਹੋ ਗਿਆ। ਦੇਖੋ ਇੰਨੇ ਮਹਿੰਗੇ ਸ਼ਬਦ, ਨਾ ਤੀਰਾਂ ਨਾ, ਨਾ ਤਲਵਾਰਾਂ ਨਾ, ਨਾ ਨੇਜਿਆਂ ਨਾ, ਨਾ ਬਰਸ਼ਿਆਂ ਨਾ, ਨਾ ਢਾਲਾਂ ਨਾ, ਕਿਹਦੇ ਨਾਲ ਖਤਮ ਕੀਤਾ? ਮਹਿੰਗੇ ਸ਼ਬਦ ਉਹਨੂੰ ਜਣਾਇਆ ਬਈ ਤੂੰ ਉਸ ਖੁਦਾ ਨੇ ਤੈਨੂੰ ਭੇਜਿਆ ਮਤਲਬ ਤੂੰ ਬੰਦਗੀ ਕਰੀ, ਪਰ ਰਾਜ ਮੰਗ ਲਿਆ, ਰਾਜ ਕੀਤਾ ਨਾ, ਰਾਜ ਤੈਨੂੰ ਕਰਨਾ ਨਹੀਂ ਆਇਆ। ਉਹ ਤੂੰ ਰੱਬ ਨਾਲ ਹੀ ਖਹੀ ਗਿਆ, ਟੱਕਰ ਲਈ ਗਿਆ, ਰੱਬ ਨੇ ਤੇਰੀ ਮੱਤ ਤੇ ਪੜਦਾ ਪੈ ਗਿਆ। ਉਹਨੂੰ ਜਨਾਇਆ ਮਾਫ ਕਰਿਓ, ਸਾਨੂੰ ਮਾਸ ਲੋਕ ਤੇ ਮਹਾਰਾਜ ਨੇ ਭੇਜਿਆ ਨਾਮ ਜਪਣ ਵਾਸਤੇ, ਸੇਵਾ ਸਿਮਰ ਸਤਸੰਗ ਕਰਨ ਵਾਸਤੇ, ਨਹੀਂ ਠੱਗੀਆਂ ਠੋਰੀਆਂ ਕਰਨ ਵਾਸਤੇ। ਮਾਫ ਕਰਿਓ, ਮਾਇਆ ਸਭ ਨੂੰ ਚਾਹੀਦੀ, ਚਾਹੇ ਮੈਂ ਚਾਹੇ ਤੁਸੀਂ ਹੈ, ਇਹਦੇ ਬਿਨਾਂ ਸਰਦਾ ਨਹੀਂ ਹੈ। ਗੁਰੂ ਸਾਹਿਬ ਉਹਨੀ ਕਿਰਪਾ ਕਰੇ ਸਾਡੀ ਬੁੱਧੀ ਤੇ ਕੰਟਰੋਲ ਰਹੇ, ਉਹਨੂੰ ਅਸੀਂ ਭੁੱਲ ਗਏ ਨਾ ਭੁੱਲ ਗਏ ਨਾ ਭੁਲਾਈਏ, ਯਾਦ ਰੱਖੀਏ ਹਰ ਪਲ। ਜਦੋਂ ਜਿੰਨੀ ਮਾਇਆ ਜ਼ਿਆਦੇ ਆਊ, ਉਹਨੇ ਬੰਦਾ ਗਲਤ ਕੰਮ ਕਰੂ, ਚਾਹੇ ਅਲਾਦੀ ਮਾਣੀ ਨਿਕਲ ਜੂਗੀ। ਬਾਪੂ ਕੋਲ ਧਨ ਦੌਲਤ ਇਹ ਬਹੁਤ ਫੱਟੇ ਚੱਕੀ ਚੱਲੋ, ਉਹਦਾ ਨੁਕਸਾਨ ਹੈ, ਮਾਰੇ ਉਹਨੀ ਕਿ ਦੇਵੇ। ਮਹਾਰਾਜ ਨੂੰ ਯਾਦ ਰੱਖੀ ਗਏ ਹਰ ਵੇਲੇ। ਇਹ ਤੁਸੀਂ ਦੇਖੋ, ਔਰੰਗਜ਼ੇਬ ਨੇ ਗੁਰੂ ਸਾਹਿਬ ਨਾਲ ਵੈਰ ਕਰਿਆ, ਸਾਰਾ ਪਰਿਵਾਰ ਖਤਮ ਕਰਤਾ। ਹੁਣ ਜੇ ਕੋਈ ਮਾੜਾ ਮੋਟਾ ਆਪਣੇ ਨਾਲ ਵੈਰ ਪੈ ਜੇ, ਆਪਾਂ ਸਾਰੀ ਜ਼ਿੰਦਗੀ ਉਹਦਾ ਭਲਾ ਨਹੀਂ ਲੋਚਾਂਗੇ, ਮਨ 'ਚ ਹੋਊਗਾ ਵੈਰ। ਬਾਜਾਂ ਵਾਲੇ ਗੁਰੂ ਦੇ ਮਨ 'ਚ ਕੋਈ ਵੈਰ ਨਹੀਂ ਸੀ, ਨਾ ਕੋਈ ਖੋਟ ਸੀਗੀ। ਇਹਦੇ ਪੁੱਤਰ ਬਹਾਦਰ ਸ਼ਾਹ ਨੇ ਗੁਰੂ ਤੋਂ ਮਦਦ ਮੰਗੀ, ਔਰੰਗਜ਼ੇਬ ਦੇ ਪੁੱਤਰ ਨੇ। ਮਹਾਰਾਜ ਗਏ, ਜੇ ਮਨ ਦੇ ਵਿੱਚ ਹੁੰਦਾ ਜਾਂਦੇ ਹੀ ਕਿਉਂ, ਵੀ ਇਹਦੇ ਪਿਓ ਨੇ ਤਾਂ ਐਂ ਕੀਤਾ ਏ। ਸੋ ਦੇਖੋ ਮਹਾਰਾਜ ਨੇ ਐਂ ਕਿਰਪਾ ਕੀਤੀ ਹੈ, ਕਿਰਪਾ ਹੀ ਕਰ ਰਹੇ ਹੈ। ਇਦੂ ਗਾਂਹ ਫਿਰ ਮਹਾਰਾਜਾ ਖਦਰਾਣੇ ਦੀ ਢਾਬ ਤੇ ਜੰਗ ਹੁੰਦਾ ਏ, ਫਿਰ ਦਮ ਮਾਰਦੇ ਆ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ, ਉੱਥੇ ਉਹ ਬੀੜ ਸੰਪੂਰਨ ਕਰਦੇ ਆ, ਦਮਦਮੀ ਬੀੜ। ਨੌਵੇਂ ਪਾਤਸ਼ਾਹ ਜੋ ਜੈਜਾਵੰਤੀ ਰਾਗ, ਉੱਥੇ ਬੀੜ ਸੰਪੂਰਨ ਹੁੰਦੀ ਹੈ। ਇਦੂ ਗਾਂਹ ਮਹਾਰਾਜ ਦੱਖਣ ਵਾਲੇ ਪਾਸੇ ਜਾ ਰਹੇ ਹੈ, ਤੇ ਰਾਹ 'ਚ ਆਉਂਦਾ ਏ ਦਾਦੂ ਦਾ ਦੁਆਰਾ, ਮਹੰਤ ਜੈਤ ਰਥ ਉਹਦੇ ਦੁਆਰੇ ਤੇ ਗਏ ਹੈ। ਮਹਾਰਾਜ ਬੈਠੇ ਹੈ, ਬੜੀ ਸੇਵਾ ਕਰ ਰਿਹਾ, ਗਿਣਤੀ ਦੇ ਸਿੰਘ ਗੁਰੂ ਸਾਹਿਬ ਦੇ ਨਾਲ। ਉਹ ਮਹੰਤ ਜੈਤ ਰਥ ਕਹਿੰਦਾ, ਮਹਾਰਾਜ ਇਦੂ ਅੱਗੇ ਨਾ ਜਾਇਓ ਤੁਸੀਂ। ਬਾਜਾਂ ਵਾਲੇ ਗੁਰੂ ਕਹਿੰਦੇ ਕਿਉਂ ਨਾ ਜਾਈਏ? ਕਹਿੰਦੇ ਜੀ ਅੱਗੇ ਸੰਤ ਮਾਧਵਦਾਸ ਰਹਿੰਦਾ, ਗੋਦਾਵਰੀ ਨਦੀ ਦੇ ਕੰਡੇ ਤੇ ਉਹਦਾ ਡੇਰਾ, ਉਹ ਭਜਨੀਕ ਪੁਰਸ਼ਾਂ ਦੀ ਬੇਇੱਜ਼ਤੀ ਕਰਦਾ, ਸ਼ਿਕਾਰ ਕਰਦਾ ਉਹਨਾਂ ਦਾ, ਭਜਨੀਕ ਪੁਰਸ਼ਾਂ ਦਾ। ਕਿਵੇਂ ਕਰਦਾ ਬੇਇੱਜ਼ਤੀ? ਇੱਕ ਪਲੰਘ ਆ ਉਹਦਾ, ਉਹਦੇ ਉੱਤੇ ਬਿਠਾਉਂਦਾ ਸੰਤਾਂ ਨੂੰ, ਜਿਹੜੇ ਕਹਿੰਦੇ ਅਸੀਂ ਸੰਤ ਹੈ, ਉਹਦੇ ਉੱਤੇ ਬਿਠਾਉਂਦਾ ਏ, ਆਪ ਕਲਾਮ ਪੜ੍ਹਦਾ, ਰਿੱਧੀਆਂ ਸਿੱਧੀਆਂ ਨੂੰ ਹੁਕਮ ਦਿੰਦਾ ਏ, ਉਹ ਸੰਤ ਥੱਲੇ ਹੋ ਜਾਂਦੇ ਆ, ਪਲੰਘ ਉੱਤੇ ਹੋ ਜਾਂਦਾ, ਬੇਇੱਜ਼ਤੀ ਕਰਦਾ। ਉਹ ਕਹਿੰਦਾ ਜੀ ਮੈਂ ਬੇਇੱਜ਼ਤੀ ਕਰਾਇਆ ਹੈ, ਤੁਸੀਂ ਨਾ ਜਾਇਓ, ਤੁਸੀਂ ਰੱਬ ਹੋ, ਤੁਸੀਂ ਜਾਇਓ ਨਾ, ਉਹਦੇ ਤੁਹਾਡੀ ਵੀ ਬੇਇੱਜ਼ਤੀ ਕਰੂਗਾ ਤੁਹਾਡੇ ਨਾਲ। ਜਾਂ ਉਹਦੇ ਦਿਮਾਗ 'ਚ ਹੀ ਇਹ ਹੈ, ਸਾਰਿਆਂ ਦਾ ਵਰਤਾਓ ਇਹੋ ਜਿਹਾ ਕਰਦਾ। ਬਾਜਾਂ ਵਾਲੇ ਗੁਰੂ ਕਹਿੰਦੇ ਅਸੀਂ ਤਾਂ ਜਾਵਾਂਗੇ, ਅਸੀਂ ਤਾਂ ਆਏ ਉਹਦੀ ਖਾਤਰ। ਬਾਜਾਂ ਵਾਲੇ ਗੁਰੂ ਕਹਿੰਦੇ ਅਸੀਂ ਤਾਂ ਜਾਵਾਂਗੇ, ਅਸੀਂ ਉਹ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਸਾਰਾ ਕੁਝ ਛੱਡਿਆ, ਉਹ ਅਸੀਂ ਤਾਂ ਉਹਨੂੰ ਆਪਦਾ ਬੰਦਾ ਬਣਾਉਣ ਆਏ ਹਾਂ, ਆਏ ਉਹਦੀ ਖਾਤਰ। ਦੇਖੋ ਗੁਰੂ ਸਾਹਿਬ ਜਾਂਦੇ ਹੈ, ਨੀਲੇ ਬਾਣੇ ਪਾਏ ਹੈ, ਸਾਰੇ ਨਾਲ ਸਿੰਘਾਂ ਦੇ ਘੋੜਿਆਂ ਤੇ ਸਵਾਰ ਹੈ। ਜਦੋਂ ਬਾਜਾਂ ਵਾਲੇ ਗੁਰੂ ਸੰਤ ਮਾਧੋਦਾਸ ਦੇ ਡੇਰੇ ਵਿੱਚ ਗਏ, ਉਦੋਂ ਸੰਤ ਮਾਧੋਦਾਸ ਉੱਥੇ ਨਹੀਂ ਹੈ, ਉਹਦੇ ਦੋ ਕੁ ਚੇਲੇ ਹੈ, ਬਾਕੀ ਚੇਲੇ ਤੇ ਸੰਤ ਮਾਧੋਦਾਸ ਗੋਦਾਵਰੀ ਨਦੀ ਦੇ ਕੰਢੇ ਬੈਠਾ ਹੋਇਆ ਹਵਨ ਜੱਗ ਕਰ ਰਿਹਾ ਹੈ, ਉੱਥੇ ਬੈਠਾ ਹੈ, ਨੇਤਰ ਬੰਦ ਹੈ। ਦੋ ਚੇਲੇ ਆਏ ਇੱਥੇ ਡੇਰੇ ਦੇ ਵਿੱਚ, ਬਾਜਾਂ ਵਾਲੇ ਗੁਰੂ ਆਏ ਆ ਘੋੜਿਆਂ ਤੇ ਸਵਾਰ ਹੈ। ਮਹਾਰਾਜ ਕਹਿੰਦੇ ਸਿੱਖੋ ਘੋੜੇ ਬੰਨੋ, ਸਿੰਘਾਂ ਨੇ ਘੋੜੇ ਬੰਨੇ ਹੈ। ਮਹਾਰਾਜ ਉਹਦੇ ਪਲੰਘ ਤੇ ਬਹਿ ਗਏ, ਸੰਤ ਮਾਧੋਦਾਸ ਦੇ ਪਲੰਘ ਤੇ ਬਹਿ ਗਏ ਗੁਰੂ ਸਾਹਿਬ।
ਔਰ ਸਿੰਘਾਂ ਨੂੰ ਕਹਿੰਦੇ ਸਿੱਖੋ ਇਉਂ ਕਰੋ, ਅੱਗ ਬਾਲੋ ਕਿਹੜਾ, ਪਤੀਲੇ ਧਰੋ, ਅੱਜ ਮਾਸ ਖਾਣ ਨੂੰ ਜੀ ਕਰਦਾ ਮਾਸਾਹਾਰੀ ਪਦਾਰਥ ਬਣਾਓ। ਹੁਣ ਸਿੰਘਾਂ ਨੇ ਕੀ ਕੀਤਾ, ਇਹ ਜਾਨਵਰ ਪਕੜ ਲਏ ਹੈ, ਧੌਣਾ ਮਰੋੜ ਮਰੋੜ ਕੇ ਅੱਗ ਬਾਲੀ ਆ, ਪਤੀਲੇ ਵਿੱਚ ਸੁੱਟ ਰਹੇ ਆ, ਰਿੰਨ ਰਹੇ ਧਰਤੇ ਆ। ਉਹ ਸ਼ਾਕਾਹਾਰੀ ਉਹਦੇ ਡੇਰੇ ਦੇ ਖੂਨ ਡੁੱਲਿਆ, ਮਾਸਾਹਾਰੀ ਪਦਾਰਥ ਬਣ ਰਹੇ ਹੈ। ਲੈ ਵੀ ਹੁਣ ਚੇਲੇ ਤਾਂ ਦੇਖਦੇ ਆ ਇਹ ਦ੍ਰਿਸ਼, ਇਹ ਜਾ ਕੇ ਜਿਵੇਂ ਆਪਣੇ ਦੱਸਦੇ ਆ ਜਾ ਕੇ ਗੁਰੂ ਨੂੰ, ਕਹਿੰਦੇ ਸਵਾਮੀ ਜੀ ਗੁਰੂ ਜੀ ਇੱਕ ਪੀਰ ਆਇਆ, ਪੀਰ ਉਹਦੇ ਵੱਲ ਝਾਕਿਆ ਨੀ ਜਾਂਦਾ, ਇੰਨਾ ਤਪ ਤੇਜ ਹੈ, ਔਰ ਸਾਰਿਆਂ ਦੇ ਇੱਕੋ ਜਿਹੇ ਬਾਣੇ ਹੈ, ਉਹ ਆਪਣੀ ਫੁਲਵਾੜੀ ਭਿੱਟਤੀ ਹੈ, ਮਿਧਤੀ ਹੈ, ਨੁਕਸਾਨ ਕਰਤਾ। ਆਪਾਂ 101% ਸ਼ਾਕਾਹਾਰੀ ਹਾਂ। ਉੱਥੇ ਜਾਨਵਰ ਖਤਮ ਕੀਤੇ ਗਏ, ਉਹ ਖੂਨ ਦੀਆਂ ਨਦੀਆਂ ਵਗੀਆਂ ਏ, ਉਹਨਾਂ ਨੇ ਮਾਸ ਰਿੰਨਾ ਧਰਿਆ ਹੈ। ਲੋ ਸੁਣੋ, ਉਹ ਚੇਲੇ ਸੰਤ ਮਾਧੋ ਦਾਸ ਦੇ ਜਾ ਕੇ ਜਿਵੇਂ ਗੁਰੂ ਸਾਹਿਬ ਵਾਲੇ ਸਾਰਾ ਦ੍ਰਿਸ਼ ਸਾਰੀ ਖਬਰ ਦੱਸਦੇ ਹੈ, ਆਪਣੀ ਮਾਧੋ ਦਾਸ ਜੀ ਭਿੱਟੀ ਫੁਲਵਾੜੀ ਮੇਰੇ ਸਾਥੀ ਬਿਆਨ

ਸੰਤ ਮਾਧੋ ਦਾਸ ਦੇ ਚੇਲੇ ਜਾ ਕੇ ਕਹਿੰਦੇ ਆ, ਸੰਤ ਜੀ ਨੁਕਸਾਨ ਹੋ ਗਿਆ, ਡੇਰੇ ਦੀ ਮਰਿਆਦਾ ਭੰਗ ਹੋ ਗਈ ਹੈ। ਇੱਕ ਆਇਆ ਏ ਉੱਥੇ, ਸੰਤ ਚੱਲ ਕੇ ਆਇਆ ਡੇਰੇ, ਸੰਤੀ ਦੱਸਦੇ ਹੈ ਤਪ ਤੇਜ ਹੈ, ਚਿਹਰੇ ਵੱਲ ਦੇਖਿਆ ਜੀ ਝਾਕਿਆ ਨਹੀਂ ਜਾਂਦਾ ਇਹਨਾਂ ਤਪ ਤੇਜ ਗੁਰੂ ਸਾਹਿਬ ਦਾ, ਇੱਕੋ ਜਿਹੇ ਬਾਣੇ ਪਾਏ ਹੈ, ਨੀਲੇ ਬਾਣੇ ਪਾਏ ਹੈ, ਗਾਹ ਪਾਤਾ ਹੈ, ਭਿੱਟਤੀ ਭਿੱਟਤੀ ਉਹਦਾ ਮਿਧਤੀ ਨੁਕਸਾਨ ਕਰਤਾ, ਬਾਗ ਲਾਇਆ ਨੁਕਸਾਨ ਹੋ ਗਿਆ, ਖੂਨ ਦੇ ਦਰਿਆ ਵਗੇ ਆ, ਉੱਥੇ ਕ੍ਰੋਧ ਆ ਗਿਆ। ਸੰਤ ਮਾਧੋ ਦਾਸ ਕੌਣ ਹੈ? ਇਹਦਾ ਜਨਮ 1670 ਨੂੰ ਰਜੌਰੀ ਪੁਣਛ ਜੰਮੂ ਕਸ਼ਮੀਰ ਚ ਹੋਇਆ, ਰਾਜਪੂਤ ਰਠੌਰਾਂ ਦਾ ਘਰਾਣਾ ਇਹਦਾ। ਇਹ 15-16 ਸਾਲ ਦਾ ਸੀਗਾ ਤਕਰੀਬਨ, ਘੋੜੇ ਉੱਪਰ ਸਵਾਰ ਹੋ ਕੇ ਇੱਕ ਹਰਨੀ ਦਾ ਸ਼ਿਕਾਰ ਕਰ ਰਿਹਾ, ਹਰਨੀ ਦਾ, ਹਰਨੀ ਦਾ ਰਾਹ ਕੱਟ ਗਈ, ਇਹਨੇ ਪੱਥੇ ਚੋਂ ਤੀਰ ਕੱਢਿਆ, ਚਿੱਲੀ ਤੇ ਚੜਿਆ, ਹਰਨੀ ਦੇ ਪੇਟ 'ਚ ਤੀਰ ਮਾਰਿਆ, ਹਰਨੀ ਦੇ ਪੇਟ 'ਚ ਬੱਚੇ ਸੀ ਦੋ ਤੇ ਤੀਜੀ, ਉਹ ਆਪ ਇਹਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ, ਖਤਮ ਹੋ ਗਏ ਉਹ, ਇਹਨੂੰ ਵਰਾਗ ਲੱਗ ਗਿਆ, ਇਹਨੇ ਤੀਰ ਕਮਾਨ ਸੱਟਤਾ, ਕਹਿੰਦਾ ਅੱਜ ਤੋਂ ਬਾਅਦ ਸ਼ਿਕਾਰ ਨਹੀਂ ਕਰਨਾ, ਬੰਦ ਹੋ ਗਿਆ, ਇਹਨੂੰ ਵਰਾਗ ਲੱਗ ਗਿਆ, ਪੰਜਾਬ ਆਇਆ, ਸੰਤ ਜਾਨਕੀ ਦਾਸ ਦਾ ਚੇਲਾ ਬਣ ਗਿਆ, ਚੇਲਾ ਬਣ ਗਿਆ, ਤਸੱਲੀ ਫੇਰ ਨਹੀਂ ਹੋਈ, ਫਿਰ ਸੰਤ ਔਗੜ ਨਾਥ ਉਹਦਾ ਚੇਲਾ ਬਣਿਆ ਜਾ ਕੇ, ਉਹ ਤੋਂ ਯੋਗ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਵਿਦਿਆ ਹਾਸਲ ਕੀਤੀ ਹੈ। ਜਦੋਂ ਸੰਤ ਔਗਣ ਨਾ ਚੜ੍ਹਾਈ ਕਰ ਗਿਆ, ਉਹਦਾ ਮੁਖੀ ਇਹਨੂੰ ਬਣਾਤਾ, ਇਹਦਾ ਨਾਂ ਸੀ ਲਕਸ਼ਮਣ ਦੇਵ, ਲਕਸ਼ਮਣ ਦੇਵ ਤਾਂ ਨਾਂ ਰੱਖਤਾ ਸੰਤ ਮਾਧੋ ਦਾਸ, ਰਿੱਧੀਆਂ ਸਿੱਧੀਆਂ ਦਾ ਮਾਲਕ ਹੈ, ਬੈਠਾ ਉੱਥੇ ਸ਼ਿਕਾਰ ਕਰਦਾ ਹਰੇਕ ਦਾ, ਗਰੀਬਾਂ ਦਾ ਕਰਦਾ ਸ਼ਿਕਾਰ ਤੇ ਤਕੜਿਆਂ ਦੀ ਕਰਦਾ ਅਰਦਾਸ, ਆਹ ਕੰਮ ਹੈ ਇਹਦਾ। ਜਦੋਂ ਦੱਸਿਆ ਇਹ, ਕ੍ਰੋਧ ਆ ਗਿਆ ਸੰਤ ਮਾਧੋ ਦਾਸ ਨੂੰ, ਕਹਿੰਦਾ ਮੇਰੇ ਪਲੰਘ ਤੇ ਬੈਠਾ ਖੜਾ ਹੋ ਗਿਆ, ਇੱਥੇ ਇਹ ਤੇਜ ਹਨੇਰੀ ਵਗਾਤੀ ਹੈ, ਰਿੱਧੀਆਂ ਸਿੱਧੀਆਂ ਨੂੰ ਹੁਕਮ ਕੀਤਾ ਹੈ, ਕਲਾਮ ਪੜ੍ਹਦਾ, ਪੂਰਾ ਜ਼ੋਰ ਲਾਉਂਦਾ ਹੈ, ਪਰ ਬਾਜਾਂ ਵਾਲੇ ਗੁਰੂ ਟਸ ਤੋਂ ਮਸ ਨਹੀਂ ਹੁੰਦੇ, ਉਵੇਂ ਬੈਠੇ ਹੈ ਚੌਂਕੜੇ ਮਾਰੇ, ਨੇਤਰ ਬੰਦ ਹੈ, ਕੁਝ ਨਹੀਂ ਵਿਗਾੜ ਸਕਿਆ ਮਹਾਰਾਜ ਦਾ, ਪੂਰੀ ਵਾਹ ਲਾਤੀ ਹੈ। ਮਹਾਰਾਜ ਦੇ ਕੋਲੇ ਆਉਂਦਾ, ਮਹਾਰਾਜ ਦੇ ਕੋਲੇ ਆ ਕੇ ਕਹਿੰਦਾ ਕੌਣ ਹੋ ਤੁਸੀਂ? ਬਾਜਾਂ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇਤਰ ਖੋਲਦੇ ਹੈ, ਮਹਾਰਾਜ ਕਹਿੰਦੇ ਤੂੰ ਪਤਾ ਕਰ, ਤੂੰ ਸੰਤ ਹੈ, ਉਹ ਜਿਹੜਾ ਸੰਤ ਹੁੰਦਾ ਅਗਲਾ ਪਿਛਲਾ ਸਾਰਾ ਪਤਾ ਹੁੰਦਾ, ਲੋਕਾਂ ਦੇ ਦਿਲਾਂ ਦੇ ਹਾਲ ਦੱਸਦਾ, ਤੈਨੂੰ ਇਹ ਨਹੀਂ ਪਤਾ ਸਾਹਮਣੇ ਬੈਠਾ ਉਹ ਕੌਣ ਹੈ? ਲਾਜੋਰ ਬੰਦਗੀ ਤੇਰੀ ਕਰੀ ਆ, ਪਤਾ ਕਰ ਮੈਂ ਕੌਣ ਹੈ? ਜਦ ਗੁਰੂ ਸਾਹਿਬ ਐਂ ਬੋਲੇ, ਉਹ ਕਹਿੰਦਾ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ? ਮਹਾਰਾਜ ਕਹਿੰਦਾ ਹਾਂ, ਇਹ ਤੋਂ ਪਹਿਲਾਂ ਇੱਕ ਵਾਰੀ ਸਿਰਫ ਇੱਕ ਮਿੰਟ ਵਾਸਤੇ ਦਰਸ਼ਨ ਹੋਏ ਸੀਗੇ ਇਹਨੂੰ, ਸੰਤ ਮਾਧੋ ਦਾਸ ਨੂੰ ਗੁਰੂ ਦੇ, ਇੱਕ ਮਿੰਟ ਵਾਸਤੇ, ਇਸ ਤੋਂ ਪਹਿਲਾਂ, ਹੁਣ ਤਾਂ ਗੁਰੂ ਸਾਹਿਬ ਆਪ ਗਏ ਹੈ। ਮਹਾਰਾਜ ਕਹਿੰਦੇ ਹਾਂ ਮੈਂ ਗੋਬਿੰਦ ਸਿੰਘ ਹੈ, ਦੱਸ ਗਿਰਾਂ। ਕਹਿੰਦਾ ਜੀ ਤੁਸੀਂ ਮੇਰੀ ਆਹ ਮਰਿਆਦਾ ਭਿੱਟਤੀ ਹੈ, ਨੁਕਸਾਨ ਕਰਤਾ, ਮਰਿਆਦਾ ਤੁਹਾਡੀ ਵੀ ਮਰਿਆਦਾ ਬਣਾਈ ਹੋਣੀ ਹੈ, ਸਾਡੀ ਮਰਿਆਦਾ ਬਣਾਈ ਡੇਰੇ ਦੀ, ਸਾਡੇ ਤੁਸੀਂ ਸਥਾਨ ਦੇ ਵਿੱਚ ਆਏ ਹੋ, ਇੱਥੇ ਨਦੀਆਂ ਵਹੀਆਂ ਖੂਨ ਦੀਆਂ। ਮਹਾਰਾਜ ਕਹਿੰਦੇ ਤੈਨੂੰ ਆਹ ਨਦੀਆਂ ਦਿਸ ਗਈਆਂ ਖੂਨ ਦੀਆਂ, ਆਹ ਡੁੱਲਿਆ ਖੂਨ ਦਿਸ ਗਿਆ ਤੈਨੂੰ, ਜਿਹੜਾ ਖੂਨ ਚਮਕੌਰ ਗੜੀ ਚ ਡੁੱਲਿਆ ਤੈਨੂੰ ਉਹ ਨਹੀਂ ਦਿਸਿਆ, ਜਿਹੜਾ ਖੂਨ ਸਰਹੰਦ ਡੁੱਲਿਆ ਤੈਨੂੰ ਉਹ ਨਹੀਂ ਦਿਸਿਆ ਹੈ, ਉਹ ਸਾਡੇ ਸਿੱਖ ਪੁੱਤਾਂ ਵਾਂਗੂ ਪਾਲੇ ਹੋਏ ਬਗਾਨੀਆਂ ਮਾਵਾਂ ਨੇ ਆਪਣੇ ਜਿਗਰ ਦੇ ਟੋਟੇ ਮੈਨੂੰ ਸੌਂਪੇ, ਮੈਂ ਆਪਣੇ ਪੁੱਤਾਂ ਨਾਲੋਂ ਵੱਧ ਪਿਆਰ ਕੀਤਾ ਖਾਲਸੇ ਨੂੰ, ਉਹ ਮੇਰੇ ਕਿੰਨੇ ਸਿੰਘ ਸ਼ਹੀਦ ਹੋਏ ਉਹਨਾਂ ਦਾ ਖੂਨ ਤੈਨੂੰ ਪਤਾ ਨਹੀਂ ਲੱਗਿਆ ਹੈ, ਉਹ ਮੇਰੀ ਬੁੱਢੀ ਮਾਂ ਚਲੀ ਗਈ ਉਹਦਾ ਖੂਨ ਹੀ ਤੈਨੂੰ ਦੱਸਿਆ, ਆਹ ਜਾਨਵਰਾਂ ਦਾ ਖੂਨ, ਜਿਹਨਾਂ ਚਾਹੇ ਅਸੀਂ ਮੁਕਤੀ ਕੀਤੀ ਹੋਵੇ, ਜੂਣ ਹੀ ਕੱਟੀ ਹੋਵੇ, ਤੈਨੂੰ ਆਹ ਖੂਨ ਦਿਸ ਗਿਆ। ਮਹਾਰਾਜ ਕਹਿ ਰਹੇ ਹੈ, ਰੋਮ ਰੋਮ ਉਹਦਾ ਕੁੰਡਲਾ ਰਿਹਾ, ਉਹ ਤੇ ਕਿਰਪਾ ਕਰ ਰਹੇ ਹੈ, ਸਾਰਾ ਕੁਝ ਜਣਾ ਰਹੇ ਹੈ ਵੀ ਤੂੰ ਆਇਆ ਕੀ ਕਰ ਸੀ, ਕਰ ਤੂੰ ਕੀ ਰਿਹਾ, ਤੂੰ ਭਜਨੀਕ ਪੁਰਸ਼ਾ ਨਾਮ ਜਪਣ ਵਾਲੇ ਨੂੰ ਪਲੰਘ ਤੇ ਬਿਠਾ ਕੇ ਬੇਇੱਜ਼ਤੀ ਕਰਦਾ, ਉਹਨਾਂ ਦਾ ਸ਼ਿਕਾਰ ਕਰਦਾ, ਜਿਹੜੇ ਤੈਨੂੰ ਚਾਰ ਪੈਸੇ ਦਿੰਦੇ ਉਹਨਾਂ ਦੀ ਅਰਦਾਸ ਕਰਦਾ, ਜਿਹੜਾ ਤੁਹਾਨੂੰ ਦੇ ਨਹੀਂ ਸਕਦਾ ਉਹਨਾਂ ਦਾ ਤੂੰ ਸ਼ਿਕਾਰ ਕਰਦਾ, ਤੂੰ ਸ਼ਿਕਾਰੀ ਹੈ ਅੱਜ ਵੀ? ਉਹ ਕਹਿੰਦਾ ਨਹੀਂ ਮਹਾਰਾਜ ਮੈਂ ਸ਼ਿਕਾਰੀ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਮੰਨ ਜਾ ਸ਼ਿਕਾਰੀ ਹੈ, ਇੱਥੇ ਹਰੇਕ ਬੰਦਾ ਸ਼ਿਕਾਰੀ ਹੈ, ਗੁਰੂ ਸਾਹਿਬ ਕਹਿੰਦੇ ਤਗੜਾ ਉਦੂ ਤਗੜੇ ਦਾ ਕਰਦਾ, ਉਦੂ ਤਗੜੇ ਦਾ ਕਰਦਾ, ਉਦੂ ਤਗੜੇ ਦਾ ਕਰ, ਜਾਣ ਕੇ ਮਾੜੇ ਦਾ ਸ਼ਿਕਾਰ ਹੀ ਹੋਣਾ, ਸ਼ਿਕਾਰੀ ਹੈ। ਮਹਾਰਾਜ ਕਹਿੰਦੇ ਤੂੰ ਮੰਨ ਜਾ, ਜਦ ਉਹਦੇ ਕਵਾੜ ਖੋਲੇ ਲੋ, ਸਮਾਂ ਸੀਮਤ ਹੈ, ਕੋਈ ਕਵਿਤਾ ਬੋਲਣੀ ਹੈ, ਉਹਦੇ ਕਵਾੜ ਖੋਲਤੇ, ਉਹਦਾ ਸਾਰਾ ਦਸਤਾ ਉਹਨੂੰ, ਹੁਣ ਉਹ ਹੱਥ ਜੋੜਦਾ, ਕਹਿੰਦਾ ਸੱਚੇ ਪਾਤਸ਼ਾਹ ਮੈਂ ਮੰਨਦਾ, ਮੈਂ ਸਵੀਕਾਰ ਕਰਦਾ ਗਲਤੀਆਂ ਹੋਈਆਂ ਮੈਥੋਂ, ਪਰ ਤੁਸੀਂ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਨੂੰ ਆਪਣਾ ਬੰਦਾ ਬਣਾ ਲਓ, ਬੰਦਾ ਬਣਾ ਲਓ, ਮੈਂ ਬੰਦਾ ਨਹੀਂ ਹਾਂ, ਬੰਦਾ ਬਣਾਓ ਮੈਨੂੰ।
ਹੁਣ ਜੇ ਕੋਈ ਪਸ਼ੂ ਆਪਾਂ ਪਸ਼ੂ ਤਾਂ ਨਹੀਂ ਕਹਿੰਦੇ ਪਸ਼ੂ ਕਾ ਪਸ਼ੂ ਵਾਲੇ ਕਿਉਂ ਕੰਮ ਕਰਦਾ ਆਪਾਂ ਬੰਦੇ ਨੂੰ ਕਹਾਂਗੇ ਬੱਚਾ ਆਪਣਾ ਜਾਂ ਲੜਕਾ ਵਿਗੜ ਜਾਵੇ ਉਹ ਬੰਦਿਆ ਬੰਦਿਆਂ ਵਾਲੇ ਕੰਮ ਕਰ ਲਾ ਪਸ਼ੂਆਂ ਵਾਲੇ ਕਿਉਂ ਕਰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਗੁਰਬਾਣੀ ਕਹਿੰਦੇ ਸੁਣੋ ਕਾਵਿ ਰਚਨਾ ਉਹ ਹੱਥ ਜੋੜ ਕੇ ਤਾਂ ਮਾਫੀ ਮੰਗਦਾ ਨਾਲੇ ਬਾਜਾਂ ਵਾਲੇ ਗੁਰੂ ਨੂੰ ਕਹਿੰਦਾ ਬਖਸ਼ੀ ਬਾਜਾਂ ਵਾਲਿਆ ਮੈਂ ਤੇਰਾ

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ, ਵੱਡੇ ਭਾਗ ਜਾਂ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਾਡੇ ਢਾਡੀ ਵੀਰ ਮਾਧੋ ਦਾਸ ਬੈਰਾਗੀ, ਜੋ ਕਿ ਬੰਦਾ ਸਿੰਘ ਬਹਾਦਰ ਬਣਿਆ ਸਤਗੁਰਾਂ ਦੀ ਸ਼ਰਨ ਵਿੱਚ ਆ ਕੇ, ਅਤੇ ਉਸਨੇ ਪੰਜਾਬ ਵਿੱਚ ਆ ਕੇ ਜੋ ਮੁਗਲਾਂ ਦਾ ਨਾਸ਼ ਕੀਤਾ, ਉਹਦਾ ਸਿੱਖ ਕੌਮ ਦਾ ਇਤਿਹਾਸ ਉਹ ਸੁਣਾ ਰਹੇ ਸੀ। ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਪੁਰਾਣੀਆਂ ਯਾਦਾਂ ਤਾਜ਼ਾ ਹੁੰਦੀਆਂ ਰਹਿਣ, ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਆਉਣ ਵਾਲੀਆਂ ਸਾਡੀਆਂ ਨਸਲਾਂ ਨੇ, ਸੱਚੇ ਪਾਤਸ਼ਾਹ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਹੋਵੇ ਕਿ ਪਿੱਛੇ ਕੀ ਹੋਇਆ ਅਤੇ ਸਾਨੂੰ ਅੱਗੇ ਕੀ ਕਰਨਾ ਚਾਹੀਦਾ। ਸੋ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਭਨਾ ਘਰਾਂ 'ਚ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ ਅਤੇ ਸੁੱਖਾਂ ਦਾ ਪ੍ਰਕਾਸ਼ ਹੋਵੇ। ਵਿਣ ਬੋਲਿਆਂ ਸਭ ਕੁਛ ਜਾਣਦਾ ਕਿਸੇ ਆਗਿਆ ਕੀਤੇ ਅਰਦਾਸ, ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਵਾਹਿਗੁਰੂ ਪ੍ਰਵਾਨ ਕਰਨ, ਸਭਨਾਂ ਦੀ ਹਾਜ਼ਰੀ ਲੇਖੇ ਵਿੱਚ ਲੱਗੇ, ਸਭਨਾਂ ਦਾ ਲੋਕ ਸੁਖੀਆ ਪਰਲੋਕ ਸੁਹੇਲਾ ਹੋਵੇ। ਆਓ ਵਾਹਿਗੁਰੂ ਕੋਲੋਂ ਆਗਿਆ ਲੈ ਕੇ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਹਫ਼ਤਾਵਾਰੀ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ふわひくる。おたんだよ。

0: ਵਾਹਿਗੁਰੂ ਜੀ,
1: ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ

Abdullah'ı göreceğim.

ਵਾਹਿਗੁਰੂ ਜੀ, ਵਾਹਿਗੁਰੂ।

0: ਗੁਰੂ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਸੱਚੇ ਪਾਤਸ਼ਾਹ ਮਿਹਰ ਕਰਿਓ।

ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ।

ਵਾਹਿਗੁਰੂ ਵਾਹਿਗੁਰੂ ਜੀ ਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਅਗੌਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰ ਨੌਨ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਜ ਦੇ ਕੇ ਅੰਡਿਠ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਆਵੇ ਚੇਤਾ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰੱਛਾ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਕਾਲ ਪੁਰੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਉਹ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਉਲਟਿਆਂ ਦੀ ਆਉਣ ਆਸਰਿਆਂ ਦੇ ਆਸਰੇ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਹੋਏ ਤੋਂ ਆਪ ਦੇ ਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ ਕੀਰਤਨ ਕਥਾ ਢਾਡੀ ਵਾਰਾਂ ਇਤਿਹਾਸ ਉਪਰੰਤ ਦਾਤਾ ਜੀ ਉਹ ਹਰ ਹਫ਼ਤੇ ਦੀ ਤਰ੍ਹਾਂ ਦਾਤਾ ਜੀ ਦਰੋਂ ਕਰੋੜ ਸਾਹਿਬ ਆਪ ਦੇ ਗੁਰੂ ਬੀਬੀਆਂ ਵੱਲੋਂ ਆਪ ਦੇ ਹਜ਼ੂਰ ਸਾਤ ਸੰਗ ਸਜੇ ਸਜੇ ਸਾਸਨ ਵਿੱਚ ਆਪ ਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਨੇ ਦਾਤਾ ਜੀ ਉਹ ਆਪ ਦੇ ਸੇਵਕ ਪਰਿਵਾਰ ਬੀਬੀਆਂ ਕੋਲੋਂ ਆਪ ਦੀ ਸੇਵਾ ਨਿਭਾਉਂਦੇ ਆ ਬਾਣੀ ਪੜ੍ਹਦੇ ਹਾਂ ਹੋਈਆਂ ਬੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਘਰੋਂ ਵਸਾਏ ਬੀਬੀਆਂ ਦੇ ਸਿਰ 'ਤੇ ਮਿਹਰ ਪ੍ਰਿਆ ਥਕਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਸਿਰ 'ਤੇ ਮਿਹਰ ਪ੍ਰਿਆ ਥਕਣਾ ਤੰਦਰੁਸਤੀਆਂ ਚੜ੍ਹਦੀਆਂ ਗਲਾਂ ਵੜੀਆਂ ਸਮੂਹ ਬੀਬੀਆਂ ਨੂੰ ਦਾਤਾ ਜੀ ਆਪਣੇ ਦਰ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਣਾ ਅੰਮ੍ਰਿਤ ਜਾਗਣੇ ਨਿਤਨੇਮ ਦੇ ਕਰ ਬਲ ਬਾਣੀ ਤਾਂ ਬਾਣੀ ਨਾਲ ਪਿਆਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਦਰ ਪਵਾਣੀਆਂ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਪ੍ਰਿਆ ਤੱਕਣਾ ਸਰਬੱਤ ਸੰਗਤਾਂ ਨੂੰ ਚੜ੍ਹਦੀ ਕਲਾ ਬਣੀ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਾਤਾ ਜੀ ਉਹ ਆਪਦੇ ਦਰੋਂ ਘਰੋਂ ਵਰਸਾਏ ਉਹ ਪਰਿਵਾਰਾਂ ਦੇ ਕੱਲ੍ਹ ਬੱਚਿਆਂ ਦੇ ਸਕੂਲ ਖੁੱਲ੍ਹ ਰਹੇ ਨੇ ਦਾਤਾ ਜੀ ਸਮੂਹ ਪਰਿਵਾਰਾਂ ਦੇ ਬੱਚਿਆਂ ਨੇ ਸਕੂਲ ਜਾਣਾ ਮਿਹਰ ਕਰਨੀ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆ ਤੱਕਣਾ ਬੱਚਿਆਂ ਨੂੰ ਉੱਚ ਵਿਦ ਦਾਤਾ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸੇਵਕ ਸ਼ੁਭ ਗੁਣ ਬਖਸ਼ਿਸ਼ ਕਰਨੇ ਆਉਣ ਵਾਲੇ ਸਮੇਂ ਵਿੱਚ ਦਾਤਾ ਜੀ ਬੱਚਿਆਂ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸੇਵਾਦਾਰ ਬਣਾਉਣਾ ਸਮੂਹ ਬੀਬੀਆਂ ਦੇ ਪਰਿਵਾਰਾਂ ਦੋਹਤਿਆਂ ਪੋਤਿਆਂ ਦੇ ਸਿਰ 'ਤੇ ਮਿਹਰ ਪ੍ਰਿਆ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਜ਼ਰਤ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮੇਲਾ ਜਿੰਨਾ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਣ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸਵਾਮੀ ਮਾਨਸ ਕੀ ਗਾਤੇ ਹੀ ਸੁੱਖ ਹੋਟਲ ਗੁਰਸੀ ਵੀ ਹੈ ਐਨ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਦੋ ਜਾਏ

ਆਦਿ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾਂ ਲਾ ਬਰੰਗਾਏ, ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜ ਲਾ ਬਰੰਗਾਏ, ਮੇਰੇ ਕੰਤ ਨ ਪਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ। ਹੋਂ ਕੁਰਬਾਨੇ ਜਾਊਂ ਮਿਹਰਬਾਨਾ, ਹੋਂ ਕੁਰਬਾਨੇ ਜਾਊਂ, ਹੋਂ ਕੁਰਬਾਨੇ ਜਾਊਂ, ਤਿਨਾਂ ਕੇ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤਿਨਾਂ ਕੇ ਹੋਂ ਸਦ ਕੁਰਬਾਨੇ ਜਾਊਂ। ਰਹਾਓ ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨ ਡੀਠ, ਜਿਨ ਕਹਿ ਚੋਲੇ ਰਤੜੇ ਪਿਆਰੇ, ਤਾਂ ਕੰਤ ਨਾ ਕਹਿ ਪਾਸ, ਤੋੜ ਤਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੈ, ਆਪੇ ਨਦਰ ਕਰੈ, ਨਾਨਕ ਕਾਮਣ ਕੰਤ ਭਾਵੈ, ਆਪੇ ਹੀ ਰਵੈ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੈ, ਨਾਨਕ ਕਾਮਣ ਕੰਤ ਪਾਵੇ, ਆਪੇ ਹੀ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀ, ਸਤਿਗੁਰ ਜੀ ਰਹਿਮਤ ਹੋਈ ਹੈ, ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ, ਦਰੋਂ ਕਰੋੜ ਸਾਰੇ ਬੀਬੀਆਂ ਵੱਲੋਂ ਅੱਜ ਸਤਸੰਗ ਦੀ ਸੇਵਾ ਲਈ ਗਈ। ਬੀਬੀਆਂ ਦਾ ਧੰਨਵਾਦ ਜਿਨ੍ਹਾਂ ਨੇ ਕੀਰਤਨ ਰਾਹੀਂ ਆਪ ਸੰਗਤਾਂ ਦੀ ਸੇਵਾ ਕੀਤੀ ਆ। ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ, ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾਵਣ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ, ਹੋਂ ਕੁਰਬਾਨੇ ਜਾਊਂ ਮਿਹਰਬਾਨਾ, ਹੋਂ ਕੁਰਬਾਨੇ ਜਾਊਂ, ਹੋਂ ਕੁਰਬਾਨੇ ਜਾਊਂ, ਤਿਨਾਂ ਕੇ ਲੈਣ ਜੋ ਤੇਰਾ, ਤੇ ਲੈਣ ਜੋ ਤੇਰਾ ਨਾਂ, ਤਿਨਾਂ ਕੇ ਹੋਂ ਸਦ ਕੁਰਬਾਨੇ। ਇਹ ਸਾਰੰਸ ਹੈ ਸ਼ਬਦ ਦਾ, ਤੇ ਪਾਤਸ਼ਾਹ ਕਹਿੰਦੇ ਮੈਂ ਸਦਕੇ ਜਾਣਾ, ਮੈਂ ਕੁਰਬਾਨ ਜਾਣਾ, ਜਿਹੜੇ ਤੇਰੇ ਨਾਮ ਜਪ ਕੇ ਤੇ ਚਮਗੇ ਅੰਦਰ ਗੁਣ ਪੈਦਾ ਕਰਦੇ ਨੇ ਉਹਨਾਂ ਦੇ ਨਾਮ ਤੇ ਸਾਰੀ ਦੁਨੀਆਂ ਜਪਦੀ ਹੈ, ਕਿਹੜਾ ਨੀ ਵਾਹਿਗੁਰੂ ਕਹਿੰਦਾ, ਸਾਰੇ ਕਹਿੰਦੇ ਆ। ਕਿਵੇਂ ਕਰਨਾ, ਸਵੇਰੇ ਜਪਜੀ ਸਾਹਿਬ ਦਾ ਪਾਠ, ਸ਼ਾਮ ਨੂੰ ਪਿਆਲਾ, ਗੁਣ ਦਾ ਨਾ ਹੋਏ। ਇੱਥੇ ਨਾਮ ਦਾ ਸ਼ਬਦ ਅਰਥ ਆ ਗੁਣ ਪੈਦਾ ਕਰਨੇ। ਡਾਕਟਰ ਕੌਣ ਹੁੰਦਾ? ਹੁਣ ਇੱਕ ਡਾਕਟਰ ਨਾਮ ਆ, ਤੇ ਡਾਕਟਰ ਕੌਣ ਆ? ਜਿਹਦੇ ਕੋਲ ਡਾਕਟਰ ਦੀ ਡਿਗਰੀ ਆ, ਜਿਹਦੇ ਕੋਲ ਡਾਕਟਰੀ ਦੇ ਗੁਣ ਨੇ। ਇਸੇ ਤਰ੍ਹਾਂ ਨਾਮ ਜਪਣ ਵਾਲੇ ਉਹ ਪ੍ਰਵਾਨ ਨੇ ਜਿਨ੍ਹਾਂ ਦੇ ਵਿੱਚ ਨਾਮ ਜਪਦਿਆਂ ਜਪਦਿਆਂ ਉਸ ਵਾਹਿਗੁਰੂ ਪਰਮੇਸ਼ਰ ਦੇ ਕਾਲ ਪੁਰਖ ਕੀਤੇ ਹੋਏ ਗੁਣ ਸਾਡੇ ਅੰਦਰ ਪੈਦਾ ਹੋ ਜਾਣ। ਉਹ ਕਿਹੜੇ ਨੇ? ਸਤ, ਸੰਤੋਖ, ਦਇਆ ਤੇ ਧਰਮ। ਤੇ ਜੇ ਗੁਰਮੁਖ ਪਿਆਰਿਓ ਨਾਮ ਜਪਦਿਆਂ ਜਪਦਿਆਂ ਜੇ ਅਸੀਂ ਜੇਲ੍ਹਾਂ 'ਚ ਜਾਣਾ, ਤੇ ਫਿਰ ਉਹਦਾ ਸਬਰ ਉਹਦਾ ਕੋਈ ਨਹੀਂ, ਆਖੋ ਸਤਨਾ, ਫਿਰ ਉਹਦਾ ਕੋਈ ਲਾਭ ਨਹੀਂ। ਪਾਤਸ਼ਾਹ ਕਹਿੰਦੇ ਮੈਂ ਕੁਰਬਾਨ ਜਾਂਦਾ, ਸਦਕੇ ਜਾਂਦਾ, ਜਿਹੜੇ ਤੇਰੇ ਨਾਮ ਜਪਦੇ ਆ। ਫਿਰ ਤੀਜੀ ਯਾਰ ਗਿਆ, ਪਰ ਇਹ ਫਿਰ ਬਖਸ਼ਿਸ਼ ਕਿਤੋਂ ਹੋਣੀ ਆ? ਇਹਨੂੰ ਫਿਰ ਖੋਲ ਕੇ ਦੱਸਿਆ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ। ਇਹ ਬਾਣੀ ਜਿੰਨੀ ਸਾਰੀ ਇਸਤਰੀ ਰੂਪ ਵਿੱਚ ਲਿਖੀ ਗਈ ਆ, ਕਹਿਣ ਤੋਂ ਭਾਵ ਆ ਕਿ ਜਿਸ ਜੀਵ ਇਸਤਰੀ ਨੇ ਆਪਣੇ ਮਨ ਤੇ ਤਨ ਨੂੰ ਮੋਹ ਮਾਇਆ ਦੀ ਪਾਹ ਲਾ ਕੇ ਲੱਭ ਤੇ ਲੋਭ ਦੇ ਵਿੱਚ ਰੱਤਿਆ ਹੋਇਆ, ਕਹਿਣ ਤੋਂ ਭਾਵ ਆ ਕਿ ਸਾਰੀ ਉਮਰ ਲੱਭ ਤੇ ਲੋਭ ਵਿੱਚ ਰੱਤੀ ਹੈ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸਜੋ। ਵਾਹਿਗੁਰੂ ਪਰਮੇਸ਼ਰ ਅਕਾਲਪੁਰ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੇ। ਦੁਨਿਆਵੀ ਉਦਾਹਰਣ ਦੇ ਦਿੰਦਾ, ਅਸੀਂ ਸਾਰੇ ਗ੍ਰਿਸ਼ਤੀ ਹਾਂ, ਬੱਚੇ ਵੀ ਬੈਠੇ ਆ। ਪਤੀ ਪਤਨੀ ਦਾ ਜੀਵਨ ਜਿਹੜਾ ਹੁੰਦਾ ਉਹ ਗੁਰਮੁਖ ਪਿਆਰੂ ਇੱਕ ਹੀ ਹੁੰਦਾ ਕਿ ਧਨ ਫੇਰੇ ਨਾ ਆਖੀਏ, ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧਨ ਮਿਰ ਕਹੀਏ ਸੋਏ। ਜੇ ਦੋਨਾਂ ਵਿੱਚੋਂ ਕੋਈ ਆਪਣੇ ਆਚਰਣ ਤੋਂ ਡਿੱਗ ਜਾਂਦਾ, ਇੱਕ ਦੂਜੇ ਨੂੰ ਪ੍ਰਵਾਨ ਨਹੀਂ। ਇਸੇ ਤਰ੍ਹਾਂ ਜਿਹੜਾ ਜੀਵ ਗੁਰਮੁਖ ਪਿਆਰੋ ਪਰਮਾਤਮਾ ਦੇ ਬਖਸ਼ੇ ਹੋਏ ਗੁਣਾਂ ਤੋਂ ਡਿੱਗ ਜਾਂਦਾ, ਉਹ ਪਰਮਾਤਮਾ ਦੇ ਦਰ ਤੇ ਉਹ ਵੀ ਪ੍ਰਵਾਨ ਨੇ, ਉਹ ਵੀ ਪਰਮਾਤਮਾ ਦੇ ਘਰ ਦਾ ਆਨੰਦ ਨਹੀਂ ਮਾਣ ਸਕਦਾ, ਉਹਦੇ ਦਰ ਤੇ ਪ੍ਰਵਾਨ ਨਹੀਂ। ਮਹਾਰਾਜ ਨੇ ਸਪਸ਼ਟ ਕੀਤਾ। ਤਾਂ ਦੂਸਰੀ ਪਾਤਸ਼ਾਹ ਕਹਿੰਦੇ ਜੇ ਕੋਈ ਚੰਗਾ ਲਲਾਰੀ ਮਿਲ ਜਾਏ, ਨਾਮ ਦੇ ਗੁਰੂ ਮਿਲ ਜਾਏ ਤੇ ਨਾਮ ਦੀ ਪਾਹ ਚੜ ਜਾਏ, ਤੇ ਫਿਰ ਉਹ ਕਦੀ ਨਾਂ ਲੱਥਦਾ ਨਹੀਂ। ਫਿਰ ਕਹਿੰਦੇ ਜਿਨ ਕੇ ਚੋਲੇ ਰਤਰੇ ਪਿਆਰੇ, ਜਿਨ੍ਹਾਂ ਦੇ ਨਾਮ ਪਰਮੇਸ਼ਰ ਪਰਮਾਤਮਾ ਦੇ ਨਾਲ ਜੀਵ ਰੂਪ ਉਸਤਿਆਂ ਨੇ ਆਪਣੇ ਮਨ ਤੇ ਤਨ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਪ੍ਰੇਮ ਵਿੱਚ ਰਤਿਆ ਹੋਇਆ, ਮਾਲਕ ਦੇ ਪਤੀ ਪਰਮੇਸ਼ਰ ਉਹਨਾਂ ਦੇ ਪਾਸ ਵੱਸਦਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ, ਬਹੁਤ ਬਹੁਤ ਧੰਨਵਾਦ ਬੀਬੀਆਂ ਦਾ।
ਅੰਮ੍ਰਿਤ ਸੰਚਾਰ ਹੋ ਰਹੇ ਨੇ 13 ਤਰੀਕ ਨੂੰ, ਤੇ ਬੀਬੀ ਉਹ ਮੇਰੀ ਬੇਨਤੀ ਮੈਂ ਅੱਗੇ ਵੀ ਕੀਤੀ ਆ, ਹੁਣ ਰੁਮਾਲੇ ਲੈਣੇ ਬੰਦ ਕਰ ਦਿਓ, ਜਿਹੜੇ ਰੁਮਾਲਿਆਂ ਦੇ ਪੈਸੇ ਖਰਚਣੇ ਆ ਨਾ ਉਹ ਆ ਬਿਲਡਿੰਗ ਬਣ ਰਹੀ ਉੱਥੇ ਪਾ ਦਿਓ। ਆ ਹੁਣੇ ਮੈਂ ਬੇਨਤੀ ਕੀਤੀ 150 ਦਾ ਰੁਮਾਲਾ ਲੈ ਕੇ ਆਇਆ, ਮੈਂ ਬੀਬੀ ਉਹ ਗਾਂਹ ਤੋਂ ਨਾ ਲਿਆਇਓ, ਆਖੋ ਸਤਨਾਮ ਜੇ ਲੋੜ ਹੋਈ ਨਾ ਸਾਨੂੰ ਅਸੀਂ ਰੁਮਾਲੇ ਤੁਹਾਡੇ ਕੋਲ ਮੰਗਾ ਲਾਂਗੇ, ਪਰ ਤੁਹਾਡੀ ਤਿਲ ਫੁੱਲ ਦਿੱਤੀ ਹੋਈ ਭੇਟਾ ਜਿਹੜੀ ਆ ਉਹ ਦਰ ਤੇ ਪ੍ਰਵਾਨ ਹੋ ਗਈ, ਆਉਣ ਵਾਲੀ ਜਨਰੇਸ਼ਨ ਵਾਸਤੇ ਕੋਈ ਨਾ ਕੁਝ ਬਣੇਗਾ। ਸਭ ਦਾ ਧੰਨਵਾਦ ਭੁੱਲਾਂ ਚੁੱਕਾਂ ਦੇ ਖੇਮਾ ਲੰਗਰ ਛੱਕ ਕੇ ਜਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਰ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ

ਤੇਰੇ ਭੰਡਾਰ ਜਿਸ ਤੂੰ ਦੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਲਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ